ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਤ ਪਤ ਦੇ ਰਾਖੇ ਆਪ

ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਆਪ ਜੀ ਦੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਸ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਅੱਜ ਸਵੇਰ ਤੋਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਰਮਤਾ ਕਰਕੇ ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਪਰਿਵਾਰਾਂ ਵੱਲੋਂ ਬੇਅੰਤ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਨੀਆਂ, ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਣੀ, ਹਰ ਮੈਦਾਨੇ ਫਤਿਹ ਕਰਨੀ, ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਤਿਗੁਰੂ ਜੀ ਆਪਣੀ ਸੇਵਾ ਆਪ ਲੈਣੀ। ਕਿਰਪਾ ਕਰੋ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ।

ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ, ਜੋ ਗੁਰੂ ਚਰਨਾਂ ਵਿੱਚ ਜੁੜ ਕਰਕੇ ਆਪ ਜੀ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗੁਰਦੁਆਰਾ ਸਾਹਿਬ ਵਿਖੇ ਸਾਧ ਸੰਗਤ ਜੀ, ਜਿਵੇਂ ਪੰਜਾਬੀ ਸਕੂਲ ਦੇ ਦਾਖਲੇ ਸ਼ੁਰੂ ਹਨ, 21 ਸਤੰਬਰ ਤੋਂ ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਆਪ ਜੀ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਇਸ ਪੰਜਾਬੀ ਸਕੂਲ ਦੇ ਵਿੱਚ ਜ਼ਰੂਰ ਲੈ ਕੇ ਆਓ ਅਤੇ ਉਹਨਾਂ ਦੇ ਨਾਮ ਸਾਧ ਸੰਗਤ ਜੀ ਰਜਿਸਟਰ ਕਰਵਾਓ। ਇਸੇ ਤਰ੍ਹਾਂ ਜੋ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਪਹਿਲਾਂ ਚੱਲ ਰਹੀਆਂ ਹਨ, ਉਹ ਨਿਰੰਤਰ ਉਸੇ ਤਰ੍ਹਾਂ ਚੱਲਣਗੀਆਂ ਅਤੇ ਨਵੇਂ ਸਟੂਡੈਂਟਸ ਦੇ ਵਾਸਤੇ ਜਿਨ੍ਹਾਂ ਨੇ ਗੁਰਬਾਣੀ ਸੰਥਿਆ ਪ੍ਰਾਪਤ ਕਰਨੀ ਹੈ ਉਹਨਾਂ ਵਾਸਤੇ ਸਾਧ ਸੰਗਤ ਜੀ 20 ਸਤੰਬਰ ਤੋਂ ਜੋ ਗੁਰਬਾਣੀ ਸੰਥਿਆ ਦੀ ਕਲਾਸ ਐਤਵਾਰ ਨੂੰ 11 ਵਜੇ ਤੋਂ 12 ਵਜੇ ਤੱਕ ਸ਼ੁਰੂ ਹੋ ਰਹੀ ਹੈ, ਜਿਨ੍ਹਾਂ ਨੇ ਇਸ ਕਲਾਸ ਵਿੱਚ ਆ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਨਾਮ ਸਾਡੇ ਪਾਸ ਲਿਖਾਉਣ। ਅਤੇ ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਾਰੀ 24 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲੇ ਹਨ। ਆਪ ਸੰਗਤਾਂ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਅਤੇ ਉਹਨਾਂ ਦੀ ਤਿਆਰੀ ਕਰਵਾਓ ਤਾਂ ਜੋ ਬੱਚਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਸਕੀਏ। ਬੜੇ ਪਿਆਰ ਸਤਿਕਾਰ ਸਹਿਤ ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਭਾਈ ਸਾਹਿਬ ਜੀ ਦਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਜਥੇ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਆਓ ਭਾਈ ਸਾਹਿਬ ਜੀ ਪਾਸੋਂ 7:30 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਅਤੇ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ ਜੋ ਪੰਜਾਬੀ ਸਕੂਲ ਹੈ ਉਸ ਦੇ ਵਿੱਚ ਬੱਚਿਆਂ ਦੇ ਦਾਖਲੇ ਸ਼ੁਰੂ ਹਨ। ਨਵੀਆਂ ਕਲਾਸਾਂ 21 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸਕੂਲ ਦੇ ਵਿੱਚ ਦਾਖਲ ਕਰਾ ਕੇ, ਤਾਂ ਜੋ

0: ਬੱਚੇ ਪੰਜਾਬੀ ਜਿਹੜੀ ਹੈ ਉਹ ਸਿੱਖ ਸਕਣ, ਵੱਧ ਤੋਂ ਵੱਧ ਸੰਗਤਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਵਿਖੇ ਚੱਲ ਰਹੇ ਪੰਜਾਬੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਗੁਰਬਾਣੀ ਸੰਥਿਆ ਦੀ ਕਲਾਸ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਦਾ ਸਮਾਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ। ਇਸ ਕਲਾਸ ਦੇ ਵਿੱਚ 5 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਹੀ ਗੁਰਮੁਖ ਪਿਆਰੇ ਪਹੁੰਚ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਸਕਦੇ ਹਨ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ, ਉਹ ਆਪਣੇ ਨਾਂ ਗੁਰੂ ਘਰ ਵਿਖੇ ਲਿਖਾਉਣ ਦੀ ਕਿਰਪਾਲਤਾ ਕਰਨ, ਅਤੇ ਗੁਰਬਾਣੀ ਕੰਠ ਮੁਕਾਬਲਾ ਜੋ ਸਾਲਾਨਾ ਹੁੰਦਾ ਹੈ ਉਹ 24 ਅਕਤੂਬਰ ਨੂੰ ਹੋਵੇਗਾ। ਔਨਲਾਈਨ ਬੱਚਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ ਆਪ ਆਪਣੇ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਹੋ। ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰੋ ਤਾਂ ਜੋ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਭਾਗ ਲੈ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਜੀ। ਆਓ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਣ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਵਾਸ ਨ ਪਰਿਆ ਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ,

ਈਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਭਾਵੇਂ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਬਿਕ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਪੌੜੀ ਜਤੀ ਸਤੀ ਸੰਤੋਖੀਆ ਜਤ

ਵਿੱਚ ਖੈ ਖੈ ਮਰਦੇ ਭਰਮ ਭਰਾਤੀ ਛੇ ਦਰਸ਼ਨ ਹੋਏ ਵਰਤਿਆ ਵਾਰ ਹੈ ਵਾਟ ਉਚਾਟ ਜਮਾਤੀ ਗੁਰਮੁਖ ਵਰਨ ਅਵਰਨ ਹੋਏ ਰੰਗ ਸੁਰੰਗ ਤਵੋਲ ਸੁਹਾਤੀ ਛੇ ਰੁੱਤ ਬਾਰਾਂ ਮਾਹਾਂ ਵਿੱਚ ਗੁਰਮੁਖ ਦਰਸ਼ਨ ਸੂਝ ਸੁਜਾਤੀ।

ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸੰਧਿਆ ਦੇ ਦੀਵਾਨਾਂ ਵਿੱਚ ਆਪਾਂ ਸਾਰੇ ਇਕੱਤਰ ਹੋ ਕੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਆਪ ਜੀ ਨੇ 12ਵੀਂ ਵਾਰ ਦੀ 12ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ ਵਿਚਾਰ। ਉਹਦੇ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਭਾਈ ਗੁਰਦਾਸ ਜੀ ਨੇ ਕਿ ਦੁਨੀਆ ਬੜੇ ਯਤਨ ਕਰਦੀ ਹੈ ਆਪਣੇ ਆਪਣੇ ਤਰੀਕਿਆਂ ਨਾਲ। ਕੋਈ ਜਤੀ ਸਤੀ ਕਹਾਉਂਦਾ, ਕੋਈ ਸਿੱਧ ਕਹਾਉਂਦਾ, ਕੋਈ ਯੋਗੀ ਕਹਾਉਂਦਾ, ਅਤੇ ਆਪਣੇ ਆਪਣੇ ਤਰੀਕਿਆਂ ਨਾਲ ਪੂਜਾ ਕਰਦੇ ਨੇ, ਪਰ ਉਹ ਪੂਜਾ ਕੋਈ ਵੀ ਥਾਂ ਨਹੀਂ ਪੈਂਦੀ ਕਹਿੰਦੇ ਉਹਨਾਂ ਦੀ। ਇਸ ਲਈ ਜਿੰਨਾ ਚਿਰ ਅਸੀਂ ਪੂਰੇ ਗੁਰੂ ਨੂੰ ਨਹੀਂ ਮਿਲਦੇ, ਉਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪੂਜਾ ਕਰਨੀ ਕਿਵੇਂ ਆ ਅਤੇ ਕਰਨੀ ਕਿਹਦੀ ਆ। ਇਸ ਲਈ ਜਦੋਂ ਪੂਰਾ ਗੁਰੂ ਮਿਲਦਾ, ਫਿਰ ਜਿਹੜਾ ਅਸੀਂ ਸਾਰਾ ਕਰਦੇ ਹਾਂ ਕਰਮ ਕਾਂਡ ਭਰਮ ਦੇ ਵਿੱਚ, ਭਰਮ ਖਤਮ ਹੋ ਜਾਂਦਾ ਅਤੇ ਕਰਮ ਵੀ ਖਤਮ ਹੋ ਜਾਂਦਾ। ਜਿਹੜਾ ਅਸੀਂ ਧਰਮ ਦਾ ਫਾਲਤੂ ਕਰਮ ਕਰਦੇ ਹਾਂ, ਧਰਮ ਦਾ ਕਰਮ ਇੱਕੋ ਹੀ ਆ, ਸਰਬ ਸ੍ਰੇਸ਼ਟ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਕਰਮ ਜੀਵ ਨੇ ਕਰਨਾ ਹੁੰਦਾ, ਹਰੀ ਦਾ ਨਾਮ ਜਪਣਾ ਹੁੰਦਾ, ਇਹ ਸ੍ਰੇਸ਼ਟ ਕਰਮ ਆ ਸਾਰੇ ਕਰਮਾਂ ਤੋਂ। ਇਸ ਕਰਕੇ ਬੜੇ ਤਰੀਕਿਆਂ ਨਾਲ ਲੋਕ ਭਰਮ ਦੇ ਵਿੱਚ ਆਪਣੇ ਆਪਣੇ ਤਰੀਕਿਆਂ ਨਾਲ ਪੂਜਾ ਕਰਦੇ ਨੇ, ਪੂਜਾ ਕਰੇ ਬਹੁਤ ਵਿਸਥਾਰ ਆ ਬੜੇ ਤਰੀਕਿਆਂ ਨਾਲ। ਕੋਈ ਤਨ ਦੀ ਸ਼ੁੱਧੀ ਕਰਕੇ ਕਹਿੰਦਾ ਪੂਜਾ ਕਰੋ, ਕੋਈ ਕਹਿੰਦਾ ਇਸ ਤਰ੍ਹਾਂ ਪੂਜਾ ਕਰੋ, ਕਹਿੰਦੇ ਪੂਜਾ ਕਰੇ ਬਹੁਤ ਵਿਸਥਾਰ ਆ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕੱਭ ਹੋ ਨਾ ਜਾਏ। ਪਰ ਮਨ ਮੇਲੇ ਦਾ ਮੇਲਾ ਹੀ ਰਹਿ ਜਾਂਦਾ, ਕਿਉਂਕਿ ਮਨ ਨੂੰ ਧੋਣ ਦਾ ਤਰੀਕਾ ਨਹੀਂ ਪਤਾ। ਤਨ ਨੂੰ ਧੋਣ ਦਾ ਤਰੀਕਾ ਸਾਰਿਆਂ ਨੂੰ ਪਤਾ ਹੈ, ਕੱਪੜੇ ਧੋਣ ਦਾ ਤਰੀਕਾ ਸਾਰਿਆਂ ਨੂੰ ਪਤਾ ਹੈ। ਜਿਹੜਾ ਜਪਜੀ ਸਾਹਿਬ 'ਚ ਕਿਹਾ, ਭਰੀਏ ਮਤ ਪਾਪਾਂ ਕੇ ਸੰਗ ਧੋਪੈ ਨਾਵ ਹੈ ਕੇ ਰੰਗ, ਉਹ ਨਾਮ ਜਪਣ ਦਾ ਨਹੀਂ ਪਤਾ ਤਰੀਕਾ, ਉਹ ਗੁਰੂ ਤੋਂ ਸਿੱਖਣਾ ਪੈਂਦਾ। ਇਸ ਲਈ ਨਾਮ ਨਾਲ ਮਨ ਧੋਤਾ ਜਾਂਦਾ, ਸ਼ਬਦ ਨਾਲ ਮਨ ਧੋਤਾ ਜਾਂਦਾ। ਦੋ ਹੀ ਤਰੀਕੇ ਨੇ ਗੁਰਬਾਣੀ 'ਚ ਦੱਸੇ, ਇੱਕ ਤਾਂ ਧਿਆਨ ਦੁਆਰਾ ਜਦੋਂ ਸ਼ਬਦ ਨਾਲ ਸੁਰਤੀ ਜੁੜ ਜਾਂਦੀ ਹੈ, ਦੂਜਾ ਜਦੋਂ ਸ਼ਬਦ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਉਦੋਂ ਸਾਡਾ ਮਨ ਅਤੇ ਮਨ ਦਾ ਤਨ ਵੱਖਰਾ, ਉਹ ਧੋਤਾ ਜਾਂਦਾ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ ਅਤੇ ਸੁਣਾਂਗੇ, ਉਦੋਂ ਸਾਡਾ ਮਨ ਦੀ ਮੈਲ ਲੈਂਦੀ ਹੈ ਸ਼ਬਦ ਨਾਲ, ਕਿਉਂਕਿ ਬਾਣੀ ਨਿਰਮਲ ਹੈ ਅਤੇ ਸਾਡਾ ਮਨ ਨਿਰਮਲ ਹੋ ਜਾਂਦਾ ਜੇ ਸੁਣਦਾ ਹੋਵੇ ਤਾਂ, ਸ਼ਬਦ ਦੀ ਵਿਚਾਰ ਨਾਲ ਜੁੜਿਆ ਹੋਵੇ। ਦੂਜਾ ਤਰੀਕਾ ਕਿਹਾ ਗਿਆ ਵੀ ਧਿਆਨ 'ਚ ਜਦੋਂ ਸ਼ਬਦ ਸੁਰਤੀ ਦਾ ਮੇਲ ਹੋ ਜਾਂਦਾ, ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ, ਜਦੋਂ ਅਸੀਂ ਸੁਰਤੀ ਬਿਰਤੀ ਜੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਦੇ ਹਾਂ ਧਿਆਨ 'ਚ, ਉਦੋਂ ਸਾਡਾ ਮਨ ਨਿਰਮਲ ਹੁੰਦਾ। ਹੋਰ ਕੋਈ ਤਰੀਕਾ ਨਹੀਂ ਮਨ ਨਿਰਮਲ ਕਰਨ ਦਾ। ਇਸ ਕਰਕੇ ਸੱਤ ਸੰਗਤ 'ਚ ਜਿਹੜਾ ਜੀਵ ਆਉਂਦਾ, ਉਹ ਗੁਰੂ ਤੋਂ ਜੁਗਤੀ ਲੈ ਕੇ ਆਪਣੇ ਮਨ ਨੂੰ ਜਦੋਂ ਗੁਰੂ ਨਾਲ ਜੋੜ ਦਿੰਦਾ, ਇਹ ਗੁਰੂ ਦੇ ਰਾਹੀਂ ਹਰੀ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ, ਫਿਰ ਉਹਦੀ ਪੂਜਾ ਕੀਤੀ ਥਾਂ ਪੈਂਦੀ ਹੈ। ਇਸ ਲਈ ਦੁਨੀਆਂ ਦੇ ਵਿੱਚ ਕਿਤੇ ਮਨ ਨੂੰ ਧੋਣ ਦੀ ਜਗ੍ਹਾ ਹੀ ਨਹੀਂ ਹੈਗੀ। ਇੱਕ ਸੱਤ ਸੰਗਤ ਹੈ ਜਿੱਥੇ ਕੇਵਲ ਬ੍ਰਹਮ ਵਿਚਾਰ ਹੁੰਦੀ ਹੋਵੇ, ਕਰਤੇ ਪੁਰਖ ਦੀ ਵਡਿਆਈ, ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੋਵੇ, ਉਹਨੂੰ ਸੱਤ ਸੰਗਤ ਕਹਿੰਦੇ ਆ। ਸੱਚੀ ਸੰਗਤ ਵੀ ਕਿਹਾ। ਸੰਗਤ ਬਹੁਤ ਤਰ੍ਹਾਂ ਦੀ ਹੁੰਦੀ ਹੈ ਦੁਨੀਆਂ 'ਚ। ਇਸ ਕਰਕੇ ਸੰਗਤ ਜਿਹੋ ਜਿਹੀ ਕੋਈ ਕਰਦਾ ਜੀਵ, ਉਹੋ ਜਿਹਾ ਹੋ ਜਾਂਦਾ। ਜੇ ਸੰਸਾਰ ਦੇ ਲੋਕਾਂ ਦੀ ਸੰਗਤ ਕਰਦੇ ਹਾਂ, ਸੰਸਾਰ ਦੇ ਸਾਨੂੰ ਜ਼ਿਆਦਾ ਗਿਆਨ ਹੋ ਜੂਗਾ। ਜੇ ਅਸੀਂ ਨਿਰੰਕਾਰ ਨਾਲ ਜੁੜੇ ਹੋਇਆਂ ਦੀ ਸੰਗਤ ਕਰਾਂਗੇ, ਸਾਨੂੰ ਨਿਰੰਕਾਰ ਦਾ ਭੇਤ ਆ ਜੂਗਾ। ਗੁਰੂ ਨਾਲ ਜੁੜੇ ਹੋਇਆਂ ਦੀ ਸੰਗਤ ਕਰਾਂਗੇ, ਗੁਰੂ ਦਾ ਭੇਤ ਆ ਜੂਗਾ।
ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੱਚੀ ਸੰਗਤ ਹੈ ਉਹਦੇ 'ਚ ਪਰਮਾਤਮਾ ਦਾ ਮਿਲਾਪ ਹੋ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਸੱਚੀ ਸੰਗਤ ਸੱਚ ਮਿਲੇ, ਸੱਚ ਕਹਿੰਦੇ ਬ੍ਰਹਮ ਨੂੰ, ਕਰਤੇ ਪੁਰਖ ਵਾਹਿਗੁਰੂ ਨੂੰ ਆਦਿ ਸੱਚ। ਸੱਚੀ ਸੰਗਤ ਸੱਚ ਮਿਲੇ, ਗੁਰਮਤ ਪੱਲੇ ਪਾਏ। ਜਦੋਂ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਪੱਲੇ 'ਚ ਬੰਨ੍ਹ ਕੇ ਲੈ ਕੇ ਜਾਵਾਂਗੇ, ਇਸ ਕਰਕੇ ਸੱਤ ਸੰਗਤ 'ਚ ਆ ਕੇ ਇਹ ਗੁਰਮਤ ਲੈ ਦੀ ਆਪਾਂ ਸਿੱਖਿਆ ਲੈਣ ਆਏ ਹਾਂ। ਇਹ ਜੋ ਅੱਜ ਦਾ ਪੌੜੀ ਹੈ ਇਹਦੇ 'ਚ ਫਿਰ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਪਹਿਲਾਂ, ਕਿਉਂਕਿ ਗੁਰਬਾਣੀ 'ਚ ਇਹਨਾਂ ਸਾਰਿਆਂ ਨੇ ਮਿਹਨਤ ਤਾਂ ਇਹਨਾਂ ਨੇ ਹੀ ਬਹੁਤ ਕੀਤੀ, ਇਹ ਨਹੀਂ ਹੈ ਵੀ ਮਿਹਨਤ ਨਹੀਂ ਕੀਤੀ, ਕੁਛ ਨਾ ਕੁਛ ਕਲਾ ਇਹਨਾਂ ਕੋਲ ਸੀ। ਪਰ ਜਿਹੜਾ ਸੱਚ ਅਤੇ ਨਿਰੰਕਾਰ ਦਾ ਭੇਤ ਨਾ ਆਇਆ ਇਹਨਾਂ ਨੂੰ, ਨਾਮ ਦਾ ਭੇਤ ਨਾ ਆਇਆ, ਉਂਝ ਕਲਾ ਇਹਨਾਂ ਕੋਲ ਸੀ। ਭਗਤੀ ਕਰਦੇ ਕਈ ਜੀਵ ਕੁਛ ਨਾ ਕੁਛ ਥੋੜ੍ਹੀ ਬਹੁਤੀ ਕਲਾ ਆ ਜਾਂਦੀ ਹੈ, ਇਸ ਲਈ ਇਹਨਾਂ ਕੋਲ ਵੀ ਕਲਾ ਸੀ, ਪਰ ਉਸ ਕਲਾ ਨੂੰ ਗਲਤ ਇਸਤੇਮਾਲ ਕਰਦੇ ਸੀ। ਲੋਕਾਂ ਨੂੰ ਡਰਾਉਣਾ, ਬਰ ਸਰਾਪ ਦੇਣਾ, ਇਸ ਤਰ੍ਹਾਂ ਦੇ ਕਰਮ ਕਰਦੇ ਸੀ। ਇਸ ਕਰਕੇ ਲੋਕ ਇਹਨਾਂ ਤੋਂ ਡਰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਡਰਾਇਆ ਨਹੀਂ। ਨਾਨਕ ਦੀ ਭਗਤੀ ਹੈ ਪ੍ਰੇਮ ਦੀ, ਇਸ ਲਈ ਕੋਈ ਡਰਾ ਕੇ ਭਗਤੀ ਕਰਾਉਂਦਾ ਸਮਝ ਲਓ ਉਹ ਭਗਤ ਨਹੀਂ ਹੈਗਾ। ਜਿਹੜਾ ਤੁਹਾਡੇ ਅੰਦਰ ਪ੍ਰੇਮ ਪੈਦਾ ਕਰਦਾ ਗੁਰੂ ਅਤੇ ਪਰਮਾਤਮਾ ਪ੍ਰਤੀ, ਉਹ ਭਗਤੀ ਸਹੀ ਹੈ। ਇਸ ਕਰਕੇ ਗੁਰਬਾਣੀ 'ਚ ਫਿਰ ਇਹ ਸਾਰਿਆਂ ਦਾ ਭੇਤ ਦੇ ਕੇ ਫਿਰ ਇਹਦਾ ਤੱਤ ਸਾਰ ਅਖੀਰ 'ਤੇ ਜਾ ਕੇ ਫਿਰ ਦੱਸਿਆ ਗੁਰਮੁਖ ਕਿਹਨੂੰ ਕਹਿੰਦੇ ਨੇ। ਆਓ ਸ਼ਬਦ ਦੀ ਵਿਚਾਰ ਕਰੀਏ ਸਾਰੇ ਜਣੇ, ਕਰੋ ਸੁਰਤੀਆਂ ਨੂੰ ਇਕਾਗਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਤੀ ਸਤੀ ਸੰਤੋਖੀਆ, ਜਤ ਸਤ ਜੁਗਤ ਸੰਤੋਖ ਨਾ ਜਾਤੀ। ਹੁਣ ਇੱਥੇ ਜਤੀ ਜੀਵ ਜਿਹੜੇ ਘਰ ਬਾਰ ਛੱਡ ਕੇ ਚਲੇ ਜਾਂਦੇ ਸੀਗੇ, ਭਗੌੜੇ ਹੋ ਜਾਂਦੇ ਸੀ ਘਰਾਂ ਤੋਂ, ਗ੍ਰਸਤ ਜੀਵਨ ਤੋਂ ਡਰਦੇ ਸੀ, ਇਸ ਕਰਕੇ ਉਹਨਾਂ ਨੂੰ ਜਤੀ ਕਹਿੰਦੇ ਸੀ ਲੋਕ। ਪਰ ਗੁਰਬਾਣੀ 'ਚ ਉਹਨਾਂ ਨੂੰ ਜਤੀ ਨਹੀਂ ਮੰਨਿਆ ਕਿਤੇ ਵੀ, ਕਹਿੰਦੇ ਇਹ ਜੁਗਤੀ ਨਹੀਂ ਜਾਣਦੇ ਜਿਉਣ ਦੀ, ਜਿਹੜੀ ਕਾਲ ਪੁਰਖ ਨੇ ਗੁਰੂ ਦੇ ਰਾਹੀਂ ਸਮਝਾਈ ਹੈ। ਕਹਿੰਦੇ ਘਰ ਬਾਰ ਛੱਡ ਕੇ ਭੱਜ ਜਾਣਾ ਕੋਈ ਭਗਤੀ ਨਹੀਂ ਹੁੰਦੀ। ਕਹਿੰਦੇ ਜਤੀ ਸਦਾਵ ਹੈ ਜੁਗਤ ਨਾ ਜਾਣਾ, ਛੱਡ ਬਹਿ ਘਰ ਬਾਰ, ਘਰ ਬਾਰ ਛੱਡ ਕੇ ਜੰਗਲਾਂ 'ਚ ਜਾ ਕੇ ਬਹਿ ਜਾਣਾ, ਕਿਤੇ ਜਾ ਕੇ ਬੈਠ ਜਾਣਾ, ਵਿਆਹ ਨਾ ਕਰਾਉਣਾ, ਮੈਂ ਵਿਆਹ ਕਰਾਉਂਦਾ ਨਹੀਂ, ਮੈਂ ਜੀ ਜਤੀ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਜਤੀ ਨਹੀਂ ਹੁੰਦਾ। ਜਤੀ ਫਿਰ ਗੁਰਬਾਣੀ ਦੇ ਵਿੱਚ ਦੱਸਿਆ ਗਿਆ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਉਣਾ। ਇਸ ਕਰਕੇ ਇਹ ਜਤ ਹੁੰਦਾ ਪੱਕਾ ਜਦੋਂ ਸਾਡਾ ਧਿਆਨ ਹੋਰ ਪਾਸੇ ਜਾਂਦਾ ਨਹੀਂ। ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਬਹੁਤ ਵੱਡੀ ਭਗਤੀ ਹੈ ਵੀ ਗ੍ਰਸਤੀ, ਕਿਉਂਕਿ ਅਕਾਲ ਪੁਰਖ ਵੱਲੋਂ ਜੋ ਸਾਡੇ ਸੰਜੋਗੀ ਭੇਜੇ ਜਾਂਦੇ ਆ ਉਹਨਾਂ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸੰਤ ਰੂਪ ਹੁੰਦੇ ਨੇ ਬੱਚੇ। ਜਿਹੜਾ ਬੱਚਿਆਂ ਨੂੰ ਪਾਲਣਾ ਹੈ ਇਹ ਵੀ ਇੱਕ ਸੇਵਾ ਬੜੀ ਵੱਡੀ, ਕਿਉਂਕਿ ਬੱਚਾ ਨਿਰਮਲ ਹੁੰਦਾ। ਇਸ ਕਰਕੇ ਸੰਤਾਂ ਦੀ ਸੇਵਾ ਹੈ ਬੱਚਿਆਂ ਦੀ ਸੇਵਾ ਜਿਹੜੀ। ਇਸ ਕਰਕੇ ਕਈ ਜੀਵ ਇਸ ਨੂੰ ਸਮਝਦੇ ਬੜਾ ਔਖਾ ਕੰਮ ਹੈ। ਇਸ ਲਈ ਦੁਨੀਆ ਜਦੋਂ ਇਹ ਦੇਖਦੀ ਹੈ ਨਾ ਵੀ ਅਸੀਂ ਦੁਖੀ ਬੜੇ ਹੁੰਦੇ ਹਾਂ ਸੰਸਾਰ ਦੇ ਵਿੱਚ ਜੀਵ, ਅਤੇ ਇੱਥੋਂ ਭਗੌੜੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਤੀ ਸਤੀ ਕਹਿੰਦੇ ਆ। ਪੁਰਾਤਨ ਜਿਹੜੀ ਰੀਤ ਚੱਲੀ ਆਉਂਦੀ ਸੀਗੀ ਜਿਹੜੀ ਗੁਰੂ ਅਮਰਦਾਸ ਜੀ ਨੇ ਤੋੜੀ, ਫਿਰ ਉਹ ਸਤੀ ਕੀ ਹੁੰਦਾ ਸੀ ਵੀ ਜਿਹੜੀ ਜੀਵ ਰੂਪ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ, ਇਹਨਾਂ ਲੋਕਾਂ ਦੀ ਧਾਰਮਿਕ ਮਰਿਆਦਾ ਬਣਾਈ ਹੋਈ ਸੀ ਇਹ, ਜੋ ਕਿ ਬਿਲਕੁਲ ਗਲਤ ਸੀ। ਉਹਦੀ ਘਰਵਾਲੀ ਨੂੰ ਉਹਦੇ ਨਾਲ ਹੀ ਚਿਖਾ 'ਚ ਨਾਲ ਹੀ ਪਾ ਦਿੱਤਾ ਜਾਂਦਾ ਸੀਗਾ, ਜਿਉਂਦੇ ਜੀ ਸਾੜ ਦਿੱਤਾ ਜਾਂਦਾ ਸੀ। ਉਹਨੂੰ ਕਹਿੰਦੇ ਸੀ ਸਤੀ ਹੋ ਗਈ। ਅਤੇ ਫਿਰ ਤੀਜੇ ਪਾਤਸ਼ਾਹ ਨੇ ਦੱਸਿਆ ਵੀ ਅਸਲ ਸਤੀ ਕੌਣ ਹੈ। ਇਹ ਰੀਤ ਜਿਹੜੀ ਸੀਗੀ, ਕਹਿੰਦੇ ਐਂ ਫਿਰ ਰੱਬ ਨਹੀਂ ਮਿਲਦਾ, ਐਂ ਮੁਕਤੀ ਨਹੀਂ ਮਿਲਦੀ ਜੇ ਕੋਈ ਜਿਉਂਦੇ ਜੀ ਅੱਗ 'ਚ ਸੜ ਜਾਵੇ, ਧੱਕੇ ਨਾਲ ਉਹਨੂੰ ਸਾੜਿਆ ਜਾਂਦਾ ਸੀਗਾ। ਇਸ ਲਈ ਜਤੀ ਸਤੀ
ਕਹਿੰਦੇ ਜਿਹੜੀਆਂ ਆਪਣੇ ਆਪ ਨੂੰ ਸਤੀਆਂ ਹੁੰਦੀਆਂ ਸੀ ਉਹ ਵੀ ਵਿਚਾਰੀਆਂ ਵਧੀਆਂ ਸੀਗੀਆਂ, ਧਰਮ ਦੀ ਮਰਿਆਦਾ ਉਹਨਾਂ ਨੇ ਇਹੋ ਜਿਹੀ ਬਣਾਈ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਸਤੀ ਹੁੰਦੀ ਕੌਣ, ਤੀਜੇ ਪਾਤਸ਼ਾਹ ਕਹਿੰਦੇ ਸਤੀਆਂ ਇਹ ਨਾ ਆਖਿਅਨ ਜੋ ਮੜਿਆਂ ਲੱਗ ਜਲਨ, ਜਿਹੜੀਆਂ ਮੜੀਆਂ 'ਤੇ ਜਾ ਕੇ ਆਪਣੇ ਆਪ ਨੂੰ ਸਾੜ ਲੈਣ, ਕੋਈ ਖੁਸ਼ੀ ਖੁਸ਼ੀ ਵੀ ਕਰ ਲੈਂਦੀ ਹੋਣੀ ਹੈ, ਕੋਈ ਧੱਕੇ ਨਾਲ ਵੀ ਕਰਦੇ ਹੋਣਗੇ। ਨਾਨਕ ਸਤੀਆਂ ਜਾਣੀਐ ਜੇ ਬਿਰਹਿ ਚੋਟ ਮਰਨ, ਕਹਿੰਦੇ ਅਸਲ ਸਤੀ ਉਹ ਹੈ ਜਿਹੜੀ ਉਸ ਪਰਮੇਸ਼ੁਰ ਦੇ ਬਿਰਹਿ, ਪਤੀ ਪਰਮੇਸ਼ੁਰ ਦੇ ਬਿਰਹਿ ਦੇ ਵਿੱਚ ਜਿਉਂਦੇ ਜੀ ਮਰ ਜਾਣਾ, ਐਸ਼ ਸਰੀਰ 'ਚ ਰਹਿੰਦਿਆਂ ਮਨ ਦਾ ਮਰਨਾ, ਇਹ ਭਗਤੀ ਆ, ਇਹ ਸਤੀ ਹੋਣਾ। ਇਸ ਕਰਕੇ ਉਹ ਪਤੀ ਪਰਮੇਸ਼ੁਰ ਦੇ ਲਈ ਆਪਣਾ ਭਾਵ ਖਤਮ ਕਰ ਦੇਣਾ, ਉਹ ਅਸਲ ਸਤੀ ਹੈ। ਜਿਹੜੇ ਕਿ ਆਪਣੇ ਪਤੀ ਪਰਮੇਸ਼ੁਰ ਲਈ ਇਹ ਸੰਸਾਰ ਵੱਲੋਂ, ਕਿਉਂਕਿ ਸਾਡਾ ਧਿਆਨ ਸੰਸਾਰ 'ਚ ਰਹਿੰਦਾ ਹੈ ਅਤੇ ਪਤੀ ਮਿਲਦਾ ਨਹੀਂ, ਪਰਮ ਜਿਹੜਾ ਸਾਡਾ ਪਤੀ ਹੈ ਵਾਹਿਗੁਰੂ ਨਿਰੰਕਾਰ, ਅਸੀਂ ਜੀਵ ਰੂਪ ਇਸਤਰੀਆਂ ਸਾਰੀਆਂ, ਜਿਨ੍ਹਾਂ ਨੇ ਆਪਣੇ ਮਨ ਨੂੰ ਇਹਨਾਂ ਵਿਕਾਰਾਂ ਵੱਲੋਂ ਸੰਸਾਰ ਦੇ ਵੱਲੋਂ ਮਾਰ ਲਿਆ, ਇੱਕ ਨਾਲ ਜੁੜ ਗਿਆ, ਜਿਹੜੇ ਉਹ ਸਾਰੀਆਂ ਸੁਹਾਗਣਾਂ, ਉਹ ਜਿਉਂਦੇ ਜੀ ਮਨ ਦਾ ਮਰਨਾ ਕਹਿੰਦੇ, ਜਿਹਨੂੰ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਇਹ ਅਸਲ ਮਰਨਾ ਗੁਰਮਤ ਦਾ। ਜਿਹਨੂੰ ਮਹਾਰਾਜ ਨੇ ਇਹ ਵੀ ਕਿਹਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾ ਸੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਫਿਰ ਮਹਾਰਾਜ ਨੇ ਦੱਸਿਆ ਵੀ ਅਸਲ ਸਤੀ ਆ ਹੈ, ਜਦੋਂ ਗਿਆਨ ਦਿੱਤਾ ਗੁਰੂ ਸਾਹਿਬਾਂ ਨੇ, ਕਿਉਂਕਿ ਉਸ ਸਮੇਂ ਆਮ ਲੋਕਾਂ ਤੱਕ ਇਹ ਧਾਰਮਿਕ ਲੋਕ ਗਿਆਨ ਦਿੰਦੇ ਹੀ ਨਹੀਂ ਸੀ, ਉਹਨਾਂ ਆਪ ਨੂੰ ਵੀ ਨਹੀਂ ਸੀਗਾ, ਜੇ ਹੁੰਦਾ ਤਾਂ ਫਿਰ ਉਹ ਵੀ ਇਹ ਕੰਮ ਨਾ ਕਰਦੇ। ਬੜੀ ਵਿਰੋਧਤਾ ਹੋਈ ਜਦੋਂ ਗੁਰੂ ਨਾਨਕ ਦੇ ਘਰ ਦੀ, ਵਿਰੋਧਤਾ ਅੱਜ ਤੱਕ ਕਿਉਂ ਆ, ਇਹਨਾਂ ਪਖੰਡੀਆਂ ਕਰਕੇ ਹੀ ਆ। ਅੱਜ ਵੀ ਗੁਰੂ ਨਾਨਕ ਦਾ ਘਰ ਪਖੰਡੀਆਂ ਦਾ ਜਿਹੜਾ ਭਰਮਣ ਹੈ ਉਹਨੂੰ ਤੋੜਦਾ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਸਵੇਰੇ ਆਦਸਾ ਦੀ ਵਾਰ ਰੋਜ਼ ਹੁੰਦੀ ਆ ਹਰ ਗੁਰਦੁਆਰੇ 'ਚ, ਇਹਦਾ ਕੋਈ ਮਕਸਦ ਹੈ। ਗੁਰੂ ਸਾਹਿਬਾਂ ਵੇਲੇ ਤੋਂ ਇਹ ਸਾਡੀ ਮਰਿਆਦਾ ਬਣਾਈ ਗਈ ਹੈ ਵੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ, ਸ਼ਾਮ ਨੂੰ ਸੰਧਿਆ ਵੇਲੇ ਰਹਿ ਰਸ, ਸਵੇਰੇ ਜਪ ਜੀ ਸਾਹਿਬ ਦਾ ਪਾਠ ਅਤੇ ਅੱਗੇ ਫਿਰ ਜਾ ਕੇ ਪੰਜ ਬਾਣੀਆਂ ਦਾ ਨਿਤਨੇਮ ਹੋਣ ਲੱਗ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿਚਾਰਨ ਕੀਤੀ, ਪਹਿਲਾਂ ਜਪ ਜੀ ਸਾਹਿਬ ਪੜ੍ਹਦੇ ਹੁੰਦੇ ਸੀ। ਇਹ ਜਿਹੜਾ ਆਸਾ ਦੀ ਵਾਰ ਹੈ ਨਾ, ਕਿਤੇ ਇਹਦੇ ਅਰਥਾਂ ਸਮੇਤ ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਲਵੋ, ਸਾਰਾ ਪਖੰਡ ਸਾਰਾ ਭਰਮ ਖਤਮ ਹੋ ਜਾਊਗਾ ਤੁਹਾਡਾ, ਪਤਾ ਲੱਗ ਜਾਊ ਵੀ ਕਰਨਾ ਕੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਗਿਆਨ ਦਿੱਤਾ ਜੀਵਾਂ ਨੂੰ, ਅਗਿਆਨਤਾ ਚੋਂ ਕੱਢੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ, ਫਿਰ ਇਹਨਾਂ ਲੋਕਾਂ ਨੇ ਬੜੀ ਵਿਰੋਧਤਾ ਕੀਤੀ। ਇਸ ਲਈ ਇਹ ਵਿਰੋਧਤਾ ਦਾ ਕਾਰਨ ਸੀ ਗੁਰੂ ਘਰ ਦਾ, ਇਹ ਪਖੰਡੀ ਲੋਕ ਜਿੰਨੇ ਵੀ ਸੀ, ਜਿਨ੍ਹਾਂ ਨੇ ਲੋਕਾਂ ਨੂੰ ਭਰਮ 'ਚ ਪਾ ਕੇ ਲੁੱਟਦੇ ਸੀ, ਉਹ ਇਹਦਾ ਵਿਰੋਧ ਕਰਦੇ ਸੀ ਗੁਰੂ ਨਾਨਕ ਦੇ ਘਰ ਦਾ। ਇਸ ਕਰਕੇ ਮਹਾਰਾਜ ਕਹਿੰਦੇ ਸਤੀ ਅਸਲ ਵਿੱਚ ਇਹ ਹੈ। ਮਹਾਰਾਜ ਕਹਿੰਦੇ ਭੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਿਣ, ਕਹਿੰਦੇ ਜਿਹੜੀਆਂ ਸੰਜਮ 'ਚ ਰਹਿੰਦੀਆਂ ਉਹ ਅਸਲ ਸਤੀਆਂ। ਭੀ ਸੋ ਸਤੀਆਂ ਜਾਣੀਆਂ ਜੇ ਸੀਲ ਸੰਤੋਖ, ਜਿਨ੍ਹਾਂ ਨੇ ਸੰਤੋਖਿਆ ਹੋਇਆ ਆਪਣੇ ਮਨ ਨੂੰ, ਸੇਵੀ ਸਾਈਂ ਆਪਣਾ ਨਿੱਤ ਉੱਠ ਸੰਭਾਲਿਆ, ਕਹਿੰਦੇ ਉਹ ਰੋਜ਼ ਸਵੇਰੇ ਉੱਠ ਕੇ ਆਪਣੇ ਸਾਈਂ ਆਪਣੇ ਪਤੀ ਨਿਰੰਕਾਰ ਦੀ ਸੇਵਾ ਕਰਦੀਆਂ, ਸੰਭਾਲਦੀਆਂ, ਕਹਿਣ ਤੋਂ ਭਾਵ ਨਿੱਤ ਉੱਠ, ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮਾਲਕ ਨਾਲ ਜੁੜਦੇ ਨੇ। ਅਸਲ ਵਿੱਚ ਮਹਾਰਾਜ ਕਹਿੰਦੇ ਇਹ ਸਤੀਆਂ, ਤਾਂ ਕਰਕੇ ਮਹਾਰਾਜ ਕਹਿੰਦੇ ਅੱਗੇ ਆ ਗਏ ਸੰਤੋਖੀ ਆ। ਕਈ ਜੀਵ ਕਹਿੰਦੇ ਸੀ ਵੀ ਅਸੀਂ ਤਾਂ ਸੰਤੋਖੀ ਹਾਂ, ਅਸੀਂ ਤਾਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ। ਅੱਜ ਵੀ ਬਹੁਤ ਸੰਤੋਖੀ ਮਿਲ ਜਾਂਦੇ, ਬਾਹਰੋਂ ਸੰਤੋਖੀ ਹੋ ਜਾਣਾ ਸੰਤੋਖੀ ਨਹੀਂ ਹੁੰਦਾ, ਮਨ ਦਾ ਸੰਤੋਖ ਹੈ। ਧਰਮ ਦੇ ਚਾਰ ਪੈਰ ਨੇ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਜਿਹੜਾ ਆਉਂਦਾ ਹੈਗਾ ਵੀ ਧਰਮ ਦੇ ਬਾਰੇ ਵੀ ਸਤਿਯੁਗ ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਬਾਹੋ। ਇਸ ਕਰਕੇ ਚਾਰ ਪੈਰ ਨੇ ਸੰਤੋਖ, ਜਤ, ਸਤ ਅਤੇ ਨਾਮ, ਇਹ ਚਾਰ ਪੈਰ ਨੇ ਧਰਮ ਦੇ। ਜਿਹੜਾ ਸਤਿਯੁਗ ਦਾ ਸਮਾਂ ਹੁੰਦਾ, ਜਦੋਂ ਕਿ ਵੈਸੇ ਤਾਂ ਸਾਡੀ ਕਾਇਆ ਦੇ ਅੰਦਰ ਹੀ ਹੁੰਦਾ ਸਤਿਯੁਗ ਵਰਤਦਾ, ਕਲਯੁਗ ਅਤੇ
ਦੁਆਪਰ ਤ੍ਰੇਤਾ, ਪਰ ਬਾਹਰ ਸਮਾਂ ਵੀ ਮੰਨਿਆ ਗਿਆ। ਸਤਿਯੁਗ ਦਾ ਜਦੋਂ ਸਮਾਂ ਹੁੰਦਾ ਉਹਦੇ ਵਿੱਚ ਜੀਵ ਸੰਤੋਖੀ ਹੁੰਦੇ ਨੇ ਅਤੇ ਉਹ ਧਰਮ ਨਾਲ ਜੁੜੇ ਹੁੰਦੇ ਨੇ। ਅੱਛਾ ਸਮਾਂ ਹੁੰਦਾ। ਅੱਜ ਵੀ ਕੋਈ ਜੀਵ ਧਰਮ ਨਾਲ ਜੁੜਿਆ ਹੋਵੇ, ਪਰਮਾਤਮਾ ਨੂੰ ਧਰਮ ਕਹਿੰਦੇ ਨੇ, ਸੰਤੋਖੀ ਹੋਵੇ, ਉਹ ਸਤੋਯੁਗੀ ਆ। ਜਿਹੜਾ ਦੁਆਪਰ ਸੀ ਉਹਦੇ ਵਿੱਚ ਇੱਕ ਪੈਰ ਫਿਰ ਕੱਟਿਆ ਗਿਆ, ਤਿੰਨ ਪੈਰ ਰਹਿ ਗਏ ਧਰਮ ਦੇ। ਸੰਤੋਖ ਖਤਮ ਹੋ ਗਿਆ, ਜਤ ਸਤ ਅਤੇ ਨਾਮ, ਫਿਰ ਇਹ ਤਿੰਨ ਪੈਰ ਰਹਿ ਗਏ। ਫਿਰ ਦੁਆਪਰ ਆ ਗਿਆ, ਦੁਆਪਰ ਤੋਂ ਬਾਅਦ ਫਿਰ ਤ੍ਰੇਤਾ ਆ ਗਿਆ। ਤ੍ਰੇਤੇ ਦੇ ਵਿੱਚ ਧਰਮ ਦੇ ਦੋ ਪੈਰ ਰਹਿ ਗਏ, ਸੱਤ ਅਤੇ ਨਾਮ। ਹੁਣ ਕਲਯੁੱਗ ਦਾ ਸਮਾਂ ਜਿਹੜਾ ਮੰਨਿਆ ਗਿਆ ਇਹਦੇ ਵਿੱਚ ਕੇਵਲ ਇੱਕੋ ਪੈਰ 'ਤੇ ਖੜਾ ਸੀ, ਧਰਮ ਦੇ ਨਾਮ ਦੇ ਉੱਤੇ ਖੜੀ ਹੈ ਸੰਸਾਰ ਇਸ ਟਾਈਮ। ਇਸ ਟਾਈਮ ਤੁਸੀਂ ਦੇਖੋਗੇ ਸੰਤੋਖੀ ਜੀਵ ਬਿਰਲਾ ਕੋਈ ਮਿਲੂਗਾ, ਜੱਤ 'ਚ ਪੱਕਾ ਕੋਈ ਇੱਕ ਅੱਧਾ ਮਿਲੂਗਾ ਦੁਨੀਆ 'ਚ। ਸੱਤ ਉੱਚਾ ਆਚਰਣ, ਵਿਰਲੇ ਵਿਰਲੇ ਜੀਵ ਮਿਲਣਗੇ ਤੁਹਾਨੂੰ, ਨਾਮ ਦਾ ਕਿਸੇ ਵਿਰਲੇ ਵਿਰਲੇ ਨੂੰ ਭੇਤ ਹੋਊ। ਇਹ ਚਾਰੇ ਗੁਣ ਜਿਹਦੇ ਅੰਦਰ ਨੇ ਉਹ ਅਸਲ ਧਰਮੀ ਮੰਨਿਆ ਗਿਆ, ਉਹਨੂੰ ਧਰਮ ਦਾ ਗਿਆਨ ਹੈ। ਇਸ ਕਰਕੇ ਇਹ ਚਾਰ ਪੈਰ ਨੇ ਸੰਤੋਖ, ਸਭ ਤੋਂ ਪਹਿਲਾਂ ਸੰਤੋਖ ਹੈ। ਜਿੰਨਾ ਚਿਰ ਸੰਤੋਖ ਨਹੀਂ ਨਾ ਆਉਂਦਾ ਉਨਾ ਚਿਰ ਗੁਰੂ ਦੇ ਮਾਰਗ 'ਤੇ ਚੱਲਿਆ ਨਹੀਂ ਜਾਂਦਾ, ਕਿਉਂਕਿ ਮਨ ਸੰਤੋਖੀ ਨਹੀਂ ਗਾ। ਮਨ ਦੇ ਅੰਦਰ ਤਾਂ ਆਸ਼ਾ ਭੁਲਾਸ਼ਾ ਤ੍ਰਿਸ਼ਨਾਵਾਂ ਚੱਲ ਰਹੀਆਂ। ਜਿੰਨਾ ਚਿਰ ਸਾਡੇ ਅੰਦਰ ਆਸ਼ਾ ਭੁਲਾਸ਼ਾ ਤ੍ਰਿਸ਼ਨਾ ਹੈ ਉਨਾ ਚਿਰ ਸੰਤੋਖ ਨੇੜੇ ਵੀ ਨਹੀਂ ਆ ਸਕਦਾ। ਬਾਹਰੋਂ ਸੰਤੋਖੀ ਤਾਂ ਅਸੀਂ ਦੁਨੀਆਂ ਨੂੰ ਦਿਖਾ ਸਕਦੇ ਮੈਂ ਬੜਾ ਸੰਤੋਖੀ ਹਾਂ। ਇਸ ਲਈ ਜਿਨ੍ਹਾਂ ਨੇ ਆਪਣੀਆਂ ਇੱਛਾਵਾਂ ਨੂੰ ਕੰਟਰੋਲ 'ਚ ਕਰਕੇ, ਜਿਨ੍ਹਾਂ ਨੇ ਆਪਣੇ ਅੰਦਰ ਤ੍ਰਿਸ਼ਨਾ ਨੂੰ ਨਾਮ ਨਾਲ ਖਤਮ ਕਰ ਦਿੱਤਾ, ਇਸ ਕਰਕੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕੇ ਨਾਏ। ਜਦੋਂ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ ਫਿਰ ਇਹ ਤ੍ਰਿਸ਼ਨਾ ਰੂਪੀ ਅੱਗ ਖਤਮ ਹੋ ਜਾਂਦੀ ਹੈ। ਤਾਂ ਕਰਕੇ ਇੱਥੇ ਮਹਾਰਾਜ ਕਹਿੰਦੇ ਸੰਤੋਖੀ ਕੋਈ ਵਿਰਲਾ ਵਿਰਲਾ ਹੈ। ਫਿਰ ਮਹਾਰਾਜ ਇੱਥੇ ਦੱਸਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਜਤ ਸਤ ਜੁਗਤ ਸੰਤੋਖ ਨਾ ਜਾਤੀ। ਕਹਿੰਦੇ ਇਹਨਾਂ ਲੋਕਾਂ ਨੇ ਜਿਹੜੇ ਜਤੀ ਕਹਾਉਂਦੇ ਸੀ ਜਾਂ ਸਤੀਆਂ ਹੁੰਦੀਆਂ ਸੀ ਜਾਂ ਸੰਤੋਖੀ ਸੀ ਲੋਕ ਆਪਣੇ ਆਪ ਨੂੰ ਕਹਾਉਂਦੇ, ਪਰ ਕਹਿੰਦੇ ਇਹਨਾਂ ਨੂੰ ਨਾ ਜਤ ਦਾ ਪਤਾ ਸੀ, ਜਤ ਕੀ ਹੁੰਦਾ, ਸਤ ਕੀ ਹੁੰਦਾ, ਜੁਗਤ ਕੀ ਹੁੰਦੀ ਹੈ, ਕਿਵੇਂ ਸੰਤੋਖ 'ਚ ਰਹਿਣਾ, ਜੁਗਤ ਨਾ ਜਾਤੀ। ਇਹਨਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ, ਪੂਰੇ ਗੁਰੂ ਤੋਂ ਇਹ ਜੁਗਤੀ ਸਿੱਖਣ ਨੂੰ ਮਿਲਦੀ ਹੈ, ਜਿਹਨੂੰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਆਪਾਂ ਆਸਾ ਦੀ ਵਾਰ 'ਚ ਸਰਵਣ ਕਰਦੇ ਹਾਂ ਨਾ, ਵੀ ਕਿਹੋ ਜਿਹਾ ਹੁੰਦਾ ਇੱਕ ਗੁਰਸਿੱਖ, ਕਿਹੋ ਜਿਹਾ ਨੇ ਜਨੇਊ ਪਾਇਆ ਹੁੰਦਾ। ਜਿਵੇਂ ਪੰਡਿਤ ਜਨੇਊ ਪਾਉਂਦੇ ਸੀਗੇ, ਗੁਰੂ ਨਾਨਕ ਦੇਵ ਜੀ ਨੇ ਉਹ ਮਨ੍ਹਾ ਕਰਤਾ, ਕਿਉਂਕਿ ਉਹ ਕਰਮਕਾਂਡ ਸੀਗਾ, ਕੋਈ ਪਾਉਂਦਾ ਉਹਨੂੰ ਮੁਬਾਰਕ ਆ, ਸਾਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਨਾਲ, ਅਸੀਂ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ, ਪਰ ਗੁਰੂ ਨਾਨਕ ਨੇ ਜਿਹੜਾ ਕੰਮ ਕੀਤਾ ਸੀ ਉਹ ਕਰਨਾ, ਸਾਡਾ ਸਤਿਗੁਰ ਹੈ, ਉਹ ਸਾਨੂੰ ਉਪਦੇਸ਼ ਦੇ ਕੇ ਗਏ ਨੇ। ਇਸ ਲਈ ਉਹ ਜਦੋਂ ਜਨੇਊ ਪਾਉਣ ਲੱਗੇ, ਜਨੇਊ ਸਿਰਫ ਬੀਬੀਆਂ ਦੇ ਨਹੀਂ ਪਾਇਆ ਜਾਂਦਾ ਸੀ, ਉਸ ਟਾਈਮ ਬੰਦਿਆਂ ਦੇ ਪਾਉਂਦੇ। ਅੱਜ ਵੀ ਉਹ ਕਹਿੰਦਾ ਵੀ ਜਨੇਊ ਪਾਉਣਾ, ਪਹਿਲਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਥੋਂ ਭੈਣ ਮੇਰੀ ਵੱਡੀ ਇਹਦੇ ਪਾਓ, ਕਹਿੰਦੇ ਇਹਨਾਂ ਨੂੰ ਪਾਇਆ ਨਹੀਂ ਜਾ ਸਕਦਾ। ਦੇਖੋ ਕਿੰਨਾ ਫਰਕ। ਹੁਣ ਨਾਨਕ ਦੇ ਘਰ ਦੇ ਵਿੱਚ ਕੋਈ ਮਰਜ਼ੀ ਆ ਜਾਵੇ, ਬੀਬੀ ਆ ਜਾਵੇ, ਗੁਰਮੁਖ ਆ ਜਾਵੇ, ਹਰ ਇੱਕ ਨੂੰ ਉਪਦੇਸ਼ ਦਿੱਤਾ ਜਾਂਦਾ। ਉਹ ਕਹਿੰਦੇ ਵੀ ਇਹ ਜਨੇਊ ਬੀਬੀ ਦੇ ਨਹੀਂ ਪੈਣਾ, ਤੇਰੀ ਭੈਣ ਦੇ ਨਹੀਂ ਪੈਣਾ, ਕਹਿੰਦੇ ਵੱਡੀ ਇਹਨੂੰ ਪਾਓ ਪਹਿਲਾਂ, ਮੈਂ ਫਿਰ ਪਾਉ। ਉਹ ਕਹਿੰਦੇ ਵੀ ਇਹਨੂੰ ਨਹੀਂ ਪੈਣਾ। ਫਿਰ ਮਹਾਰਾਜ ਕਹਿੰਦੇ ਵੀ ਇਹ ਜਨੇਊ ਜਿਹੜਾ ਇਹ ਸਾਡੇ ਨਾਲ ਜਾਊ, ਜਦੋਂ ਅਸੀਂ ਸਰੀਰ ਛੱਡਾਂਗੇ ਉਹ ਤਾਂ ਇੱਥੇ ਸੜ ਜਾਣਾ, ਵੀ ਉਹ ਜਨੇਊ ਪਾਓ ਮੇਰੇ ਜਿਹੜਾ ਮੇਰੇ ਨਾਲ ਜਾਵੇ। ਉਹ ਗਿਆਨ ਦੇਣਾ ਚਾਹੁੰਦੇ ਸੀ, ਅਗਿਆਨਤਾ 'ਚ ਲੋਕ ਇਹ ਕੰਮ ਕਰਦੇ ਸੀ ਉਸ ਸਮੇਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਕਪਾਹ, ਦਇਆ ਦੀ ਕਪਾਹ, ਸੰਤੋਖ ਸੂਤ। ਇਹ ਜਿਹੜਾ ਦਇਆ ਧਰਮ ਸੰਤੋਖ ਆ ਨਾ, ਇਹ ਧਰਮ ਦੇ ਗੁਣ ਆ ਜਿਹੜੇ ਕਿ ਅੱਜ ਅਲੋਪ ਹੁੰਦੇ ਜਾ ਰਹੇ ਨੇ, ਕਿਸੇ ਦੇ ਵਿੱਚ ਹੈ ਨਹੀਂ ਗੇ, ਬਹੁਤ ਘੱਟ ਲੋਕ ਇਹੋ ਜਿਹੇ ਮਿਲਦੇ। ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ। ਕਹਿੰਦੇ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਥ, ਕਹਿੰਦੇ ਮੇਰੇ ਆਹ ਹੈਗਾ ਤਾਂ ਪਾ ਦੇ। ਹੁਣ ਪੰਡਿਤ ਨੂੰ ਕਿੱਥੇ ਗੱਲਾਂ ਦੀ ਸਮਝ ਆਵੇ, ਇਹ ਗੁਰਮੁਖਾਂ ਵਾਲੀ ਬੋਲੀ ਹੈ। ਹੁਣ ਮਹਾਰਾਜ ਕਹਿੰਦੇ ਵੀ ਹੈਗਾ ਤਾਂ ਪਾ ਦੇ ਫਿਰ ਭਾਈ। ਕਹਿੰਦੇ ਨਾ ਤਾਂ ਇਹ ਟੁੱਟੂਗਾ, ਨਾ ਇਹ ਟੁੱਟੇ, ਇਹ ਟੁੱਟਦਾ ਵੀ ਨਹੀਂ ਹੈਗਾ,
ਨਾ ਮੈਲ ਲੱਗੇ, ਨਾ ਇਹਨੂੰ ਮੈਲ ਲੱਗੇ, ਨਾ ਇਹ ਜਲੇ ਨਾ ਜਾਏ। ਕਹਿੰਦੇ ਨਾ ਇਹ ਜਲਦਾ ਅਤੇ ਨਾ ਇਹ ਹੈਗਾ ਵੀ ਨਾਲ ਨਹੀਂ ਜਾਊਗਾ, ਜਾਊਗਾ ਕਹਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਸਾ ਮੇਰੇ ਜਨੇਊ ਪਾ ਦੇ ਜੇ ਹੈਗਾ ਤਾਂ। ਹੁਣ ਪੰਡਿਤ ਨਿਰੁੱਤਰ ਹੋ ਗਿਆ, ਮਹਾਰਾਜ ਦੇ ਮੂਹਰੇ ਕੋਈ ਦੇਖੋ ਸਵਾਲ ਅਤੇ ਜਵਾਬ ਆ ਗੁਰਬਾਣੀ 'ਚ। ਅੱਜ ਵੀ ਜੇ ਤਾਂ ਸਾਡੇ ਆਹ ਜਨੇਊ ਪਾਇਆ ਹੋਇਆ ਫਿਰ ਤਾਂ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਜੇ ਆਹ ਜਨੇਊ ਨਹੀਂ ਪਾਇਆ ਆਪਣੇ ਫਿਰ ਆਪਾਂ ਕਿਹੜੇ ਸਿੱਖ ਹੋਏ। ਇਹ ਗੱਲਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਜਿਵੇਂ ਜਿਵੇਂ ਅਸੀਂ ਇਹਨੂੰ ਸਮਝਾਂਗੇ, ਵਾਰ ਵਾਰ ਆਪਣੇ ਮਨ ਨੂੰ ਸਮਝਾਉਣਾ, ਜਿਹਨੂੰ ਕਹਿੰਦੇ ਮਨ ਸਮਝਾਵਣ ਕਾਰਨ ਕਛੂ ਕਪੜੀਏ ਗਿਆਨ। ਇਹ ਮਨ ਨੂੰ ਵਾਰ ਵਾਰ ਜਦੋਂ ਅਸੀਂ ਸੁਣਾਉਂਦੇ ਹਾਂ ਨਾ, ਰੋਜ਼ ਇਹ ਗੱਲਾਂ ਆਉਣਗੀਆਂ ਗੁਰਬਾਣੀ ਦੀਆਂ, ਇਹੀ ਗੱਲਾਂ ਧਰਮ ਦੀਆਂ ਆਉਣਗੀਆਂ, ਵਾਰ ਵਾਰ ਦ੍ਰਿੜ ਕਰਾਇਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਵੀ ਆਹ ਜਨੇਊ ਪਾਉਣਾ ਮੇਰੇ ਸਿੱਖਾਂ ਨੇ। ਇਸ ਕਰਕੇ ਗੁਰੂ ਦਾ ਸਿੱਖ ਇਹ ਜਨੇਊ ਪਾਉਂਦਾ ਹੈ ਜਿਹੜਾ ਸਾਡੇ ਨਾਲ ਜਾਂਦਾ, ਸਾਡਾ ਜੀਵਨ ਸਫਲ ਕਰ ਦਿੰਦਾ। ਇਹ ਜਨੇਊ ਆ ਜਿਹੜਾ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਦਇਆ ਕਪਾਹ, ਦਇਆ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦਇਆ ਬਹੁਤ ਘੱਟ ਗਈ ਕਿਉਂਕਿ ਸਾਨੂੰ ਅਗਿਆਨਤਾ ਵਾਲੀ ਵੱਧ ਗਈ ਹੈ। ਅਸੀਂ ਦੂਜੇ 'ਤੇ ਪਰਉਪਕਾਰ ਹੀ ਨਹੀਂ, ਪਰਉਪਕਾਰ ਨਹੀਂ ਅਸੀਂ ਕਰਦੇ ਕਿਸੇ ਦਾ, ਭਲਾ ਹੀ ਕਰਨਾ ਸਭਨਾਂ ਦਾ ਬਸ। ਨਹੀਂ ਕਰ ਸਕਦੇ ਤੁਸੀਂ ਮਾੜਾ ਨਹੀਂ ਕਰਨਾ ਜ਼ਿੰਦਗੀ 'ਚ ਕਿਸੇ ਦਾ, ਬਸ ਇਹ ਲੜ ਗੱਲ ਬੰਨ ਲਓ। ਭਲਾ ਕਰ ਸਕਦੇ ਹੋ ਤਾਂ ਕਰੋ, ਨਹੀਂ ਕਰ ਸਕਦੇ ਚੁੱਪ ਕਰ ਜਾਓ, ਬਸ ਜਿੰਨਾ ਕਰ ਸਕਦੇ ਹੋ ਕਰੋ ਚੰਗਾ। ਜੇ ਤੁਸੀਂ ਮੰਦਾ ਕਰੋਗੇ ਕਿਸੇ ਦਾ ਉਹਦਾ ਤੁਹਾਨੂੰ ਸਜ਼ਾ ਮਿਲਣੀ ਹੈ। ਇਸ ਕਰਕੇ ਮਹਾਰਾਜ ਨੇ ਇਹ ਆਸਾ ਦੀ ਵਾਰ 'ਚ ਵੀ ਕਿਹਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਨਾ ਹੋਏ, ਨਾਨਕੇ ਨਾ ਆਖੀ ਹੈ ਲੇਖੇ ਵਰਤੇ ਸੋਏ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੂੰ ਅਸਲ ਦੇ ਵਿੱਚ ਜਿਹੜਾ ਸਿੱਖ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਜਤ ਸਤ ਜੁਗਤ ਸੰਤੋਖ ਨਾ ਜਾਤੀ। ਕਹਿੰਦੇ ਆਪਣੇ ਆਪ ਨੂੰ ਜਤੀ ਵੀ ਕਹਾਉਂਦੇ ਸੀ, ਸਤੀ ਵੀ ਕਹਾਉਂਦੇ ਸੀ, ਸੰਤੋਖੀ ਸੀ, ਪਰ ਇਹਨਾਂ ਨੂੰ ਜੁਗਤੀ ਨਹੀਂ ਪਤਾ ਸੀ। ਇਹ ਗੱਲ ਉਹਨਾਂ 'ਤੇ ਨਹੀਂ ਲਾਗੂ ਹੁੰਦੀ, ਆਪਣੇ 'ਤੇ ਵੀ ਹੁੰਦੀ ਹੈ। ਅਸੀਂ ਵੀ ਜੁਗਤੀ ਸਿੱਖਣ ਆਏ ਹਾਂ, ਇੱਥੇ ਮੱਥਾ ਟੇਕਣ ਨਹੀਂ ਆਏ। ਮੱਥਾ ਟੇਕਣ ਦਾ ਮਤਲਬ ਮੈਂ ਤੈਨੂੰ ਸੀਸ ਝੁਕਾਤਾ, ਜੋ ਤੂੰ ਕਹੇਂਗਾ ਮੈਂ ਮੰਨੂੰਗਾ। ਜੇ ਮੰਨਦੇ ਨਹੀਂ ਫਿਰ ਆਪਣੀ ਮੱਤ। ਇਸ ਕਰਕੇ ਗੁਰੂ ਕੋਲੋਂ ਕੁਛ ਲੈ ਕੇ ਜਾਣਾ ਜਦੋਂ ਵੀ ਆਉਣਾ, ਕਿਉਂਕਿ ਇਹ ਪਰਉਪਕਾਰ ਕਰਦੇ ਨੇ ਸਾਡੇ 'ਤੇ ਗੁਰੂ ਸਾਹਿਬ। ਮਹਾਰਾਜ ਕਹਿੰਦੇ ਵੀ ਇਹ ਜੁਗਤੀ ਸਿੱਖਣੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਜੁੜਨ ਦੀ ਜੁਗਤੀ ਹੈ ਜਿਹੜੀ, ਕਿਵੇਂ ਜੁੜਿਆ ਜਾਵੇ। ਕਹਿੰਦੇ ਜੋਗ ਜੁਗਤ ਸੁਣ ਆਇਓ ਗੁਰ ਪੈ। ਗੁਰੂ ਸਾਨੂੰ ਜੁਗਤੀ ਸਿਖਾਉਂਦਾ ਹੈ ਜੁੜਨ ਦੀ ਪਰਮਾਤਮਾ ਨਾਲ। ਮੁੱਖ ਸਤਿਗੁਰ ਸ਼ਬਦ ਬੁਝਾਇਓ, ਫਿਰ ਜਦੋਂ ਗੁਰੂ ਸਤਿਗੁਰ ਦੇ ਸਨਮੁੱਖ ਕਰਦਾ, ਸਤਿਗੁਰ ਸਾਨੂੰ ਉਸ ਸ਼ਬਦ ਦਾ ਭੇਦ ਦੇ ਦਿੰਦਾ ਜਿਸ ਸ਼ਬਦ ਨਾਲ ਅਸੀਂ ਮੁਕਤ ਹੋ ਜਾਂਦੇ ਹਾਂ, ਸਾਡੇ ਪ੍ਰਾਣਾਂ 'ਚ ਵਸ ਜਾਂਦਾ ਫਿਰ ਉਹ ਸ਼ਬਦ। ਜਿਹਨੂੰ ਮਹਾਰਾਜ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਇਹ ਜੁਗਤੀ ਹੈ। ਇਹ ਜੁਗਤੀ ਮਿਲਣੀ ਤਾਂ ਹੈ ਜੇ ਸਾਡੇ ਅੰਦਰ ਜਤ ਸਤ ਸੰਤੋਖ ਧਰਮ ਸਹਿਣਸ਼ੀਲਤਾ ਹੋਊਗੀ, ਇਹ ਗੁਣਾਂ ਨੂੰ ਧਾਰਨ ਕਰਾਂਗੇ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਜੁਗਤੀ ਜਾਣਦੇ ਨਹੀਂ ਸੀਗੇ, ਇਹ ਜਤੀ ਵੀ ਕਹਾਉਂਦੇ ਸੀ ਆਪਣੇ ਆਪ ਨੂੰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਕੋਈ ਇਸ ਤਰ੍ਹਾਂ ਵਿਆਹ ਨਾ ਕਰਾਵੇ, ਆਪਣੇ ਆਪ ਨੂੰ ਜਤੀ ਕਹਾਵੇ, ਜੁਗਤ ਨਾ ਜਾਣੇ। ਕਹਿੰਦੇ ਬਿੰਦ ਰਾਖ ਜੋ ਤਰੀਆ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਇਸੇ ਤਰ੍ਹਾਂ ਹੀ ਵਿਆਹ ਨਹੀਂ ਕਰਾਉਣਾ, ਇਸ ਤਰ੍ਹਾਂ ਕਹਿੰਦੇ ਤੁਸੀਂ ਵੀ ਘਰ ਬਾਰ ਛੱਡ ਦਿਉ, ਗ੍ਰਸਤ ਨਹੀਂ ਧਾਰਨ ਕਰਨਾ। ਕਹਿੰਦੇ ਜੇ ਇਸ ਤਰ੍ਹਾਂ ਇਸ ਚੀਜ਼ ਤੋਂ ਬਚਿਆ ਜਾਂਦਾ ਤਾਂ ਫਿਰ ਖੁਸਰੇ ਤਾਂ ਸਾਰੇ ਹੀ ਪਰਮਗਤ ਪਾ ਜਾਣ। ਬਿੰਦ ਰਾਖ ਜੋ ਤਰੀਆ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਤਾਂ ਕਰਕੇ ਇੱਥੇ ਮਹਾਰਾਜ ਨੇ ਕਿਹਾ ਵੀ ਜਤੀ ਕਿਹੜਾ ਹੁੰਦਾ, ਏਕਾ ਨਾਰੀ ਜਤੀ ਹੋਏ। ਜਿਨ੍ਹਾਂ ਨੇ ਆਪਾ ਭਾਵ ਖਤਮ ਕਰਕੇ ਗੁਰੂ ਦੇ ਹੋ ਗਏ ਨੇ ਉਹ ਸਤੀ ਹੈ, ਅਸਲੀ ਸਤੀਆਂ ਉਹ ਆ। ਸੰਤੋਖੀ ਉਹ ਆ ਜਿਨ੍ਹਾਂ ਨੂੰ ਭਰੋਸਾ ਗੁਰੂ 'ਤੇ ਵੀ ਅੱਜ ਰੋਟੀ ਦਿੱਤੀ ਹੈ ਕੱਲ੍ਹ ਦੇਊਗਾ, ਇਹ 100% ਸਹੀ ਹੈ। ਉਹਨਾਂ ਨੂੰ ਸੰਤੋਖ ਆ ਵੀ ਜਿੰਨਾ ਦਿੱਤਾ ਬਹੁਤ ਆ, ਬਸ ਇਹੀ ਕਹਿਣਾ, ਬਹੁਤਾ ਕਹੀਏ ਬਹੁਤਾ ਹੋਏ। ਜਿਹੜਾ ਸੰਤੋਖੀ ਬੰਦਾ ਉਹ ਕਹਿੰਦਾ ਵੀ ਠੀਕ ਆ ਤੂੰ ਜੋ ਦੇ ਰਿਹਾ ਬਹੁਤ ਆ, ਨਹੀਂ ਤਾਂ ਸਾਡੀ ਸੰਤੋਖ ਖਤਮ ਹੁੰਦਾ, ਫਿਰ ਬਹੁਤਾ ਵੀ ਸਾਨੂੰ ਥੋੜ੍ਹਾ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਜਤ ਸਤ ਜੁਗਤ ਸੰਤੋਖ ਨਾ ਜਾਤੀ। ਕਹਿੰਦੇ ਇਹਨਾਂ ਨੇ ਇਹ ਜੁਗਤੀ ਨਾ ਸਿੱਖੀ, ਗੁਰੂ ਨਹੀਂ ਨਾ ਮਿਲਿਆ ਪੂਰਾ ਇਹਨਾਂ ਨੂੰ। ਜਦੋਂ ਗੁਰੂ ਨਾਨਕ ਦੇਵ ਜੀ ਇਹਨਾਂ ਕੋਲ ਗਏ, ਕਿਹਨਾਂ ਕੋਲ, ਕਹਿੰਦੇ ਸਿੱਧ ਨਾਥ ਬਹੁ ਪੰਥ ਕਰ ਹਉਮੈ ਵਿੱਚ ਕਰਨ ਕਰਮਾਤੀ। ਕਹਿੰਦੇ ਸਿੱਧ ਜਿਹੜੇ ਸੀਗੇ ਉਹ ਵੀ ਘਰ ਬਾਰ ਛੱਡ ਕੇ ਪਰਬਤਾਂ 'ਤੇ ਜਾ ਕੇ ਰਹਿਣ ਲੱਗ ਗਏ,
ਸਿੱਧ ਨਾਥ ਬਹੁ ਪੰਥ ਕਰ, ਉਹਨਾਂ ਨੇ ਆਪਣੇ ਆਪਣੇ ਗਾਂਹ ਪੰਥ ਬਣਾ ਲਏ, ਬਹੁ ਪੰਥ ਕਰ। ਇਹ ਜਦੋਂ ਗੁਰੂ ਨਾਨਕ ਦੇਵ ਜੀ ਗਏ ਨੇ ਤੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਹੀ ਆਊਗਾ ਜਾਂ ਲੰਘ ਗਿਆ ਪਤਾ ਨਹੀਂ, ਉੱਥੇ ਆਉਂਦਾ ਵੀ ਇਹ 84 ਸਿੱਧ ਗਿਣੇ ਗਏ ਆ ਇਹਨਾਂ ਦੀ ਜਿਹੜੀ ਮੰਡਲੀ ਸੀਗੀ। ਇਹ ਬਹੁਤ ਵੱਡੀ ਵੱਡੀ ਆਰਜ਼ੂ ਦੇ ਸੀਗੇ। ਜਦੋਂ ਗੁਰੂ ਨਾਨਕ ਦੇਵ ਜੀ ਗਏ ਬਹੁਤ ਛੋਟੀ ਉਮਰ ਦੇ ਸੀ, ਉਹਨਾਂ ਨੇ ਕਿਹਾ ਵੀ ਆਹ ਬੱਚਾ ਸਾਡੇ ਇੱਥੇ ਕਿਵੇਂ ਪਹੁੰਚ ਗਿਆ, ਹੁਣ ਇਹ ਕਿਵੇਂ ਜਾਂਦੇ ਸੀ। ਇਹ ਗੁਰਬਾਣੀ ਦੇ ਵਿੱਚ ਜ਼ਿਕਰ ਆਇਆ ਹੋਇਆ। ਅੱਜ ਦੇ ਨਵੀਨ ਵਿਦਵਾਨ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ, ਕਿਉਂਕਿ ਅਸੀਂ ਬਹੁਤੇ ਸਿਆਣੇ ਹੋ ਗਏ ਹਾਂ, ਪਰ ਜਿਹੜੀ ਗੁਰਮਤ ਆ ਉਹਦੇ 'ਚ ਇਹ ਚੀਜ਼ ਹੋ ਸਕਦੀ ਆ। ਹੁਣ ਗੁਰਬਾਣੀ 'ਚ ਮਹਾਰਾਜ ਕਹਿੰਦੇ ਸਿੱਧ ਆ ਸਰੀਰ ਨੂੰ ਲੈ ਕੇ ਉੱਡ ਜਾਂਦੇ ਸੀ, ਉੱਡ ਨਾ ਜਾਈ ਸਿੱਧ ਨਾ ਹੋਏ, ਉਹਨੂੰ ਮੰਨਦੇ ਨਹੀਂ ਸੀ। ਸਿੱਧ ਉਹਨੂੰ ਮੰਨਿਆ ਜਾਂਦਾ ਜਿਹੜਾ ਸਰੀਰ ਨੂੰ ਉਡਾ ਕੇ ਲੈ ਜਾਂਦਾ ਸੀ, ਇੰਨੇ ਉੱਚੇ ਪਰਬਤ 'ਤੇ ਉੱਡ ਕੇ ਚਲੇ ਜਾਂਦੇ ਸੀ ਉਹ। ਜਦੋਂ ਗੁਰੂ ਨਾਨਕ ਦੇਵ ਜੀ ਗਏ ਉਹਨਾਂ ਨੂੰ ਪਹਿਲਾਂ ਹੈਰਾਨੀ ਇਹ ਹੋਈ ਵੀ ਇੱਥੇ ਕਿਵੇਂ ਪਹੁੰਚਿਆ ਇਹ, ਵੀ ਇਹ ਉੱਡਣ ਜਾਣਦਾ। ਉੱਥੇ ਫਿਰ ਜਿਹੜੇ ਸਿੱਧ ਗੋਸ਼ਟ ਪੜ੍ਹੇ ਧਿਆਨ ਨਾਲ ਸਾਰੀ, ਉਹਦੇ 'ਚ ਸਵਾਲ ਅਤੇ ਜਵਾਬ ਆ, ਗੁਰੂ ਨਾਨਕ ਦੇਵ ਜੀ ਨੇ ਬਹੁਤ ਸੋਹਣੇ ਜਵਾਬ ਦਿੱਤੇ ਹੋਏ ਉਹਨਾਂ ਨੂੰ, ਜੇ ਕਿਤੇ ਅਸੀਂ ਵੀ ਉਹ ਸਿੱਖ ਲਈਏ ਨਾ ਸਾਰੀ ਜੁਗਤੀਆਂ। ਸੋ ਇਸ ਕਰਕੇ ਉਹਨਾਂ ਨੇ ਫਿਰ ਸਿੱਧ ਨਾਥ ਬਹੁ ਪੰਥ ਕਰ, ਭਾਈ ਗੁਰਦਾਸ ਜੀ ਕਹਿੰਦੇ ਸਿੱਧਾਂ ਨੇ ਆਪਣੇ ਬੜੇ ਵੱਡੇ ਵੱਡੇ ਪੰਥ ਬਣਾ ਲਏ। ਨਾਥ ਆਪਣੇ ਆਪ ਨੂੰ ਨਾਥ ਕਹਾਉਂਦੇ ਸੀਗੇ, ਇਸ ਕਰਕੇ ਬਹੁ ਪੰਥ ਕਰ, ਘਨੇਰੇ ਪੰਥ ਬਣਾ ਲਏ। ਹਉਮੈ ਵਿੱਚ ਕਰਨ ਕਰਮਾਤੀ, ਇਹਨਾਂ ਅੰਦਰ ਹਉਮੈ ਬਹੁਤ ਸੀਗੀ, ਕਰਮਾਤ ਦਿਖਾਉਂਦੇ ਸੀਗੇ। ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਜੋ ਸਿੱਧ ਗੋਸ਼ਟ 'ਚ ਆਉਂਦੀਆਂ, ਪੜ੍ਹਦੇ ਹਾਂ ਆਪਾਂ। ਇਸ ਕਰਕੇ ਉਹਨਾਂ ਨੇ ਬਹੁਤ ਕਰਾਮਾਤ ਦਿਖਾਈਆਂ, ਇਹ ਦੇਹਾਂ ਵੀ ਪਲਟ ਜਾਂਦੇ ਸੀਗੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਇੰਨੀ ਭਗਤੀ ਕੀਤੀ ਆ, ਇਹ ਆਹੀ ਸਿੱਖਿਆ ਬਸ ਵੀ ਦੇਹ ਪਲਟ ਲਓ। ਇੰਨੀ ਭਗਤੀ ਕਰਨ ਤੋਂ ਬਾਅਦ ਕਹਿੰਦੇ ਇਹ ਤਾਂ ਤੁਸੀਂ ਇੰਨੇ ਯੋਗ ਹੋ ਗਏ, ਦੇਹਾਂ ਤਾਂ ਪਲਟਦੇ ਹੀ ਆ ਰਹੇ ਹਾਂ। ਦੇਖੋ ਮਨ ਤਾਂ ਉਹੀ ਹੈ ਨਾ, ਸਰੀਰ ਬਦਲਦਾ ਆ ਰਿਹਾ, ਮਨ ਦੀ ਜੋਤ ਨਹੀਂ ਕਿਤੇ ਜਾਂਦੀ। ਮਨ ਇੱਕ ਵਾਰ ਇਹਨੂੰ ਭੇਜਿਆ ਸੰਸਾਰ ਦੇ ਵਿੱਚ, ਵਾਰ ਵਾਰ ਆ ਆਕਾਰ ਬਦਲਦਾ, ਬਸ ਆ ਕੱਪੜਾ ਬਦਲਦਾ। ਇਹਨੂੰ ਕੱਪੜਾ ਕਹਿੰਦੇ ਨੇ, ਸਰੀਰ ਨੂੰ ਜਿਹੜਾ ਅਸੀਂ ਪੜ੍ਹਦੇ ਨਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਉਹ ਮਨ ਇਹ ਕੱਪੜੇ ਨੂੰ ਛੱਡ ਕੇ ਚਲੇ ਜਾਂਦਾ। ਛੱਡਦਾ ਤਾਂ ਰੋਜ਼ ਹੀ ਹੈ ਵੈਸੇ, ਸਾਨੂੰ ਨਹੀਂ ਪਤਾ ਲੱਗਦਾ। ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਉਦੋਂ ਮਨ ਕਿੱਥੇ ਜਾਂਦਾ ਹੈ, ਉਦੋਂ ਇਹ ਕੱਪੜੇ ਨੂੰ ਲਾਹ ਕੇ ਜਾਂਦੇ ਸਾਰੇ, ਇੱਥੇ ਛੱਡ ਜਾਂਦੇ ਸਟੇਜ 'ਤੇ, ਅਸੀਂ ਆਪਣੇ ਘਰੇ ਚਲੇ ਜਾਂਦੇ ਹਾਂ। ਇਹਨੂੰ ਤਾਂ ਹੀ ਨਾਟਕ ਕਿਹਾ ਗਿਆ ਸੰਸਾਰ ਨੂੰ, ਜਿਹਨੂੰ ਮਾਰ ਕਹਿੰਦੇ ਨਾਟਕ ਚੇਟਕ ਕੀ ਇੱਕ ਕਾਜਾ, ਪ੍ਰਭ ਲੋਗਨ ਕਹਿ ਆਪ ਤੋਂ ਲਾਜਾ। ਕਹਿੰਦੇ ਇਹਨਾਂ ਨੂੰ ਪਰਮੇਸ਼ਰ ਦਾ ਭੇਤ ਨਹੀਂ, ਵੀ ਨਾਟਕ ਕਿਹੜਾ ਖੇਡਿਆ ਜਾ ਰਿਹਾ ਇਹਦਾ ਪਤਾ ਨਹੀਂ ਇਹਨਾਂ ਨੂੰ। ਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੈਂ ਇਹ ਤਮਾਸ਼ਾ, ਅਸੀਂ ਸਵੇਰੇ ਆ ਕੇ ਕੱਪੜਾ ਪਹਿਨਦੇ ਹਾਂ, ਰਾਤ ਨੂੰ ਲਾਹ ਕੇ ਚਲੇ ਜਾਂਦੇ ਹਾਂ। ਆਹ ਜਿਹੜਾ ਸਰੀਰ ਹੈ ਕੱਪੜਾ ਹੈ, ਕਿਸੇ ਨੂੰ ਕੋਈ ਕੱਪੜਾ ਦੇਤਾ, ਕਿਸੇ ਨੂੰ ਕੋਈ ਕੱਪੜਾ ਦੇਤਾ, ਇਹਦੇ ਵਿੱਚ ਜੋਤ ਇੱਕੋ ਹੀ ਹੈ ਸਾਰਿਆਂ ਦੇ, ਮਨ, ਮਨ ਤੂੰ ਜੋਤ ਸਰੂਪ ਹੈ। ਅਤੇ ਦੋ ਕੱਪੜੇ ਦੇਤੇ, ਇੱਕ ਨਾਰੀ ਦਾ ਇੱਕ ਪੁਰਖ ਦਾ, ਖੇਡ ਖੇਡਣ ਲਈ। ਅਸੀਂ ਸਟੇਜ 'ਤੇ ਆ ਕੇ ਕੱਪੜਾ ਪਹਿਨ ਲੈਂਦੇ ਹਾਂ, ਇੱਥੇ ਅਸੀਂ ਰੋਲ ਕਰਨਾ ਹੁੰਦਾ। ਜੇ ਤਾਂ ਅਸੀਂ ਵਧੀਆ ਰੋਲ ਕਰਦੇ ਹਾਂ ਇੱਥੇ, ਜਦੋਂ ਮਾਲਕ ਕੋਲ ਜਾਂਦੇ ਹਾਂ ਉਹ ਕਹਿੰਦੇ ਸ਼ਾਬਾਸ਼ ਬਹੁਤ ਸੋਹਣਾ ਰੋਲ ਕਰਕੇ ਆਏ, ਕਿਉਂਕਿ ਤੈਨੂੰ ਨਾਰੀ ਦਾ ਰੋਲ ਦਿੱਤਾ ਸੀ, ਤੈਨੂੰ ਪੁਰਖ ਦਾ ਦਿੱਤਾ ਸੀ, ਤੁਸੀਂ ਦੋਨਾਂ ਨੇ ਇਕੱਠੇ ਹੋ ਕੇ ਨਾਲੇ ਕਰਮ ਕੀਤਾ ਨਾਲੇ ਨਾਮ ਜਪਿਆ। ਜਿਹਨੂੰ ਮਾਰ ਕਹਿੰਦੇ ਧੰਨ ਫਿਰੇ ਨਾਖੀ ਹੈ, ਬਹਿਣ ਇਕੱਠੇ ਹੋਏ ਏਕ ਜੋਤ ਦੋ ਮੂਰਤੀ, ਧੰਨ ਫਿਰ ਕਹੀ ਹੈ ਸੋਏ। ਅਸਲ ਮਰਦ ਔਰਤ ਉਹ ਗਿਣੇ ਜਾਂਦੇ ਨੇ ਜਿਹੜੇ ਇਕੱਠੇ ਬੈਠ ਕੇ ਭਗਤੀ ਕਰਦੇ ਨੇ, ਇਸ ਕੰਮ ਲਈ ਮਨੁੱਖਾ ਜਾਣਾ ਮਿਲਿਆ, ਕਾਠੋ ਕਲੇਸ਼ ਕਰਨ ਲਈ ਨਹੀਂ ਮਿਲਿਆ। ਇਹ ਉਦੋਂ ਖਤਮ ਹੋਊ ਜਦੋਂ ਗਿਆਨ ਹੋ ਜਾਊਗਾ। ਇਸ ਕਰਕੇ ਮਹਾਰਾਜ ਕਹਿੰਦੇ ਇਕੱਠੇ ਹੋ ਕੇ ਬਹਿੰਦੇ ਨੀਗੇ। ਹੁਣ ਜਿਹੜਾ ਇਹ ਗੁਰਬਾਣੀ ਦੀ ਖੋਜ ਜਦੋਂ ਕਰਾਂਗੇ ਉਦੋਂ ਪਤਾ ਲੱਗੂ, ਆਹ ਜਿਹੜਾ ਸਾਡਾ ਸੰਯੋਗ ਬਣਦਾ ਪਿਛਲੇ ਜਨਮ ਦਾ, ਜਿਹੜਾ ਨਾਰੀ ਅਤੇ ਪੁਰਖ ਦਾ ਬਣਦਾ, ਸਭ ਤੋਂ ਪਿੱਛੇ ਅਸੀਂ ਵੱਧ ਭਗਤੀ ਕੀਤੀ ਹੁੰਦੀ ਇਕੱਠਿਆਂ, ਤਾਂ ਕਿਤੇ ਮਨੁੱਖਾ ਜਨਮ ਮਿਲਦਾ। ਜਿਹਨੂੰ ਕਹਿੰਦੇ ਗੁਰਸੇਵਾ ਅਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਆਹ ਲਾਹਾ ਇਹਦਾ। ਹੁਣ ਪਰਮਾਤਮਾ ਨੇ ਦੇਖਿਆ ਵੀ ਇਹ ਬੜਾ ਚਿਰ ਹੋ ਗਿਆ ਬੇਨਤੀਆਂ ਕਰਦਿਆਂ ਨੂੰ, ਵੀ ਇਹਨਾਂ ਨੂੰ ਮਨੁੱਖਾ ਜਨਮ ਦੇ ਦਈਏ, ਫਿਰ ਉਹ ਸਾਨੂੰ ਇਕੱਠਿਆਂ ਕਰ ਦਿੰਦਾ। ਪੂਰਵ ਜਨਮ ਕਿਉਂ ਮਿਲੇ ਸੰਯੋਗੀ ਗੁਰਬਾਣੀ 'ਚ, ਜਿਨ੍ਹਾਂ ਨੇ ਪੜ੍ਹਦੇ ਨੇ ਉਹਨਾਂ ਨੂੰ ਥੋੜ੍ਹੀ ਸਮਝ ਆ ਜਾਂਦੀ ਹੈ, ਜਿਹੜੇ ਪੜ੍ਹਦੇ ਨਹੀਂ ਉਹ ਤਾਂ ਫਿਰ ਇੱਧਰ ਉੱਧਰ ਹੀ ਦੇਖੀ ਜਾਂਦੇ ਆ।
ਹੁਣ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋ ਗਏ, ਜਦ ਜਿੰਨੀ ਪਿੱਛੇ ਭਗਤੀ ਹੁੰਦੀ ਆ ਓਨਾ ਚਿਰ ਤੁਹਾਡਾ ਪਿਆਰ ਰਹੂਗਾ। ਜਦੋਂ ਭਗਤੀ ਖਤਮ ਹੋ ਗਈ ਨਾ ਤੁਹਾਡੀ, ਫਿਰ ਕਾਟੋ ਕਲੇਸ਼ ਹੀ ਰਹੂਗਾ। ਇੱਕ ਕਾਰਨ ਹੈ ਭਗਤੀ ਨਾ ਕਰਨ ਦਾ। ਇਸ ਕਰਕੇ ਧੰਨ ਪਰ ਇਹ ਨਾ ਆਖੀਏ, ਸਾਨੂੰ ਸਿਖਾਇਆ ਜਾਂਦਾ, ਚਾਰ ਲਾਵਾਂ ਸੁਣਾਈਆਂ ਜਾਂਦੀਆਂ, ਵਿਆਹ ਦਾ ਮਕਸਦ ਦੱਸਿਆ ਜਾਂਦਾ, ਵਿਆਹ ਦਾ ਮਕਸਦ ਹੈ ਕੀ ਹੈ। ਇਹ ਆਪਾਂ ਪਤੀ ਪਤਨੀ ਨੇ ਸਿੱਖਿਆ ਲੈਣੀ ਸੀ ਗੁਰਦੁਆਰੇ ਆ ਕੇ ਪਹਿਲਾਂ ਤਾਂ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਸਹਿਜ ਸੀ, ਜੋਗੀ ਸੀ, ਇਹ ਘਰ ਬਾਰ ਛੱਡ ਕੇ ਇਸ ਚੀਜ਼ ਤੋਂ ਭਗੌੜੇ ਹੋ ਗਏ। ਅੱਜ ਕੱਲ੍ਹ ਬੱਚੇ ਵੀ ਮੁਨਕਰ ਹੋ ਰਹੇ ਨੇ, ਉਹ ਦੇਖਦੇ ਨੇ ਮਾਂ ਪਿਓ ਦਾ ਕਾਟੋ ਕਲੇਸ਼, ਕਹਿੰਦੇ ਇੰਨੇ ਦੁਖੀ ਹੋਣਾ ਫਿਰ ਛੱਡੋ ਪਰੇ, ਵਿਆਹ ਕਾਹਨੂੰ ਕਰਾਉਣਾ। ਬੱਚੇ ਕਰਾਉਂਦੇ ਨਹੀਂ ਨਾ, ਇਹ ਬਿਮਾਰੀ ਸ਼ੁਰੂ ਹੋ ਗਈ ਆ, ਤਾਂ ਕਿ ਇਹਨਾਂ ਨੂੰ ਗੁਰਮਤ ਨਹੀਂ ਪਤਾ। ਜੇ ਗੁਰਮਤ ਪਤਾ ਹੋਵੇ ਫਿਰ ਝਗੜਾ ਨਹੀਂ ਹੁੰਦਾ, ਫਿਰ ਦੋਨੇ ਇਕੱਠੇ ਭਗਤੀ ਕਰਦੇ। ਉਹਨਾਂ ਨੂੰ ਪਤਾ ਵੀ ਅੱਜ ਸਵੇਰੇ ਆਏ ਆ, ਰੋਲ ਪਲੇ ਕਰਨਾ, 12 ਘੰਟੇ 10 ਘੰਟੇ ਜਿੰਨੇ ਘੰਟੇ ਰਹਿੰਦੇ, ਰਾਤ ਨੂੰ ਕੱਪੜਾ ਲਾਉਣਾ ਚਲੇ ਜਾਣਾ ਸਾਰਿਆਂ ਨੇ। ਇਹ ਰੋਜ਼ ਦਾ ਰੋਲ ਪਲੇ ਕਰਦੇ ਹਾਂ ਆਪਾਂ, ਕਿਸੇ ਨੂੰ ਔਰਤ ਦਾ ਦੇਤਾ, ਕਿਸੇ ਨੂੰ ਮਰਦ ਦਾ ਦੇਤਾ, ਕਿਸੇ ਨੂੰ ਬੱਚੇ ਦਾ ਦੇਤਾ, ਕਿਸੇ ਨੂੰ ਪਤਨੀ ਲੜਕੀ ਦਾ ਦੇਤਾ, ਕਿਸੇ ਨੂੰ ਲੜਕੇ ਦਾ ਦੇਤਾ। ਹੈਗੇ ਸੰਯੋਗੀ ਹਾਂ ਅਸੀਂ, ਅੰਤ ਵੇਲੇ ਆਏ ਵੀ ਇਕੱਲੇ ਸੀ, ਜਾਣਾ ਵੀ ਇਕੱਲੇ ਹੀ ਹੈ। ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਕਰਾਮਾਤਾਂ ਦਿਖਾਉਂਦੇ ਸੀਗੇ। ਮਹਾਰਾਜ ਕਹਿੰਦੇ ਵੀ ਇਹ ਊਂ ਭਗੌੜੇ ਸੀ ਦੁਨੀਆਂ ਤੋਂ। ਸਿੱਧ ਨਾਥ ਬਹੁ ਪੰਥ ਕਰ ਹਉਮੈ ਵਿੱਚ ਕਰਨ ਕਰਮਾਤੀ, ਕਹਿੰਦੇ ਇਹ ਕਰਾਮਾਤ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸੀ। ਅਤੇ ਮਹਾਰਾਜ ਕਹਿੰਦੇ ਜੇ ਤੁਸੀਂ ਆਹ ਦੇਹਾਂ ਹੀ ਪਲਟਣੀ ਹੈ, ਆਹ ਸਰੀਰ ਤਾਂ ਤੁਸੀਂ ਰੋਜ਼ ਹੀ ਛੱਡਦੇ ਹਾਂ। ਇਹ ਬਹੁਤ ਸਾਰੀ ਕਲਾ ਉਹਨਾਂ ਨੇ ਦਿਖਾਈ ਗੁਰੂ ਨਾਨਕ ਦੇਵ ਜੀ ਨੂੰ, ਜਦੋਂ ਸਿੱਧ ਗੋਸ਼ਟ ਪੜਿਓ ਧਿਆਨ ਦੇਣਾ। ਫਿਰ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹ ਖੀਰ ਨੂੰ ਹਾਰ ਗਏ ਨਾ, ਫਿਰ ਉਹ ਸ਼ਰਨ ਡਿੱਗੇ ਕੁਛ ਉਹਨਾਂ 'ਚੋਂ ਜਿਨ੍ਹਾਂ ਦੀ ਹਉਮੈ ਖਤਮ ਹੋਈ। ਹਉਮੈ ਵਿੱਚ ਕਰਨ ਕਰਮਾਤੀ, ਹਉਮੈ ਹੀ ਸਾਨੂੰ ਸ਼ਰਨ 'ਚ ਨਹੀਂ ਆਉਣ ਦੇ ਰਹੀ, ਗੁਰੂ ਦੀ ਸ਼ਰਨ 'ਚ ਆਉਣ ਨਹੀਂ ਦੇ ਰਹੀ। ਕੀ ਹਉਮੈ? ਹਉਮੈ ਜਦੋਂ ਖਤਮ ਹੋਈ ਉਹਨਾਂ ਦੀ, ਤਾਂ ਉਹ ਡਿੱਗ ਪਏ ਗੁਰੂ ਨਾਨਕ ਦੇ ਚਰਨਾਂ 'ਤੇ। ਫਿਰ ਉਹ ਪੁੱਛਣ ਲੱਗੇ ਵੀ ਸਾਨੂੰ ਵੀ ਕੋਈ ਦੱਸੋ ਜੀ। ਫਿਰ ਗੁਰੂ ਨਾਨਕ ਨੇ ਉਹਨਾਂ ਨੂੰ ਜੋ ਦੱਸਿਆ ਉਹ ਸਿੱਧ ਗੋਸ਼ਟ 'ਚ ਉੱਤਰ ਹੈ ਸਾਰੇ। ਉਹਨਾਂ ਦੇ ਸਵਾਲ ਸੀ, ਗੁਰੂ ਨਾਨਕ ਦੇਵ ਜੀ ਦੇ ਜਵਾਬ ਨੇ। ਇਸ ਕਰਕੇ ਮਹਾਰਾਜ ਕਹਿੰਦੇ ਹਉਮੈ ਵਿੱਚ ਕਰਨ ਕਰਮਾਤੀ। ਅੱਜ ਵੀ ਕਈ ਜੀਵ ਇਸ ਤਰ੍ਹਾਂ ਦੀ ਭਗਤੀ ਕਰਦੇ ਨੇ, ਇਹ ਭਗਤੀ ਨਹੀਂ ਹੁੰਦੀ। ਜੇ ਕਹੋ ਵੀ ਅਸੀਂ ਕੋਈ ਕਰਾਮਾਤ ਦਿਖਾਈਏ, ਕਰਾਮਾਤ ਗੁਰੂ ਨਾਨਕ ਦੇ ਘਰ ਦੇ ਵਿੱਚ ਮਨਾ ਕੀਤੀ ਗਈ ਹੈ। ਕਰਾਮਾਤ ਵਰਤ ਰਹੀ ਹੈ ਰੋਜ਼ ਹੀ, ਉਹਦੀ ਕਰਾਮਾਤ ਪਰਮੇਸ਼ਰ ਦੀ ਰੋਜ਼ ਵਰਤ ਰਹੀ ਹੈ, ਪਰ ਸਾਨੂੰ ਨਹੀਂ ਦਿਸਦੀ ਕਿਉਂਕਿ ਅਸੀਂ ਅਗਿਆਨਤਾ 'ਚ ਹਾਂ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅੱਗੇ ਹੋਰ ਦੱਸਦੇ ਨੇ ਕਿਵੇਂ ਲੋਕ ਆਪਸ ਵਿੱਚ ਹੀ ਪਰਮਾਤਮਾ ਨੂੰ, ਗੁਰੂ ਨਾਨਕ ਦੇਵ ਜੀ ਨੇ ਇੱਕ ਰਸਤੇ 'ਤੇ ਕਿਵੇਂ ਤੋਰੇ ਫਿਰ ਸਾਰਿਆਂ ਨੂੰ। ਕਹਿੰਦੇ ਇਹ ਤਾਂ ਇੱਕ ਇਹਨਾਂ ਦਾ ਪੰਥ ਸੀ, ਅਲੱਗ ਅਲੱਗ ਪੰਥ ਬਣੇ ਹੋਏ ਸੀ। ਕੋਈ ਜਤੀ ਕਹਾਉਂਦਾ ਸੀ, ਸਤੀ ਕਹਾਉਂਦਾ ਸੀ, ਕੋਈ ਸੰਤੋਖੀਆ ਕਹਾਉਂਦਾ ਸੀਗਾ, ਕੋਈ ਸਿੱਧ ਕਹਾਉਂਦਾ ਸੀ, ਕੋਈ ਨਾਥ ਕਹਾਉਂਦਾ ਸੀਗਾ, ਪਰ ਇਹ ਸਾਰੇ ਸੀਗੇ ਕਾਹ 'ਚ? ਹਉਮੈ 'ਚ। ਚਾਰ ਵਰਨ ਸੰਸਾਰ ਵਿੱਚ ਖਹਿ ਖਹਿ ਮਰਦੇ ਭਰਮ ਭਰਾਤੀ। ਕਹਿੰਦੇ ਇੱਕ ਹੋਰ ਖੇਲ ਚੱਲਿਆ ਕਿ ਚਾਰ ਵਰਨ ਬਣਾ ਦਿੱਤੇ ਗਏ, ਵਰਨ ਵੰਡ ਜਿਹਨੂੰ ਕਹਿੰਦੇ ਆਪਾਂ। ਚਾਰ ਵਰਨ ਸੰਸਾਰ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਚਾਰ ਵਰਨਾਂ 'ਚ ਲੋਕਾਂ ਨੂੰ ਵੰਡਿਆ ਹੋਇਆ ਸੀਗਾ। ਕਹਿੰਦੇ ਖਹਿ ਖਹਿ ਮਰਦੇ, ਆਪਸ ਵਿੱਚ ਲੜ ਲੜ ਕੇ ਮਰ ਰਹੇ ਸੀ ਲੋਕ। ਆਏ ਤਾਂ ਮਨੁੱਖਾ ਜਨ ਲਾਹਾ ਲੈਣ ਲਈ ਸੀ, ਆਪਸ ਵਿੱਚ ਹੀ ਲੜ ਲੜ ਕੇ ਹੀ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਕਾਹਤੋਂ ਲੜਦੇ ਆ ਜੀਵ ਆਪਸ ਵਿੱਚ ਹੀ? ਕਹਿੰਦੇ ਭਰਮ ਭਰਾਤੀ, ਭਰਮ 'ਚ ਪਏ ਹੋਏ ਨੇ, ਭਰਮ 'ਚ ਝਗੜਾ ਹੈ। ਭਰਮ ਖਤਮ ਹੋ ਗਿਆ, ਝਗੜਾ ਖਤਮ ਹੋ ਜਾਂਦਾ। ਇਸ ਕਰਕੇ ਭਰਮ ਕੀ ਆ? ਜੋ ਹੈ ਨਹੀਂ ਸਾਨੂੰ ਲੱਗਦਾ, ਇਹਨੂੰ ਭਰਮ ਕਹਿੰਦੇ ਨੇ। ਗੁਰਬਾਣੀ ਦੇ ਵਿੱਚ ਇੱਕ ਉਦਾਹਰਣ ਦਿੱਤੀ ਗਈ ਹੈ, ਕਹਿੰਦੇ ਜਿਵੇਂ ਹਨੇਰੇ ਦੇ ਵਿੱਚ ਉਹ ਰੱਸੀ ਪਈ ਹੋਵੇ, ਐਂ ਬਲ ਜੇ ਖਾਧੀ, ਸਾਨੂੰ ਉਹ ਦੇਖਣ ਨੂੰ ਲੱਗੇ ਵੀ ਇਹ ਸੱਪ ਆ, ਅਸੀਂ ਡਰ ਜਾਂਗੇ ਵੀ ਸੱਪ ਆ। ਇਹ ਹੁੰਦਾ ਆਮ ਤੌਰ 'ਤੇ, ਇੰਡੀਆ 'ਚ ਹੁੰਦਾ, ਇੱਥੇ ਤਾਂ ਸੱਪ ਹੈ ਹੀ ਨਹੀਂ ਗੇ ਮੈਨੂੰ ਲੱਗਦਾ, ਕਿਤੇ ਹੋਣਗੇ ਵਿਚਾਰੇ ਬਿਰਲੇ ਬਿਰਲੇ ਲੁਕੇ ਪਿੱਛੇ, ਬਾਹਰ ਨਹੀਂ ਆਉਂਦੇ, ਉੱਥੇ ਆ ਜਾਂਦੇ ਆ ਕਈ ਵਾਰੀ। ਅੰਧੇਰੇ ਦੇ ਵਿੱਚ ਰੱਸੀ ਪਈ, ਐਂ ਲੱਗਦਾ ਸੱਪ ਆ, ਪਰ ਜਦੋਂ ਚਾਨਣ ਕਰਕੇ ਦੇਖਿਆ ਉਹ ਸੱਪ ਨਹੀਂ ਸੀ, ਉਈ ਡਰੀ ਗਏ, ਇਹ ਤਾਂ ਰੱਸੀ ਸੀ, ਇਹ ਭਰਮ ਆ। ਜਿੰਨਾ ਚਿਰ ਭਰਮ ਆ ਓਨਾ ਚਿਰ ਡਰ ਆ, ਜਦੋਂ ਭਰਮ ਖਤਮ ਹੋ ਗਿਆ ਡਰ ਖਤਮ ਹੋ ਜਾਊਗਾ। ਇਹ ਮਨ ਦਾ ਭਰਮ ਆ, ਮਨ ਨੂੰ ਇਹ ਭਰਮ ਪੈ ਗਿਆ ਮੈਂ ਇੱਥੋਂ ਦੇ ਰਹਿਣ ਵਾਲਾ ਹਾਂ, ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ।
ਪਹਿਲਾਂ ਦਿਲ 'ਚ ਗੱਲ ਵਸਾ ਲਓ ਵੀ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ। ਜਿਸ ਗੁਰਮੁਖ ਤੋਂ ਮੈਂ ਸਿੱਖਿਆ ਲਈ, ਉਹ ਸਭ ਤੋਂ ਪਹਿਲਾਂ ਕਥਾ ਕਰਨ ਤੋਂ ਪਹਿਲਾਂ ਇਹ ਸਾਨੂੰ ਸਿਖਾਉਂਦੇ ਹੁੰਦੇ ਸੀ ਵੀ ਤੁਸੀਂ ਇਸ ਦੇਸ਼ ਦੇ ਰਹਿਣ ਵਾਲੇ ਨਹੀਂ। ਐਸ ਲੋਕ ਕਹਿੰਦੇ ਨੇ, ਇਹਨੂੰ ਦੇਸ਼ ਵੀ ਕਹਿੰਦੇ ਨੇ, ਸਰੀਰ ਨੂੰ ਇਹਨੂੰ ਲੋਕ ਵੀ ਕਹਿੰਦੇ ਨੇ, ਇਹਨੂੰ ਪਿੰਡ ਵੀ ਕਹਿੰਦੇ ਨੇ, ਇਹਨੂੰ ਸਰੀਰ ਵੀ ਕਹਿੰਦੇ ਨੇ, ਅਸੀਂ ਇਹਦੇ ਰਹਿਣ ਵਾਲੇ ਨਹੀਂ। ਇਹਨੂੰ ਛੱਡ ਜਾਣਾ ਸੀ, ਕਿੱਥੇ ਜਾਣਾ? ਮਾਰਾ ਕਹਿੰਦੇ ਉਹ ਬੁੱਝ ਲਓ, ਇਹ ਭਰਮ ਆ ਵੀ ਅਸੀਂ ਇਹ ਸਰੀਰ ਹਾਂ, ਅਸੀਂ ਸਰੀਰ ਨਹੀਂ, ਅਸੀਂ ਮਨ ਹਾਂ, ਜੋਤ ਸਰੂਪ ਹਾਂ, ਇੱਕ ਭਰਮ ਆ। ਭਰਮ ਦੇ ਵਿੱਚ ਖਹਿ ਖਹਿ ਮਰਦਾ ਬੰਦਾ, ਇਹ ਮੇਰਾ ਆ ਤੇਰਾ, ਤੇਰ ਮੇਰ ਦੇ ਵਿੱਚ ਹੀ ਝਗੜਾ ਹੈ। ਕਹਿੰਦੇ ਖਹਿ ਖਹਿ ਮਰਦੇ ਭਰਮ ਭਰਾਤੀ, ਕਹਿੰਦੇ ਇਹ ਚਾਰ ਵਰਨਾਂ ਦੇ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਸੀਗਾ, ਚਲਾਕ ਲੋਕਾਂ ਨੇ। ਅੱਜ ਵੀ ਕੰਮ ਵਧੀਆ ਚੱਲਦਾ, ਵੰਡ ਪਾ ਕੇ ਲੋਕਾਂ ਨੂੰ ਲੁੱਟਣਾ ਬਹੁਤ ਸੌਖਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇੱਕ ਕਰਨ ਦਾ ਤਰੀਕਾ ਦੇਖੋ ਕਿੰਨਾ ਵਧੀਆ ਸੀ ਗੁਰੂ ਨਾਨਕ ਦੇਵ ਜੀ ਦਾ। ਉਹ ਇੱਕ ਦੂਜੇ ਦੇ ਪਹਿਲੀ ਗੱਲ ਤਾਂ ਮੱਥੇ ਨਹੀਂ ਲੱਗ ਸਕਦੇ ਸੀਗੇ, ਜਿਹੜਾ ਕਿ ਚਾਰ ਵਰਨ ਜਿਹਦੀ ਗੱਲ ਆਈ ਹੈ ਨਾ, ਚਾਰ ਵਰਨ ਸੰਸਾਰ ਵਿੱਚ, ਪੰਡਿਤ, ਛਤਰੀ, ਵੈਸ਼ ਅਤੇ ਸ਼ੂਦਰ, ਇਹ ਚਾਰ ਵਰਨ ਉਹ ਮੰਨਦੇ ਸੀਗੇ। ਪਰ ਗੁਰਮਤਿ 'ਚ ਨਹੀਂ ਕਿਤੇ ਲਿਖਿਆ ਹੋਇਆ ਵੀ ਚਾਰ ਵਰਨ ਹੈਗੇ ਨੇ, ਇਸ ਕਰਕੇ ਗੁਰਮਤਿ 'ਚ ਇਹ ਨਹੀਂ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਿੱਖਿਆ ਦਿੱਤੀ, ਜਿਹੜੀ ਮੈਂ ਗੁਰਮੁਖਾਂ ਤੋਂ ਪੜ੍ਹੀ ਵਿੱਦਿਆ, ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਚਾਰ ਜਿਹੜੇ ਹੈਗੇ, ਚਾਰ ਆ ਸਰੀਰ ਦੇ ਅੰਗ ਨੇ। ਕਹਿੰਦੇ ਜਿਹੜਾ ਤੁਹਾਡਾ ਮੁੱਖ ਹੈ, ਮੁੱਖ ਇਹ ਪੰਡਿਤ ਹੈ, ਮੁੱਖ ਤੋਂ ਤੁਸੀਂ ਉਹਦੀ ਉਸਤਤ ਕਰਨੀ ਹੈ, ਉਹ ਪੰਡਿਤ ਹੈ। ਜਿਹੜੀਆਂ ਤੁਹਾਡੀਆਂ ਬਾਹਾਂ, ਇਹ ਛਤਰੀ ਆ, ਤੁਸੀਂ ਆਪਦੀ ਰੱਖਿਆ ਕਰ ਸਕਦੇ ਹੋ, ਦੂਜੇ ਦੀ ਵੀ ਕਰ ਸਕਦੇ ਹੋ। ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੱਖਿਆ ਦਿੱਤੀ, ਛੇਵੇਂ ਪਾਤਸ਼ਾਹ ਤੋਂ ਸ਼ੁਰੂ ਕੀਤੀ ਸੀ, ਕਿਵੇਂ ਆਪਦੀ ਰੱਖਿਆ ਕਰਨੀ ਹੈ, ਕਿਵੇਂ ਦੂਜੇ ਦੀ ਰੱਖਿਆ ਕਰਨੀ ਹੈ। ਬਾਹਾਂ ਸਾਡੀਆਂ ਛਤਰੀ ਆ, ਅਤੇ ਜਿਹੜੀਆਂ ਸਾਡੀਆਂ ਲੱਤਾਂ ਹੈ, ਇਹਨਾਂ ਨੂੰ ਯੰਗਾਂ ਕਹਿ ਦਿੰਦੇ ਹਾਂ, ਇਹ ਵੈਸ ਆ, ਇਹਨਾਂ ਤੋਂ ਬਿਨਾਂ ਤੁਸੀਂ ਤੁਰ ਨਹੀਂ ਸਕਦੇ। ਇਹ ਕਰਮ ਕਰਦੀਆਂ, ਜਿਵੇਂ ਉਹ ਕਰਮ ਕਰਦੇ ਸੀ, ਖੇਤੀ ਦਾ ਕਰਮ ਕਰਦੇ ਸੀ ਜਾਂ ਹੋਰ ਕਰਮ ਕਰਦੇ ਸੀ, ਉਹਨਾਂ ਨੂੰ ਵੈਸ਼ ਕਹਿ ਦਿੰਦੇ ਸੀ, ਜਿਹੜੇ ਰੱਖਿਆ ਕਰਦੇ ਸੀ ਉਹਨਾਂ ਨੂੰ ਛਤਰੀ ਕਹਿ ਦਿੰਦੇ ਸੀ। ਅਤੇ ਸਭ ਤੋਂ ਜਿਹੜਾ ਨੀਚੇ ਦਾ ਕੰਮ ਹੁੰਦਾ ਸੀਗਾ, ਉਹ ਉਹਨਾਂ ਨੂੰ ਉਹ ਸ਼ੂਦਰ ਕਹਿੰਦੇ ਸੀਗੇ। ਆਹ ਜਿਹੜੇ ਸਾਡੇ ਪੈਰ ਹੈ, ਇਹ ਹਮੇਸ਼ਾ ਹੀ ਨੀਵੇਂ ਥਾਂ 'ਤੇ ਰਹਿੰਦੇ ਨੇ, ਇਹ ਗੰਦ ਮੰਦ ਦੇ ਵਿੱਚ ਵੀ ਜਾ ਵੜਦੇ ਕਈ ਵਾਰੀ ਪੈਰ ਸਾਡੇ, ਇਸ ਕਰਕੇ ਇਹਨਾਂ ਨੂੰ ਸ਼ੂਦਰ ਕਹਿੰਦੇ ਨੇ। ਅਤੇ ਗੁਰਮੁਖ ਕਹਿੰਦੇ ਵੀ ਇਹਨਾਂ 'ਚੋਂ ਇੱਕ ਵੀ ਚੀਜ਼ ਵੱਢ ਦਿਉ, ਤੁਸੀਂ ਜਿਉਂਦੇ ਰਹਿ ਕੇ ਦਿਖਾਵੋ। ਇਸ ਤਰ੍ਹਾਂ ਗੁਰੂ ਨਾਨਕ ਨੇ ਲੋਕਾਂ ਨੂੰ ਦੱਸਿਆ ਵੀ ਤੁਹਾਡਾ ਸਰੀਰ ਹੀ ਚਾਰ ਵਰਨ ਹੈ, ਇਹਨੂੰ ਇੱਕ ਵਰਨ ਕਰਨਾ। ਹੁਣ ਤੁਸੀਂ ਚੌਂ ਵਰਨਾਂ ਤੋਂ ਇੱਕ ਵਰਨ ਕੀਤਾ ਗੁਰੂ ਨਾਨਕ ਨੇ। ਗੁਰੂ ਨਾਨਕ ਦੇਵ ਜੀ ਨੇ ਫਿਰ ਉਹਨਾਂ ਲੋਕਾਂ ਨੂੰ ਜਦੋਂ ਗਿਆਨ ਦਿੱਤਾ, ਪਹਿਲਾਂ ਤਾਂ ਜਿਹੜੇ ਕਿ ਪਹਿਲਾਂ ਇਕੱਠੇ ਨਹੀਂ ਬੈਠ ਸਕਦੇ ਸੀ, ਬੜਾ ਰੌਲਾ ਪਿਆ, ਕੋਈ ਛੋਟਾ ਮੋਟਾ ਕੰਮ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਕੱਠੇ ਬਿਠਾਉਣੇ, ਜਿਵੇਂ ਹੁਣ ਤੁਸੀਂ ਬੈਠੇ ਹੋ ਇੱਥੇ, ਕੋਈ ਪਤਾ ਕੌਣ ਹੋ ਤੁਸੀਂ, ਕਿੱਥੋਂ ਆਏ ਹੋ? ਜਿਹੜਾ ਮਰਜ਼ੀ ਇੱਥੇ ਆਵੇਗਾ, ਨਾਨਕ ਦਾ ਘਰ ਕਿੱਡੀ ਵਧੀਆ ਚੀਜ਼ ਆ, ਪਰ ਸਾਨੂੰ ਅਕਲ ਨਹੀਂ ਹਜੇ ਵੀ ਆਈ। ਹੁਣ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਪਹਿਲਾਂ ਇਕੱਠੇ ਕਰਕੇ ਬਿਠਾਉਣ ਦਾ ਜਿਹੜਾ ਯਤਨ ਸੀ, ਉਹਨਾਂ ਨੇ ਕਿਹਾ ਵੀ ਸਾਰੇ ਜਣੇ ਤੁਸੀਂ ਕਿਰਤ ਕਰ ਦਿਓ, ਕਿਰਤੀ ਹੋ ਨਾ, ਥੋੜ੍ਹਾ ਥੋੜ੍ਹਾ ਜਿੰਨਾ ਵੀ ਅਨਾਜ ਜਾਂ ਕੁਛ ਵੀ ਤੁਸੀਂ ਆਪਣੇ ਘਰਾਂ ਤੋਂ ਲੈ ਕੇ ਆਉਣਾ, ਇੱਥੇ ਸ਼ਾਮ ਨੂੰ ਇਕੱਠਿਆਂ ਬੈਠਣਾ, ਪਹਿਲਾਂ ਤੁਹਾਨੂੰ ਭੋਜਨ ਤਿਆਰ ਕਰਕੇ ਛਕਾਇਆ ਜਾਊਗਾ। ਸਾਰਿਆਂ ਦੇ ਘਰਾਂ ਤੋਂ ਮੰਗਾਇਆ ਜਾਂਦਾ ਸੀ, ਜਿਵੇਂ ਅੱਜ ਵੀ ਪ੍ਰਥਾ ਚੱਲਦੀ ਹੈ ਲੰਗਰ ਦੀ, ਸਾਰਿਆਂ ਗੁਰਮੁਖਾਂ ਤੋਂ ਥੋੜ੍ਹਾ ਥੋੜ੍ਹਾ ਧਨ ਆਉਂਦਾ। ਇਹ ਕਿਸੇ ਇਕੱਲੇ ਦਾ ਲੰਗਰ ਨਹੀਂ ਗਾ, ਨਾਨਕ ਦਾ ਲੰਗਰ, ਇਸ ਕਰਕੇ ਕਹਿ ਦਿੰਦੇ ਨੇ ਵੀ ਨਾਨਕ ਨੇ ਸਿੱਖਿਆ ਦਿੱਤੀ ਸਾਨੂੰ। ਹੁਣ ਉਹ ਸਾਰੇ ਜਣੇ ਲਿਆਉਂਦੇ ਸੀ, ਉਹਨੂੰ ਪਹਿਲਾਂ ਸਾਰੇ ਭੋਜਨ ਤਿਆਰ ਕਰਦੇ ਸੀ, ਪਹਿਲਾਂ ਪੰਗਤ ਲਾ ਕੇ ਉਹਨਾਂ ਨੂੰ ਭੋਜਨ ਛਕਾਉਂਦੇ ਸੀ ਵੀ ਇੱਕ ਹੋ ਜਾਣ ਇਹ। ਅਤੇ ਅੱਜ ਵੀ ਨੇ ਗੁਰੂ ਨਾਨਕ ਦੇ ਘਰ 'ਚ ਪੁੱਛਿਆ ਜਾਂਦਾ ਤੂੰ ਕੌਣ ਆ, ਇਸ ਕਰਕੇ ਇੱਕ ਕਰਤਾ ਉਹਨਾਂ ਨੂੰ, ਪਹਿਲਾਂ ਤਾਂ ਇਕੱਠਿਆਂ ਬਿਠਾ ਕੇ ਪ੍ਰਸ਼ਾਦਾ ਛਕਾਇਆ, ਫਿਰ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਸੰਗਤ 'ਚ ਲੈ ਕੇ ਆਉਂਦੇ ਸੀ, ਫਿਰ ਉਹਨਾਂ ਨੂੰ ਸੰਗਤ 'ਚ ਬਿਠਾ ਕੇ ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਸੀ। ਜਦੋਂ ਇਹਨੂੰ ਗਿਆਨ ਹੋ ਜਾਂਦਾ, ਫਿਰ ਦੇਖਦੇ ਹਾਂ ਵੀ ਮੈਂ ਤਾਂ ਨਿਰਗੁਣ ਅਤੇ ਸਰਗੁਣ ਆਪ ਹੀ ਹਾਂ, ਜਿਹਨੂੰ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਹੋਈ, ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਗੁਣ ਇੱਕ ਸਰਗੁਣ, ਉਹਨੇ ਤਾਂ ਉੱਚਾ ਨੀਵਾਂ ਬਣਾ ਕੇ ਭੇਜਿਆ ਹੀ ਨਹੀਂਗਾ। ਇਸ ਕਰਕੇ ਮਹਾਰਾਜ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰਜਨ ਸਗਲੀ ਮੋਹੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰ ਵਰਨਾਂ ਦੇ ਵਿੱਚ ਲੋਕ ਵੰਡੇ ਹੋਏ ਸੀ, ਇੱਕ ਵਰਨ ਕਰ ਦਿੱਤਾ ਗੁਰੂ ਨਾਨਕ ਦੇਵ ਜੀ। ਜਦੋਂ ਇਕੱਠੇ ਬਿਠਾ ਕੇ ਪ੍ਰਸ਼ਾਦਾ ਛਕਾਇਆ ਨਾ, ਵਿਰੋਧ ਤਾਂ ਬੜੀ ਹੁੰਦੀ ਸੀ, ਪਰ ਜੁੜਦੇ ਗਏ ਲੋਕ ਜਦੋਂ ਗੁਰੂ ਨਾਨਕ ਦੇਵ ਜੀ ਨਾਲ, ਇੱਕ ਸ਼ਕਤੀ ਬਣਦੀ ਗਈ। ਜਦੋਂ ਇਕੱਠੇ ਹੋਵੋਗੇ ਇੱਕ ਸ਼ਕਤੀ ਆ,
ਇਸ ਕਰਕੇ ਤੀਜੇ ਪਾਤਸ਼ਾਹ ਨੇ ਵੀ ਇਹ ਲੰਗਰ ਦੀ ਪ੍ਰਥਾ ਚੱਲਦੀ ਸੀ ਜਦੋਂ, ਭਾਵੇਂ ਉਸ ਸਮੇਂ ਦਾ ਰਾਜਾ ਜਿਹੜਾ ਸੀ ਉਹ ਵੀ ਲੰਗਰ 'ਚ ਆਇਆ, ਪਰ ਮਹਾਰਾਜ ਨੇ ਕਿਹਾ ਵੀ ਪਹਿਲਾਂ ਪੰਗਤ 'ਚ ਬਹਿਣਾ ਪਊਗਾ, ਫਿਰ ਤੂੰ ਸਾਡੇ ਕੋਲ ਆ ਕੇ ਵਿਚਾਰ ਗੋਸ਼ਟੀ ਕਰ ਸਕਦਾ, ਪਰ ਉਹਨੂੰ ਪਹਿਲਾਂ ਲੰਗਰ ਦੇ ਵਿੱਚ ਬਹਿਣਾ ਪਿਆ, ਭਾਵੇਂ ਉਹ ਰਾਜਾ ਸੀਗਾ। ਇੱਥੇ ਰਾਜਾ ਰੰਕ ਬਰਾਬਰੀ ਪੈਰੀਂ ਪਵਣਾ ਜੱਗ ਵਰਤਾਇਆ, ਇੱਕ ਦੂਜੇ ਨੂੰ ਨਿਮਣਾ, ਸਤਿਕਾਰ ਕਰਨਾ ਇੱਕ ਦੂਜੇ ਦਾ। ਹੁਣ ਇਹਨਾਂ ਨੂੰ ਇੱਕ ਕਰ ਦਿੱਤਾ, ਜਦੋਂ ਦਸਵੇਂ ਜਾਮੇ 'ਚ ਗੁਰੂ ਸਾਹਿਬ ਨੇ ਖੰਡੇ ਵੱਟ ਦਾ ਤਿਆਰ ਕੀਤਾ, ਖੰਡੇ ਦੀ ਪਹੁਲ ਅੰਮ੍ਰਿਤ, ਉਸ ਸਮੇਂ ਉਹਨਾਂ ਨੇ ਇੱਕ ਵਾਟੇ 'ਚੋਂ ਸਾਰਿਆਂ ਨੂੰ ਛਕਾਇਆ। ਹੁਣ ਉਸ ਸਮੇਂ ਦੇ ਜਿਹੜੇ ਉੱਥੇ ਰਾਜੇ ਸੀ ਨਾ, ਉਹ ਆਪਣੇ ਨੂੰ ਉੱਚੇ ਕਹਾਉਂਦੇ ਸੀ, ਉਹ ਕਹਿੰਦੇ ਜੀ ਅਸੀਂ ਵੀ ਤੁਹਾਥੋਂ ਅੰਮ੍ਰਿਤ ਛਕਣਾ, ਪਰ ਅਸੀਂ ਅਲੱਗ ਵਾਟੇ ਛਕਾਂਗੇ, ਇਸ ਕਿਸੇ ਦੇ ਨਾਲ ਨਹੀਂ ਛਕ ਸਕਦੇ। ਮਹਾਰਾਜ ਕਹਿੰਦੇ ਵੀ ਇਹ ਨਹੀਂ ਹੋਣਾ, ਕਿਤੇ ਕਿਤੇ ਬਿਮਾਰੀ ਅੱਜ ਵੀ ਸੁਣਨ ਨੂੰ ਮਿਲਦੀ ਆ। ਇਸ ਕਰਕੇ ਅਸੀਂ ਇਹ ਰੋਗਾਂ ਦੇ ਗਰਸੇ ਹੋਏ ਹਾਂ, ਇਹ ਭਰਮ ਗੁਰੂ ਨਾਨਕ ਨੇ ਇਹ ਭਰਮ ਖਤਮ ਕੀਤਾ। ਚਾਰ ਵਰਨ ਸੰਸਾਰ ਵਿੱਚ ਖਹਿ ਖਹਿ ਮਰਦੇ ਭਰਮ ਭਰਾਤੀ, ਉਹ ਕਹਿੰਦੇ ਭਰਮ ਦੇ ਵਿੱਚ ਆਪਸ ਵਿੱਚ ਹੀ ਖਹਿ ਖਹਿ ਕੇ ਮਰਦੇ ਸੀਗੇ। ਅੱਜ ਵੀ ਲੋਕਾਂ ਨੂੰ ਲੜਾਉਣਾ ਬੜਾ ਸੌਖਾ ਹੈ, ਇੱਕ ਤਾਂ ਧਰਮ ਦੇ ਨਾਂ 'ਤੇ ਬੜਾ ਲੜਾਉਣਾ ਸੌਖਾ, ਇੱਕ ਜਾਤ ਪਾਤ ਦੇ ਨਾਂ 'ਤੇ ਲੜਾਉਣਾ ਬੜਾ ਸੌਖਾ। ਅਤੇ ਅੱਜ ਇਹ ਕੰਮ ਉਹੀ ਲੋਕ ਜਿਹੜੇ ਗੁਰੂ ਨਾਨਕ ਦੇਵ ਜੀ ਵੇਲੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਸੀਗਾ, ਉਹੀ ਲੋਕ ਅੱਜ ਫਿਰ ਹੌਲੀ ਹੌਲੀ ਹੌਲੀ ਹੌਲੀ ਫਿਰ ਤੁਹਾਡੇ 'ਤੇ ਰਾਜ ਕਰਦੇ ਨੇ, ਅਤੇ ਤੁਹਾਨੂੰ ਫਿਰ ਵਰਨ ਵੰਡ 'ਚ ਪਾਇਆ ਹੋਇਆ, ਬੜਾ ਸਮੇਂ ਤੋਂ ਲੱਗੇ ਹੋਏ ਨੇ ਤੁਹਾਡੇ ਨਾਲ। ਇਸ ਕਰਕੇ ਭਰਮ ਭਰਾਤੀ, ਜੇ ਤੁਸੀਂ ਭਰਮ ਖਤਮ ਹੋ ਗਿਆ ਤਾਂ ਤੁਸੀਂ ਇੱਕ ਹੋ ਜਾਓਗੇ। ਜਦੋਂ ਤੁਸੀਂ ਇੱਕ ਹੋ ਗਏ, ਦੁਨੀਆਂ ਦੀ ਕੋਈ ਤਾਕਤ ਆਪਾਂ ਨੂੰ ਹਰਾ ਨਹੀਂ ਸਕਦੀ। ਉਹਨੂੰ ਕਹਿੰਦੇ ਆ ਸਿੱਖ, ਸਿੱਖ ਦਾ ਮਤਲਬ ਸਿੱਖਿਆ। ਤਾਂ ਕਰਕੇ ਮਹਾਰਾਜ ਕਹਿੰਦੇ ਚਾਰ ਵਰਨਾਂ ਦੇ ਵਿੱਚ ਲੋਕਾਂ ਨੂੰ ਵੰਡ ਕੇ ਆਪਸ ਵਿੱਚ ਹੀ ਲੜ ਲੜ ਕੇ ਮਰਦੇ ਸੀ। ਜਿਵੇਂ ਅੱਗੇ ਜਾ ਕੇ ਫਿਰ ਦੋ ਵਰਨ, ਦੋ ਇਹਨਾਂ ਦੇ ਬਣ ਗਏ ਧਰਮ ਧੜੇ, ਇੱਕ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਸੀ, ਦੂਜਾ ਹਿੰਦੂ ਕਹਾਉਂਦਾ ਸੀ। ਇਹਨਾਂ ਦੀ ਆਪਸ ਵਿੱਚ ਹੀ ਲੜਾਈਆਂ ਬੜੀਆਂ ਹੋਈਆਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸੰਸਾਰ ਹੈ ਭਰਮ ਦੇ ਵਿੱਚ ਯੁੱਧ ਕਰਦਾ, ਲੜਾਈ ਕਰਦਾ, ਉਸ ਵਿੱਚ ਹੀ ਮਰਦੇ ਨੇ ਲੜ ਲੜ ਕੇ ਅਗਿਆਨਤਾ 'ਚ। ਹੁਣ ਕਈ ਵਾਰ ਇਹ ਗੱਲ ਜਦੋਂ ਚੱਲਦੀ ਆ ਲੜਾਈ ਦੀ, ਤਾਂ ਫਿਰ ਸਾਡੇ ਮਨ 'ਚ ਇੱਕ ਸ਼ੰਕਾ ਆ ਜਾਂਦਾ ਵੀ ਗੁਰੂ ਸਾਹਿਬਾਂ ਨੇ ਵੀ ਤਾਂ ਯੁੱਧ ਕੀਤੇ ਹੀ। ਗੁਰੂ ਸਾਹਿਬਾਂ ਨੇ ਯੁੱਧ ਕਿਸੇ ਨਾਲ ਜਾ ਕੇ ਨਹੀਂ ਕੀਤਾ, ਉਹ ਆਪਣਾ ਪ੍ਰਚਾਰ ਕਰਦੇ ਸੀ, ਇਹ ਮਾਰਗ 'ਤੇ ਲੋਕਾਂ ਨੂੰ ਤੋਰਦੇ ਸੀ। ਜਿਹੜੇ ਅਗਿਆਨਤਾ ਵੱਸ ਲੋਕ ਹੁੰਦੇ ਨੇ ਉਹ ਭਰਮ 'ਚ ਹੁੰਦੇ ਨੇ, ਉਹਨਾਂ ਨੂੰ ਗੁਰੂ ਬਾਰੇ ਪਤਾ ਨਹੀਂ ਹੁੰਦਾ, ਇਸ ਕਰਕੇ ਫਿਰ ਉਹ ਆ ਜਾਂਦੇ ਸੀ। ਪਰ ਗੁਰੂ ਸਾਹਿਬ ਕੋਸ਼ਿਸ਼ ਕਰਦੇ ਸੀ ਇਹਨਾਂ ਨੂੰ ਸਮਝਾਇਆ ਜਾਵੇ, ਜਦੋਂ ਉਹ ਬਿਲਕੁਲ ਨਾ ਸਮਝਦੇ ਸੀ ਫਿਰ ਗੁਰੂ ਸਾਹਿਬਾਂ ਨੂੰ ਤਲਵਾਰ 'ਤੇ ਹੱਥ ਲਿਜਾਣਾ। ਗੁਰੂ ਨਾਨਕ ਦੇ ਘਰ ਨੇ ਅੱਜ ਵੀ ਕਿਹਾ ਜਾਇਜ਼ ਆ, ਆਹ ਜਿਹੜਾ ਸ਼ਸਤਰ ਆ ਸਾਨੂੰ ਦਿੱਤਾ ਨਾ, ਇਹ ਚਲਾਉਣ ਤੋਂ ਪਹਿਲਾਂ ਆਹ ਗਿਆਨ ਜ਼ਰੂਰੀ ਆ। ਤਾਂ ਹੀ ਗੁਰੂ ਸਾਹਿਬ ਨੇ ਦੇਖੋ ਗੁਰੂ ਨਾਨਕ ਦੇਵ ਜੀ ਤੋਂ ਪੰਜ ਜਾਮਿਆਂ 'ਚ ਕਿੰਨੀ ਮਿਹਨਤ ਕਰਕੇ ਛੇਵੇਂ ਜਾਮੇ 'ਚ ਸ਼ਸਤਰ ਫੜਾਇਆ ਸਾਨੂੰ। ਅੱਜ ਕੱਲ੍ਹ ਹਰੇਕ ਹੀ ਚੱਕ ਲੈਂਦਾ, ਕਈ ਵਾਰੀ ਨੁਕਸਾਨ ਹੋ ਜਾਂਦਾ, ਕਿਤੇ ਨਿੱਕੀ ਜਿਹੀ ਗੁੱਸਾ ਬਹੁਤ ਆ ਨਾ, ਕ੍ਰੋਧ ਜਿਹਨੂੰ ਕਹਿ ਦਿੰਦੇ ਤੁਸੀਂ, ਸਿੱਖ 'ਚ ਕ੍ਰੋਧ ਨਹੀਂ ਹੁੰਦਾ, ਜਰਨ ਸ਼ਕਤੀ ਹੁੰਦੀ ਉਹਦੇ 'ਚ। ਹਾਂ ਮਹਾਰਾਜ ਨੇ ਕਿਹਾ ਵੀ ਜੇ ਕੋਈ ਤੈਨੂੰ ਦਿਸਿਆ ਵੀ ਤੈਨੂੰ ਖਤਰਾ ਹੈ, ਫਿਰ ਤੂੰ ਜੋ ਕਰੇਗਾ ਉਹ ਅਕਾਲ ਪੁਰਖ ਤੇ ਤੋਂ ਸਹੀ ਕਰਾਊਗਾ, ਉਹਦੇ 'ਚ ਕੋਈ ਗਲਤ ਵੀ ਨਹੀਂ ਹੋਊਗਾ। ਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਚੂੰਕਾਰ ਆ ਜਹਾਮਾ ਹੀਲ ਅਤੇ ਦਰਗ ਜਸਤ ਹਲਾਲ ਅਸਤ ਬੁਰਦਨ ਬਸ ਸ਼ਮਸ਼ੀਰ ਦਾ, ਸ਼ਮਸ਼ੀਰ 'ਤੇ ਹੱਥ ਜਾਣਾ ਤਾਂ ਅਖੀਰਲਾ ਕੰਮ ਹੁੰਦਾ, ਪਹਿਲਾਂ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਤੁਸੀਂ ਉਹਨੂੰ ਟਿਕਾ ਦਈਏ ਕਿਸੇ ਤਰੀਕੇ ਨਾਲ, ਸ਼ਾਂਤ ਕਰ ਦਈਏ, ਕਿਉਂਕਿ ਮੂਰਖੇ ਨਾਲ ਨਾ ਲੁੱਝੀਏ, ਭੜਖ ਰਿਹਾ ਬੁੱਝੀਏ, ਸਾਨੂੰ ਗਿਆਨ ਆ ਗਿਆ ਪਤਾ ਵੀ ਇਹ ਮੂਰਖ ਆ। ਭਰਮ ਦੇ ਵਿੱਚ ਮਾਰੇ ਕਹਿੰਦੇ ਇਹ ਲੜਾਈ ਕਰਦੇ ਆ ਲੋਕ ਆਪਸ ਵਿੱਚ, ਖਹਿ ਖਹਿ ਮਰਦੇ ਭਰਮ ਭਰਾਤੀ, ਛੇ ਦਰਸ਼ਨ ਹੋਏ ਵਰਤਿਆ ਬਾਰਾਂ ਬਾਟ ਉਚਾਟ ਜਮਾਤੀ। ਹੁਣ ਮਹਾਰਾਜ ਕਹਿੰਦੇ ਵੀ ਅੱਗੇ ਜਿਹੜੇ ਇਹਨਾਂ ਦੀ ਹੁਣ ਗਿਣਤੀ ਦੇਖੋ ਕਿੰਨੀ ਬਣ ਗਈ, ਕਿੰਨੇ ਧੜੇ ਬਣ ਗਏ, ਕਿੰਨੇ ਭਰਮ 'ਚ ਪਾਉਣ ਵਾਲੇ, ਗੁਰੂ ਨਾਨਕ ਇਕੱਲਾ। ਗੁਰੂ ਨਾਨਕ ਦੇਵ ਜੀ ਨੇ ਫਿਰ ਇਹ ਮਾਰਗ ਜਿਹੜਾ ਦਿੱਤਾ ਨਾ, ਅੱਜ ਵੀ ਉਹ ਮਾਰਗ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਪਰ ਅਸੀਂ ਲੈਂਦੇ ਨਹੀਂ ਇਹ ਮਾਰਗ ਅਤੇ ਤੁਰਦੇ ਨਹੀਂ ਗੇ, ਕਿਉਂਕਿ ਅਸੀਂ ਫਿਰ ਵੰਡੀਆਂ 'ਚ ਪਏ ਹੋਏ ਹਾਂ। ਇੱਥੋਂ ਤੱਕ ਕਿ ਫਿਰ ਅਸੀਂ ਕਹਿ ਦਿੰਦੇ ਜੀ ਇਹ ਤਾਂ ਸਾਡੇ ਗੁਰੂ ਰਵਿਦਾਸ ਜੀ ਦੀ ਬਾਣੀ ਹੈ, ਇਹ ਤਾਂ ਸਾਡੇ ਦੀ ਬਾਣੀ ਹੈ, ਤੁਹਾਡੇ ਦੀ ਬਾਣੀ ਹੈ। ਇਹ ਫਿਰ ਵੰਡੀਆਂ ਪਾਉਣ ਦੇ ਇੱਕ ਤਰੀਕੇ ਆ, ਬਾਣੀ ਇੱਕ ਹੈ, ਪਰਮੇਸ਼ੁਰ ਇੱਕ ਹੈ, ਇੱਕੋ ਪਰਮੇਸ਼ੁਰ ਨੇ ਬਾਣੀ ਲਿਖਾਈ ਹੈ, ਕਿਸੇ ਸਰੀਰ ਤੋਂ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਹੈਗਾ।
ਇਹ ਪਰਮੇਸ਼ੁਰ ਨੂੰ ਮਿਲਣ ਤੋਂ ਬਾਅਦ ਗੁਰਬਾਣੀ ਲਿਖੀ ਆ। ਇਸ ਕਰਕੇ ਅਸੀਂ ਇਹਦੇ ਵਿੱਚ ਬਹੁਤ ਵੱਡਾ ਫੇਰ ਭਰਮ 'ਚ ਪੈ ਗਏ ਹਾਂ। ਅਲੱਗ ਅਲੱਗ ਫਿਰ ਅਸੀਂ ਬਣਾ ਲਏ ਨੇ ਮੰਦਰ ਗੁਰਦੁਆਰੇ। ਮਹਾਰਾਜ ਕਿਰਪਾ ਕਰਨ, ਚਾਰ ਵਰਨਾਂ ਤੋਂ ਬਾਅਦ ਮਹਾਰਾਜ ਕਹਿੰਦੇ ਛੇ ਦਰਸ਼ਨ ਹੋਏ ਵਰਤਿਆ। ਹੁਣ ਮਹਾਰਾਜ ਕਹਿੰਦੇ ਜਿਹੜੇ ਸੰਨਿਆਸੀ ਸੀ ਨਾ, ਸੰਨਿਆਸ ਲੈ ਲੈਂਦੇ ਸੀ ਸੰਸਾਰ ਤੋਂ, ਆਪਣੇ ਆਪ ਨੂੰ ਕਹਿੰਦੇ ਸੰਨਿਆਸੀ ਆ, ਕਹਿੰਦੇ ਉਹਨਾਂ ਦੇ ਛੇ ਦਰਸ਼ਨ, ਉਹਨਾਂ ਦੇ ਛੇ ਫਿਰਕੇ ਸੀਗੇ ਜਿਹਨੂੰ ਕਹਿੰਦੇ ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਦਰਵੇਸ਼ ਅਤੇ ਬ੍ਰਾਹਮਣ। ਇਹ ਕਹਿੰਦੇ ਸੰਨਿਆਸੀ ਲੋਕ ਕਹਾਉਂਦੇ ਸੀ ਆਪਣੇ ਆਪ ਨੂੰ। ਕਹਿੰਦੇ ਛੇ ਦਰਸ਼ਨ ਹੋਏ ਵਰਤਿਆ, ਬਾਰਾਂ ਵਾਟ ਉਚਾਟ ਜਮਾਤੀ, ਬਾਰਾਂ ਵਾਟ ਜੋਗੀਆਂ ਦੇ ਸੀਗੇ, ਬਾਰਾਂ ਪੰਥ ਯੋਗ ਮਤ ਵਾਲੇ ਜਿਹੜੇ ਜੋਗੀ ਸੀਗੇ। ਹੁਣ ਜਿਹੜੇ ਯੋਗ ਮਤ ਹੈ, ਜੋਗੀ ਇਹ ਕਰਦੇ ਹੁੰਦੇ ਸੀ। ਯੋਗ ਮਤ ਅਤੇ ਗੁਰਮਤ 'ਚ ਬਹੁਤ ਫਰਕ ਆ। ਕਈ ਵਾਰ ਜਦੋਂ ਗੁਰਮਤ ਕੋਈ ਜੀਵ ਕਰਦਾ, ਉਹ ਲੋਕਾਂ ਨੂੰ ਨਾ ਪਤਾ ਹੋਣ ਕਰਕੇ ਇੱਕ ਬੰਦੇ ਨੇ ਕਹਿਤਾ ਵੀ ਯੋਗ ਮਤ ਤੁਸੀਂ ਮੰਨ ਲੈਣਾ। ਯੋਗ ਦਾ ਮਤਲਬ ਹੁੰਦਾ ਜੁੜਨਾ। ਜਿਹੜੇ ਯੋਗੀ ਕੀ ਕਰਦੇ ਸੀ, ਇਹ ਸਵਾਸਾਂ ਨੂੰ ਰੋਕ ਕੇ, ਪਾਉਣ ਨੂੰ ਰੋਕ ਕੇ ਬੈਠ ਜਾਂਦੇ ਸੀਗੇ। ਇੱਕ ਕਿਰਿਆ ਸਰੀਰ ਦੇ ਵਿੱਚ ਪਾਉਣ ਨੂੰ ਰੋਕ ਲੈਣਾ, ਸਵਾਸਾਂ ਨੂੰ ਰੋਕ ਕੇ ਬੈਠ ਜਾਣਾ। ਇਸ ਤਰ੍ਹਾਂ ਉਮਰ ਉਹਨਾਂ ਦੀ ਬਹੁਤ ਲੰਬੀ ਹੋ ਜਾਂਦੀ ਸੀਗੀ, ਕਿਉਂਕਿ ਸਾਡੇ ਸਵਾਸ ਗਿਣਤੀ ਦੇ ਆ ਸਾਰਿਆਂ ਦੇ। ਤਾਂ ਕਰਕੇ ਫਿਰ ਇਹ ਯੋਗੀ ਜਿਹੜੇ ਸੀ, ਇਹ ਕਰਮ ਕਰਦੇ ਸੀਗੇ, ਆਪਣੇ ਆਪ ਨੂੰ ਯੋਗੀ ਕਹਾਉਂਦੇ ਸੀਗੇ, ਲੋਕ ਇਹਨਾਂ ਤੋਂ ਡਰਦੇ ਸੀਗੇ। ਹੁਣ ਗੁਰੂ ਨਾਨਕ ਦੇਵ ਜੀ ਨੇ ਫਿਰ ਇਹਨਾਂ ਨੂੰ, ਯੋਗੀਆਂ ਨੂੰ, ਸਿੱਧਾਂ ਨੂੰ, ਸਾਰਿਆਂ ਨੂੰ ਜਾ ਕੇ ਸਮਝਾਇਆ, ਯੋਗ ਮਤ ਦੱਸੀ, ਯੋਗ ਹੁੰਦਾ ਕੀ ਆ। ਮਹਾਰਾਜ ਕਹਿੰਦੇ ਗੱਲੀ ਯੋਗ ਨਾ ਹੋਈ, ਐਂ ਸਰੀਰ ਦੀ ਯੋਗ ਮਤ ਨਹੀਂ ਹੈਗੀ। ਜਿਹੜੀ ਯੋਗ ਦਾ ਮਤਲਬ ਜੁੜਨਾ, ਜਦੋਂ ਅਸੀਂ ਕਈ ਵਾਰ ਸਵਾਸ ਗ੍ਰਾਸ ਗੁਰਬਾਣੀ 'ਚ ਦੱਸਿਆ ਸਿਮਰਨ ਕਰਦੇ ਹਾਂ, ਕਈ ਇਹਨੂੰ ਯੋਗ ਮਤ ਕਹਿੰਦੇ ਆ। ਜਿਹੜੇ ਗਿਆਨੀ ਆ, ਜਿਹੜੇ ਜਪਦੇ ਨੀਗੇ, ਉਹ ਕਹਿਣਗੇ ਯੋਗ ਮਤ ਤੁਸੀਂ ਪਹਿਲਾਂ ਹੀ ਭਰਮ 'ਚੋਂ, ਭਰਮ ਭਰਾਤੀ, ਪਹਿਲਾਂ ਹੀ ਦੁਨੀਆ ਭਰਮ 'ਚ, ਉਹਨਾਂ ਨੇ ਮੰਨ ਲੈਣਾ ਵੀ ਇਹ ਯੋਗ ਮਤ। ਗੁਰਮਤ ਹੈ ਜੁੜਨਾ ਪਰਮੇਸ਼ਰ ਨਾਲ ਅਤੇ ਗੁਰੂ ਨਾਲ। ਗੁਰੂ ਦੀ ਮਤ ਲੈ ਕੇ ਸਿਮਰਨ ਕਰਨਾ ਯੋਗ ਮਤ ਹੈ, ਇਹ ਸਿੱਖਾਂ ਦੀ ਯੋਗ ਮਤ ਹੈ। ਜਿਹੜੀ ਯੋਗੀਆਂ ਦੀ ਯੋਗ ਮਤ ਸੀ, ਅੱਜ ਵੀ ਕੋਈ ਕਰਾਉਂਦੇ ਨੇ ਬਹੁਤ ਸਾਰਾ ਕਿਰਿਆ ਕਰਮ, ਇਸ ਲਈ ਉਹ ਤੁਹਾਨੂੰ ਕਹਿਣਗੇ ਸਵਾਸਾਂ ਦਾ, ਕਹਿਣਗੇ ਕਿਰਿਆ ਦੀ ਗੱਲ ਕਰਨਗੇ। ਸਵਾਸਾਂ ਦੀ ਕਿਰਿਆ ਦਾ ਕੋਈ ਸੰਬੰਧ ਹੀ ਨਹੀਂ ਸਾਡਾ, ਕਿਉਂਕਿ ਸਵਾਸ ਸਰੀਰ ਨਾਲ ਸੰਬੰਧ ਹੈ, ਸਾਡਾ ਸ਼ਬਦ ਨਾਲ ਸੰਬੰਧ ਹੈ। ਸਾਡਾ ਗੁਰੂ ਸ਼ਬਦ ਹੈ, ਸਰੀਰ ਦਾ ਗੁਰੂ ਪੌਣ ਹੈ। ਜਿਹੜੇ ਸਵਾਸ ਨੇ ਪੌਣ ਆ, ਪੜ੍ਹਦੇ ਹੋ ਨਾ ਤੁਸੀਂ ਪਵਣ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਹੁਣ ਪੌਣ ਗੁਰੂ ਸਰੀਰ ਦਾ, ਸਾਡਾ ਗੁਰੂ ਫਿਰ ਕਿਹੜਾ ਹੋਇਆ? ਅਸੀਂ ਮਨ ਹਾਂ। ਤਾਂ ਫਿਰ ਗੁਰਬਾਣੀ 'ਚ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਡਾ ਗੁਰੂ ਵੱਖਰਾ, ਸਰੀਰ ਦਾ ਗੁਰੂ ਵੱਖਰਾ। ਇਹ ਡੂੰਘੀਆਂ ਗੱਲਾਂ, ਕੁਛ ਫਿਰ ਕਿਤੇ ਸਮਝ ਆਉਣਗੀਆਂ ਡੂੰਘੀਆਂ ਗੱਲਾਂ ਹੌਲੀ ਹੌਲੀ। ਕਈ ਯੁੱਗ ਲੱਗ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਸਮਝਦਿਆਂ ਨੂੰ, ਕਈ ਸਾਲ ਲੱਗ ਜਾਂਦੇ ਨੇ। ਜਿਵੇਂ ਜਿਵੇਂ ਗੁਰਬਾਣੀ ਦੀ ਖੋਜ ਕਰਾਂਗੇ ਉਦੋਂ ਪਤਾ ਲੱਗੂ ਸਾਨੂੰ। ਇਸ ਕਰਕੇ ਗੁਰਬਾਣੀ ਖੋਜਣ ਦਾ ਵਿਸ਼ਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਸੁਰਤੀ ਸ਼ਬਦ ਨਾਲ ਜੋੜ ਲੈਂਦੇ ਨੇ ਸਿਮਰਨ ਕਰਕੇ, ਜਿਵੇਂ ਅਸੀਂ ਵਾਹਿਗੁਰੂ ਗੁਰਮੰਤਰ ਹੈ ਇਹਨੂੰ ਜਪਣਾ, ਭਾਈ ਗੁਰਦਾਸ ਜੀ ਕਹਿ ਰਹੇ ਨੇ ਜਪ ਹਉਮੈ ਕੋਈ, ਜਿਵੇਂ ਜਿਵੇਂ ਸਾਨੂੰ ਗਿਆਨ ਆ ਕੇ ਸਿਮਰਨ ਹੋਊਗਾ, ਹਉਮੈ ਖਤਮ ਹੁੰਦੀ ਜਾਊਗੀ, ਸੁਰਤੀ ਸ਼ਬਦ ਨਾਲ ਜੁੜਦੀ ਜਾਊਗੀ, ਸ਼ਬਦ ਸੁਰਤੀ ਦਾ ਮੇਲ ਹੋ ਜਾਊਗਾ। ਇਹ ਗੁਰਮਤ ਹੈ। ਇਸ ਕਰਕੇ ਜਦੋਂ ਸਰੀਰ ਨਾਲ ਪਾਉਣ ਦਾ ਸੰਬੰਧ ਹੈ, ਇਹ ਅਸੀਂ ਪਾਉਣ ਨੂੰ ਛੱਡ ਜਾਂਦੇ ਹਾਂ, ਉੱਥੇ ਹੀ ਤਾਂ ਵਾਹਿਗੁਰੂ ਆ। ਦੇਖੋ ਜਿਉਂਦੇ ਜਿਹੜਾ ਮਰਨਾ ਨਾ ਗੁਰਬਾਣੀ 'ਚ ਆਉਂਦਾ। ਹੁਣ ਇੱਕ ਤਰੀਕਾ ਹੈ, ਸਵਾਸ ਐਂ ਚੱਲਦੇ ਰਹਿਣਗੇ, ਤੁਹਾਡੀ ਸੁਰਤੀ ਸ਼ਬਦ ਨਾਲ ਜੁੜ ਜੂਗੀ। ਹੁਣ ਗੁਰਬਾਣੀ 'ਚ ਕੀ ਕਹਿੰਦੇ ਨੇ, ਕਹਿੰਦੇ ਪਵਨ ਪਾਣੀ ਅਗਨੀ ਬਸਰਾਓ। ਬਸਰਾਉਣ ਦਾ ਮਤਲਬ ਰੋਕਣਾ, ਜਿੱਥੇ ਪਾਣੀ ਰੁਕ ਜਾਂਦਾ ਹੈ, ਜਿੱਥੇ ਤੱਤ ਖਤਮ ਹੋ ਜਾਂਦੇ ਨੇ, ਆ ਪੰਜਾਂ ਤੱਤਾਂ ਦਾ ਸਰੀਰ ਆ ਸਾਡਾ। ਕਹਿੰਦੇ ਪਵਨ ਪਾਣੀ ਅਗਨੀ ਬਸਰਾਓ ਤਹੀਂ ਨਿਰੰਜਣ, ਉੱਥੇ ਹੀ ਰੱਬ ਆ, ਸੱਚਾ ਨਾਂ ਉੱਥੇ ਹੀ ਰੱਬ ਦਾ ਨਾਮ ਆ, ਜਿਹੜਾ ਸਤਨਾਮ ਹੈ। ਫਿਰ ਸੁਰਤੀ ਵਾਹਿਗੁਰੂ ਕਹਿੰਦੇ ਆ ਸਤਨਾਮ ਨਾਲ ਜੁੜਦੀ ਹੈ ਜਾ ਕੇ। ਜਿਹੜਾ ਸਤਨਾਮ ਹੈ, ਜਿਹੜਾ ਗੁਰਸਿੱਖਾਂ ਨੂੰ ਗੁਰੂ ਨਾਨਕ ਨੇ ਭੇਜ ਦਿੱਤਾ ਸਤਨਾਮ ਦਾ, ਸਤਨਾਮ ਪੜ੍ਹ ਮੰਤਰ ਸੁਣਾਇਆ, ਫਿਰ ਸਤਨਾਮ ਦਾ ਭੇਜ ਦਿੱਤਾ, ਵਾਹਿਗੁਰੂ ਜਪ ਕੇ ਸਤਨਾਮ ਤੱਕ ਜਾਂਦੇ ਹਾਂ। ਸਤਨਾਮ ਜੀਵ ਨਾਲ ਨਹੀਂ ਜਪਿਆ ਜਾਂਦਾ, ਉਂਝ ਆਪਾਂ ਬੋਲ ਸਕਦੇ ਹਾਂ ਸਤਨਾਮ ਵਾਹਿਗੁਰੂ, ਇਹ ਕੋਈ ਬੋਲਣ 'ਚ ਕੋਈ ਰੋਕ ਨਹੀਂ ਹੈਗੀ, ਪਰ ਗੁਰਮੰਤਰ ਜੀਵ ਨਾਲ ਜਪਿਆ ਜਾਂਦਾ। ਇਹਨੂੰ ਕਿਰਤਮ ਨਾਮ ਕਹਿੰਦੇ ਨੇ, ਕਿਰਤਮ ਨਾਮ ਕਥੇ ਤੇਰੀ ਜੇਬਾ ਸਤਨਾਮ ਤਰਾ ਪਰਾਪੂਰਬਲਾ। ਇਹ ਸਤਨਾਮ ਤੋਂ ਦੁਨੀਆ ਪੈਦਾ ਹੋਈ ਹੈ ਸਾਰੀ। ਹੁਣ ਸਤਨਾਮ ਜਿਹੜਾ ਉਹ ਧਿਆਨ ਆ, ਜਿਹੜਾ ਸਤਨਾਮ ਜੁੜ ਗਿਆ ਉਹ ਅਸਲੀ ਯੋਗੀ ਹੈ, ਜਿਹਨੂੰ ਮਹਾਰਾਜ ਕਹਿੰਦੇ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਯੋਗੀ ਕਹੀ ਹੈ ਸੋਈ।
ਇਸ ਕਰਕੇ ਮਹਾਰਾਜ ਕਹਿੰਦੇ ਛੇ ਦਰਸ਼ਨ ਹੋਏ ਵਰਤਿਆ ਬਾਰਾਂ ਵਾਟ ਉਚਾਟ ਜਮਾਤੀ। ਕਹਿੰਦੇ ਯੋਗੀਆਂ ਦੀਆਂ ਵਾਰਾਂ ਅਲੱਗ ਅਲੱਗ ਇਹਨਾਂ ਦੀਆਂ ਸੰਪਰਦਾਵਾਂ, ਅੱਜ ਵੀ ਜਿਵੇਂ ਸੰਪਰਦਾਵਾਂ ਆਪਣੀਆਂ ਹੀ ਬਹੁਤ ਬਣ ਗਈਆਂ, ਸੰਪਰਦਾਵਾਂ ਗੁਰੂ ਸਾਹਿਬਾਂ ਨੇ ਕਿਸੇ ਮਕਸਦ ਲਈ ਸ਼ੁਰੂ ਕੀਤੀਆਂ ਸੀ, ਪਰ ਉਹ ਦੁਗਾਂ ਹੋਰ ਬਣ ਗਈਆਂ। ਅਸੀਂ ਕਿਸੇ ਸੰਪਰਦਾ ਨਾਲ ਨਹੀਂ ਜੁੜਨਾ। ਸੰਪਰਦਾ ਦਾ ਕੰਮ ਕੀ ਹੈ? ਗੁਰੂ ਨਾਲ ਜੋੜਨਾ। ਹਰ ਇੱਕ ਸੰਪਰਦਾ ਦਾ ਕੰਮ ਹੈ ਗੁਰੂ ਨਾਲ ਜੋੜਨਾ। ਜੇ ਤੁਹਾਨੂੰ ਕਿਸੇ ਸੰਪਰਦਾ 'ਚ ਜਾ ਕੇ ਗੁਰੂ ਦਾ ਗਿਆਨ ਨਹੀਂ ਹੋਇਆ, ਤੁਸੀਂ ਕਿਸੇ ਸੰਪਰਦਾ ਨਾਲ ਜੁੜੇ ਹੋ, ਇਹਨੂੰ ਧੜਾ ਕਹਿਤਾ ਗੁਰਬਾਣੀ 'ਚ। ਕਹਿੰਦੇ ਕਲਯੁਗ ਮੈਂ ਧੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਫਿਰ ਆਪਣਾ ਧੜਾ ਕਿਹੜਾ ਹੋਣਾ ਚਾਹੀਦਾ? ਹਮਰਾ ਹਰ ਧੜਾ, ਸਾਡਾ ਇੱਕੋ ਹੀ ਧੜਾ ਹਰੀ ਨਾਲ ਅਤੇ ਗੁਰੂ ਨਾਲ। ਗੁਰੂ ਧੜੇ ਨਹੀਂ ਬਣਾਉਂਦਾ, ਗੁਰੂ ਧੜੇ ਖਤਮ ਕਰਦਾ। ਹਮਰਾ ਹਰ ਧੜਾ

0: ਵਰਨ ਨਹੀਂ ਹੋ ਸਕਦੇ, ਤੁਸੀਂ ਗੁਰਮੁਖ ਨਹੀਂ ਹੈਗੇ। ਆਪਣੇ ਆਪ ਨੂੰ ਰੱਖ ਮੈਂ ਗੁਰਮੁਖ ਕਹਾਈ ਜਾਵਾਂ ਜੇ ਮੇਰੀ ਸੁਰਤੀ। ਅਸੀਂ ਪਹਿਲਾਂ ਕਿਸੇ ਨੂੰ ਪੁੱਛਣਾ ਹੀ ਨਹੀਂ ਤੂੰ ਕੌਣ ਹੈ। ਵੈਸੇ ਮੇਰਾ ਇੱਕ ਸੁਭਾਅ ਆ, ਮੈਂ ਅੱਜ ਤੱਕ ਕਿਸੇ ਦਾ ਨਾਂ ਵੀ ਨਹੀਂ ਪੁੱਛਦਾ ਅਤੇ ਮੈਂ ਕਿਸੇ ਦੇ ਇਹ ਵੀ ਨਹੀਂ ਪੁੱਛਦਾ ਤੂੰ ਕੌਣ ਆ। ਤੁਹਾਨੂੰ ਕਿਸੇ ਨੂੰ ਪੁੱਛਿਆ ਹੋਵੇ ਇੱਥੇ ਇੰਨੇ ਚਿਰ ਦਾ ਸੰਗਤ, 3 ਸਾਲ ਹੋ ਗਏ ਮੈਨੂੰ ਇੱਥੇ ਕਥਾ ਕਰਦਿਆਂ ਨੂੰ ਆਉਂਦਾ ਮਹੀਨਾ ਇੱਕ, ਮੈਂ ਕਿਸੇ ਦੀ ਕੋਈ ਜਾਤ ਨਹੀਂ ਪੁੱਛਦਾ, ਮੈਂ ਕਿਸੇ ਦਾ ਨਾਮ ਵੀ ਨਹੀਂ ਪੁੱਛਦਾ। ਸੁਭਾਅ ਬਣ ਗਿਆ ਕਿਉਂਕਿ ਅਸੀਂ ਜੁੜਨਾ ਹੈਗਾ ਵੀ ਅਸੀਂ ਤਾਂ ਇਹਦੇ ਵਿੱਚ ਵੀ ਕਾਲ ਪੁਰਖ, ਮੇਰੇ 'ਚ ਵੀ ਉਹੀ ਹੈ, ਤੇਰੇ 'ਚ ਵੀ ਉਹੀ ਹੈ। ਠੀਕ ਆ, ਕੋਈ ਨੇੜੇ ਆ ਜਾਂਦਾ ਕਿਸੇ ਨਾਲ ਪ੍ਰੇਮ ਪੈ ਜਾਂਦਾ ਉਹਦਾ ਨਾਮ ਜਾਣ ਲਈਦਾ, ਇਹ ਨਹੀਂ ਪੁੱਛਦਾ ਤੂੰ ਕੌਣ ਆ। ਵਾਹਿਗੁਰੂ ਕਿਰਪਾ ਕਰੇ ਸਾਡੀ ਸੁਰਤੀ ਇਹਨਾਂ ਚੀਜ਼ਾਂ ਤੋਂ ਨਿਕਲ ਜਾਵੇ, ਸਾਰਿਆਂ ਨਾਲ ਪਿਆਰ ਬਣ ਜਾਵੇ ਸਾਡਾ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਵਰਨ ਅਵਰਨ ਹੋਏ ਰੰਗ ਸੁਰੰਗ ਤਬੋਲ ਸੁਹਾਤੀ। ਕਹਿੰਦੇ ਜਿਵੇਂ ਇੱਥੇ ਉਦਾਹਰਨ ਤਾਂ ਦਿੱਤੀ ਆ ਭਾਈ ਗੁਰਦਾਸ ਜੀ ਨੇ ਹੋਰ ਹੀ, ਤਬੋਲ ਕਹਿੰਦੇ ਨੇ ਜਦੋਂ ਕੱਥਾ ਸੁਪਾਰੀ ਚੂਨਾ ਅਤੇ ਪਾਨ ਇਹ ਚਾਰੇ ਮਿਲ ਕੇ ਤਬੋਲ ਬਣਦੇ, ਇਹਨਾਂ ਦਾ ਇੱਕ ਰੰਗ ਬਣਦਾ, ਉਹ ਸੂਹਾ ਰੰਗ ਹੁੰਦਾ, ਸੁਰਾਹੀ ਸੁਹਾਤੀ। ਕਹਿੰਦੇ ਲੋਕਾਂ ਨੂੰ ਉਹ ਸੋਹਣਾ ਲੱਗਦਾ ਕਿਉਂਕਿ ਉਹ ਵਰਨ ਅਵਰਨ 'ਚ ਆ ਨਾ, ਵੰਡ 'ਚ ਹੈ ਨਾ। ਜਿਹੜੇ ਵਰਨ 'ਚ ਨਹੀਂ ਗਏ ਉਹ ਇਹ ਰੰਗਾਂ ਤੋਂ ਵੀ ਉੱਪਰ ਉੱਠ ਜਾਂਦੇ ਨੇ ਸੰਸਾਰ ਦਿਆਂ ਤੋਂ, ਉਹ ਇੱਕ ਰੰਗ 'ਚ ਰੰਗੇ ਜਾਂਦੇ ਨੇ ਨਾਮ ਰੰਗ 'ਚ। ਗੁਰਮੁਖ ਵਰਨ ਅਵਰਨ ਹੋਏ, ਗੁਰਮੁਖ ਇਹਨਾਂ ਜਾਤ ਪਾਤ ਤੋਂ ਅੱਗੇ ਦੇਹੀ ਜਾਤ ਨਾ ਜਾਏ, ਜਿਹਨੂੰ ਗਿਆਨ ਹੋ ਗਿਆ ਨਾ ਗੁਰਬਾਣੀ ਪੜ੍ਹ ਕੇ, ਅੱਗੇ ਨਹੀਂ ਕਿਸੇ ਨੇ ਪੁੱਛਣਾ ਤੁਹਾਨੂੰ ਵੀ ਇੱਥੇ ਕੀ ਹੋ, ਇੱਥੇ ਦੁਨੀਆਂ 'ਚ ਤਾਂ ਹੋਵੋਗੇ ਸ਼ਾਹ ਕੇ ਪਾਤਸ਼ਾਹ, ਮਾਰ ਕਹਿੰਦੇ ਅੱਗੇ ਪਤਾ ਲੱਗੂ ਉਦੋਂ ਜਦੋਂ ਦੇਹ 'ਚੋਂ ਕੱਢ ਕੇ ਲੈ ਗਏ, ਤਾਂ ਇੱਥੇ ਹੀ ਰਹਿ ਜਾਣਾ ਤੁਹਾਡਾ, ਉਹਦੇ ਉਹਦੇ ਸਭ ਕੁਛ ਵੱਡੇ ਛੋਟੇ ਸਭ ਕੁਛ ਇੱਥੇ ਹੀ ਆ, ਉੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕ ਹੈ। ਤਾਂ ਕਰਕੇ ਗੁਰਮੁਖ ਵਰਨ ਅਵਰਨ ਹੋਏ ਰੰਗ ਸੁਰੰਗ ਤੰਬੋਲ ਸੁਹਾਤੀ। ਕਹਿੰਦੇ ਜਿਵੇਂ ਇਹ ਲੋਕਾਂ ਨੂੰ ਇਹ ਚੀਜ਼ ਸੋਹਣੀ ਲੱਗਦੀ ਹੈ, ਐਵੇਂ ਗੁਰਮੁਖਾਂ ਨੂੰ ਪਰਮੇਸ਼ਰ ਦਾ ਰੰਗ ਸੋਹਣਾ ਲੱਗਦਾ, ਨਾਮ ਰੰਗ। 6 ਰੁੱਤ 12 ਮਹਾਂ ਵਿੱਚ ਗੁਰਮੁਖ ਦਰਸ਼ਨ ਸੂਝ ਸੁਝਾਤੀ। ਕਹਿੰਦੇ ਜਿਵੇਂ 6 ਰੁੱਤਾਂ ਹੁੰਦੀਆਂ, 12 ਮਹਾਂ 12 ਮਹੀਨੇ ਹੁੰਦੇ ਨੇ, ਪਰ ਸੂਰਜ ਇੱਕੋ ਹੀ ਹੁੰਦਾ, ਰੁੱਤਾਂ ਵੀ ਬਦਲਦੀਆਂ ਰਹਿੰਦੀਆਂ। ਦੇਖੋ 12 ਮਹੀਨੇ ਵੀ ਬਦਲਦੇ ਰਹਿੰਦੇ ਨੇ ਪਰ ਸੂਰਜ ਇੱਕੋ ਹੀ ਆ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਬੇਸ ਜੀ ਨੂੰ ਕਿਹਾ। ਕਹਿੰਦੇ ਗੁਰਮੁਖ ਦਰਸ਼ਨ ਸੂਝ ਸੁਝਾਤੀ, ਇਉਂ ਗੁਰਮੁਖ ਇੱਕ ਪਰਮੇਸ਼ਰ ਦੇ ਦਰਸ਼ਨ ਕਰਕੇ ਉਹਨਾਂ ਨੂੰ ਸੂਝ ਹੋ ਗਈ, ਉਹ ਰਹਿੰਦੇ ਐਵੇਂ ਹੀ ਆ ਸੰਸਾਰ ਦੇ ਵਿੱਚ, ਪਰ ਉਹਨਾਂ ਨੂੰ ਇਹ ਬੁੱਝ ਲਿਆ, ਉਹਨਾਂ ਨੇ ਸੂਝ ਸੁਝਾਤੀ ਦਾ ਮਤਲਬ ਉਹਨਾਂ ਨੂੰ ਜਾਣ ਲੈਣਾ, ਸੁੱਝ ਲੈ ਸੁੱਝਾ ਸੋਝੀ ਆ ਗਈ ਉਹਨਾਂ ਨੂੰ, ਇਹ ਚੀਜ਼ਾਂ ਤੋਂ ਉੱਪਰ ਉੱਠ ਗਏ ਸੰਸਾਰ ਦੀ, ਜਿਹੜੀਆਂ ਪਹਿਲੀਆਂ ਸਾਰੀਆਂ ਦੱਸੀਆਂ ਨਾ, ਇਹਨਾਂ ਤੋਂ ਉੱਪਰ ਉੱਠ ਗਿਆ ਗੁਰਮੁਖ। ਗੁਰਮੁਖ ਸੁੱਖ ਫਲ ਪਿਰਮ ਪ੍ਰਾਪਤੀ। ਕਹਿੰਦੇ ਗੁਰਮੁਖਾਂ ਨੂੰ ਫਿਰ ਇਹ ਫਲ ਦੀ ਪ੍ਰਾਪਤੀ ਹੋ ਗਈ, ਕਿਹੜਾ ਸੁੱਖ ਫਲ, ਸੁੱਖ ਫਲ ਸੁਖਮਣੀ ਸਾਹਿਬ 'ਚ ਦੱਸਿਆ ਹੋਇਆ ਸੁੱਖ ਫਲ ਦਾ, ਰਹਾਓ ਦੀ ਪੰਗਤੀ ਇੱਕੋ ਹੀ ਹੈ ਸੁਖਮਣੀ ਸਾਹਿਬ 'ਚ, ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਪਰਮੇਸ਼ੁਰ ਦੇ ਨਾਮ 'ਚ ਸੁੱਖ ਆ। ਦੁਨੀਆਂ 'ਚ ਕਿਤੇ ਸੁੱਖ ਨਹੀਂ ਮਿਲਿਆ, ਜੇ ਕਿਸੇ ਨੂੰ ਮਿਲਿਆ ਹੋਇਆ ਤਾਂ ਮੈਂ ਨਾ ਭਰਮ 'ਚ ਹੋਵਾਂ ਕਿਤੇ, ਮੈਨੂੰ ਤਾਂ ਅੱਜ ਤੱਕ ਕੋਈ ਨਹੀਂ ਮਿਲਿਆ, ਚੀਕਾਂ ਹੀ ਪੈਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਸੁੱਖ ਫਲ, ਗੁਰਮੁਖਾਂ ਨੇ ਗੁਰੂ ਨਾਲ ਜੁੜ ਕੇ ਇਹ ਨਾਮ ਦੀ ਪ੍ਰਾਪਤੀ ਪ੍ਰਾਪਤੀ ਕਰ ਲਈ, ਉਹਨਾਂ ਨੂੰ ਇਹ ਫਲ, ਇਹ ਫਲ ਤਿਸ ਜਨ ਕੇ ਮੁੱਖ ਭਣੇ, ਗੁਰੂ ਨਾਨਕ ਨਾਮ ਬਚਨ ਜਨ ਸੁਣੇ। ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਬਚਨਾਂ ਨੂੰ ਸੁਣਿਆ, ਮੰਨਿਆ, ਹਿਰਦੇ 'ਚ ਵਸਾਇਆ ਅਤੇ ਆਪ ਮਾਰਗ 'ਤੇ ਚੱਲੇ, ਹੋਰਨਾਂ ਨੂੰ ਤੋਰਿਆ। ਇਸ ਕਰਕੇ ਪਿਰਮ ਪ੍ਰਾਪਤੀ, ਪਿਰਮ ਪਰਮੇਸ਼ੁਰ ਨੂੰ ਕਹਿੰਦੇ ਨੇ ਪਤੀ ਨੂੰ, ਅਤੇ ਕਹਿੰਦਾ ਉਹਨਾਂ ਦਾ ਪਤੀ ਪਰਮੇਸ਼ੁਰ ਨਾਲ ਪਿਆਰ ਪੈ ਗਿਆ, ਇੱਕ ਹੋ ਗਏ ਇਹਨਾਂ ਵਰਨਾ ਵਰਨਾ 'ਚੋਂ, ਯੋਗੀਆਂ 'ਚੋਂ, ਸਭ 'ਚੋਂ ਨਿਕਲ ਕੇ ਫਿਰ ਇੱਕ ਗੁਰਮੁਖ ਬਣ ਜਾਂਦਾ, ਗੁਰੂ ਦਾ ਸਿੱਖ ਬਣ ਜਾਂਦਾ, ਉਹਨੂੰ ਗੁਰਸਿੱਖ ਕਹਿ ਦਿੱਤਾ ਗਿਆ, ਸਿੱਖ ਕਹਿ ਦਿੱਤਾ ਗਿਆ। ਗੁਰੂ ਕਿਰਪਾ ਕਰੇ ਅਸੀਂ ਇਸ ਮਾਰਗ 'ਤੇ ਚੱਲ ਕੇ ਮੰਜ਼ਿਲ 'ਤੇ ਪਹੁੰਚ ਸਕੀ ਜਿਸ ਕਾਰਜ ਲਈ ਅਸੀਂ ਮਨੁੱਖਾ ਜਨਮ ਲਿਆ। ਹੋਈਆਂ ਭੁੱਲਾਂ ਚੁੱਕਾਂ ਨਾ ਚਤਾਰਨੀਆਂ, ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਯੂਥ ਐਂਡ ਫੈਮਿਲੀ ਦਰਬਾਰ ਬੱਚਿਆਂ ਦੀ ਗੁਰਮਤਿ ਕਲਾਸ ਦਾ। ਆਓ ਅਤਿ ਸਤਿਕਾਰਯੋਗ ਭਾਈ ਵਿਪਨਪ੍ਰੀਤ ਸਿੰਘ ਜੀ, ਆਪ ਜੀ ਦੇ ਨਾਲ ਜੂ ਦਰਬਾਰ ਦੇ

0: ਵਿੱਚ ਗੁਰਮਤ ਦੀਆਂ ਵਿਚਾਰਾਂ, ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰਨਗੀਆਂ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੋ ਬੱਚੇ ਥੱਲੇ ਲੰਗਰ ਹਾਲ ਦੇ ਵਿੱਚ ਹਨ ਉਹ ਮੇਨ ਦਰਬਾਰ ਹਾਲ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ, ਆਓ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕਬਾਰ।

ਚਾਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਜਾਗ ਦੀ ਜੋਤ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਮਿਣ ਬੈਠੀ ਸਤ ਸੰਗਤ ਜੀ, ਆਓ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਕਲਗੀਧਰ ਸਵਾਮੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਜਣੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਵਿਚਾਰ ਹੈ ਦਾਸ ਵੱਲੋਂ ਆਪ ਜੀ ਦੇ ਨਾਲ ਸਾਂਝ ਪਾਈ ਜਾਣੀ ਹੈ ਕਿ ਰਖਵਾਲਾ ਕੌਣ ਹੁੰਦਾ ਹੈ। ਸਾਡੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਐਸੀਆਂ ਘਟਨਾਵਾਂ ਹੁੰਦੀਆਂ ਨੇ, ਬਹੁਤ ਐਸੀ ਸਿਚੁਏਸ਼ਨ ਬਣ ਜਾਂਦੀਆਂ ਨੇ ਜਿੱਥੇ ਸਾਨੂੰ ਕੋਈ ਆਸਰਾ ਨਹੀਂ ਲੱਭਦਾ। ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਨਮਸਕਾਰ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਕਰਦੇ ਹਾਂ, ਉਪਰੰਤ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਸਾਡੇ ਆਹ ਦੁੱਖ ਨੇ, ਆਹ ਸਾਡੀ ਤਕਲੀਫਾਂ ਨੇ, ਆਹ ਸਾਡੇ ਸੁੱਖ ਨੇ, ਆਪਣੇ ਦੁੱਖ ਸੁੱਖ ਸਤਿਗੁਰਾਂ ਨਾਲ ਸਾਂਝੇ ਕਰਦੇ ਹਾਂ। ਉਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ, ਜੀਵ ਇਸ ਸੰਸਾਰ ਦੇ ਉੱਪਰ ਆਉਂਦਾ, ਉਸ ਨੂੰ ਇੱਕ ਆਸਰੇ ਦੀ ਲੋੜ ਹੁੰਦੀ ਹੈ। ਦੁੱਖ ਤਕਲੀਫ ਸਾਧ ਸੰਗਤ ਜੀ ਆਉਂਦੇ ਰਹਿੰਦੇ, ਦਿਸ ਇਜ਼ ਅ ਪਾਰਟ ਆਫ ਲਾਈਫ। ਮਹਾਰਾਜ ਜਿਵੇਂ ਫੁਰਮਾਨ ਕਰਦੇ ਨੇ ਨਾ, ਦਿਨ ਤੇ ਪੌਸਰ ਦਿਨ ਤੇ ਸਰਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਕਿ ਜੇ ਹੁਣ ਦਿਨ ਹੈ ਤਾਂ ਰਾਤ ਵੀ ਹੋ ਜਾਏਗੀ। ਅਤੇ ਸਦਾ ਰਾਤ ਨਹੀਂ ਰਹਿੰਦੀ ਸਾਧ ਸੰਗਤ, ਰਾਤ ਤੋਂ ਬਾਅਦ ਫਿਰ ਦੁਬਾਰਾ ਦਿਨ ਆਵੇਗੀ। ਉਸੇ ਤਰੀਕੇ ਦੇ ਨਾਲ ਦੁੱਖ ਅਤੇ ਸੁੱਖ ਇਹ ਜ਼ਿੰਦਗੀ ਦੇ ਵਿੱਚ ਮੁੜ ਮੁੜ ਕੇ ਇਹ ਸਾਈਕਲ ਆਉਂਦਾ ਰਹਿੰਦਾ। ਗੁਰਬਾਣੀ ਦੀ ਵਿਚਾਰ ਹੈ, ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਆਸਾ ਦੀ ਵਾਰ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਜਿਨ੍ਹਾਂ ਨੂੰ ਬਾਣੀ ਕੰਠ ਹੋਊਗੀ ਅਤੇ ਮਾਈਟ ਰੀਅਲਾਈਜ਼ ਕਿ ਦੁੱਖ ਨੂੰ ਮਹਾਰਾਜ ਨੇ ਦਾਰੂ ਦਾ ਦਰਜਾ ਦਿੱਤਾ ਹੈ। ਦਾਰੂ ਕਹਿੰਦੇ ਨੇ ਦਵਾ ਨੂੰ, ਦਵਾਈ। ਦੁੱਖ ਦਾਰੂ ਸੁੱਖ ਰੋਗ ਪਿਆ ਕਿ ਸੁੱਖ ਜਿਹੜੇ ਨੇ ਉਹ ਰੋਗ ਕਿਵੇਂ ਨੇ, ਇਸਦੀ ਵਿਚਾਰ ਜੇ ਸਮਝਣੀ ਹੋਵੇ। ਇਹਦੀ ਇੱਕ ਉਦਾਹਰਨ ਸਾਧ ਸੰਗਤ ਜੀ ਸਾਨੂੰ ਮਿਲਦੀ ਹੈ ਕਿ ਅਸੀਂ ਜਦੋਂ ਵੀ ਕੋਈ ਖੁਸ਼ੀ ਦਾ ਤਿਉਹਾਰ ਆਉਂਦਾ, ਕਿ ਦੀਵਾਲੀ ਆਉਂਦੀ, ਕਿ ਵਿਸਾਖੀ ਆਉਂਦੀ ਹੈ, ਅਸੀਂ ਦਰਬਾਰ ਸਾਹਿਬ ਵੀ ਦੇਖਦੇ ਹਾਂ, ਆਪਣੇ ਘਰਾਂ 'ਚ ਵੀ ਦੇਖਦੇ ਹਾਂ, ਵੀ ਸੀ ਫਾਇਰ ਵਰਕਸ, ਪਟਾਕੇ ਨੂੰ ਅੱਗ ਲਾਈ ਜਾਂਦੀ ਹੈ, ਆਤਿਸ਼ਬਾਜ਼ੀ ਉੱਪਰ ਜਾਂਦੀ ਹੈ ਅਤੇ ਉੱਪਰੋਂ ਜਦੋਂ ਪਟਾਕਾ ਪੈਂਦਾ ਹੈ ਤਾਂ ਬੜੇ ਸੋਹਣੇ ਸੋਹਣੇ ਰੰਗ ਆਪਾਂ ਨੂੰ ਦਰਸ਼ਨ ਕਰਨ ਨੂੰ ਮਿਲਦੇ ਨੇ। ਉਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ, ਦੁੱਖ ਨੂੰ ਅਸੀਂ ਇੱਕ ਕਸਵੱਟੀ ਲੈਣਾ ਹੈ ਕਿ ਜਦੋਂ ਦੁੱਖ ਆਉਂਦਾ ਹੈ, ਇਹ ਰੀਅਲਾਈਜ਼ ਕਰਨਾ ਹੁੰਦਾ ਹੈ ਕਿ ਜਿਹੜਾ ਦੁੱਖ ਹੈ ਸਾਨੂੰ ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਕਿ ਤਾਂ ਕਿ ਜੋ ਸਾਡੇ ਅੰਦਰ ਮਹਾਰਾਜ ਜੀ ਨੇ ਪੋਟੈਂਸ਼ੀਅਲ ਬਖਸ਼ਿਸ਼ ਕੀਤਾ ਹੈ, ਦ ਐਨਰਜੀ ਦੈਟ ਵੀ ਗੋਟ, ਉਸ ਨੂੰ ਬਾਹਰ ਕੱਢਣ ਵਾਸਤੇ ਮਹਾਰਾਜ ਦੁੱਖ ਦੀ ਜਿਹੜੀ ਕਸਵੱਟੀ ਲਾਉਂਦੇ ਨੇ। ਅਤੇ ਸੁੱਖ ਜਦੋਂ ਜਿੰਨਾ ਚਿਰ ਅਸੀਂ ਆਪ ਵੀ ਰੀਅਲਾਈਜ਼ ਕਰ ਲਈਏ ਕਿ ਜਿੰਨਾ ਚਿਰ ਅਸੀਂ ਸੁੱਖਾਂ ਦੇ ਵਿੱਚ ਘਿਰੇ ਹੋਏ ਹਾਂ ਅਸੀਂ ਪਰਮੇਸ਼ੁਰ ਨੂੰ ਯਾਦ ਨਹੀਂ ਕਰਦੇ, ਜਿੰਨਾ ਚਿਰ ਸਾਡੇ 'ਤੇ ਦੁੱਖ ਨਹੀਂ ਪੈਂਦਾ ਸਾਨੂੰ ਰੱਬ ਦੀ ਯਾਦ ਵੀ ਨਹੀਂ ਆਉਂਦੀ। ਜਿਤਨਾ ਚਿਰ ਬੱਚਾ ਹਾਸੇ ਨਾਲ ਖੇਡ ਰਿਹਾ ਉਹਨਾਂ ਚਿਰ ਮਾਂ ਨੂੰ ਫਿਕਰ ਨਹੀਂ ਹੁੰਦੀ ਕਿ ਕੋਈ ਨਾ ਬੱਚਾ ਖੇਡ ਰਿਹਾ। ਜਦੋਂ ਬੱਚਾ ਰੋਣ ਲੱਗ ਜਾਵੇ ਮਾਂ ਨੂੰ ਫਿਕਰ ਹੁੰਦੀ ਹੈ ਮੇਰਾ ਪੁੱਤ ਕਿਤੇ ਭੁੱਖਾ ਤਾਂ ਹੀ ਨਹੀਂ, ਕਿਤੇ ਵਸਤਰ ਗਿੱਲੇ ਤਾਂ ਨਹੀਂ। ਸਿਮਿਲਰਲੀ ਜਦੋਂ ਸਾਨੂੰ ਦੁੱਖ ਆਉਂਦਾ ਪਰਮੇਸ਼ੁਰ ਨੂੰ ਵੀ ਸਾਡੀ ਫਿਕਰ ਹੁੰਦੀ ਹੈ। ਸਾਡੀ ਲਾਈਫ ਦੇ ਵਿੱਚ ਬਹੁਤ ਸਿਚੁਏਸ਼ਨ ਆਉਂਦੀਆਂ ਨੇ, ਬੱਚੇ ਅੱਜ ਬੈਠੇ ਨੇ ਥੋੜ੍ਹੇ ਘੱਟ ਆਏ ਨੇ ਬਟ ਸਟਿਲ, ਕਿ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਰਹਿਣਗੇ। ਇਹਨਾਂ ਦੁੱਖਾਂ ਤੋਂ ਕਦੇ ਡਰਨਾ ਨਹੀਂ ਸਾਧ ਸੰਗਤ। ਦੁੱਖਾਂ ਦਾ ਪਿਛਲੀ ਵਾਰੀ ਜਦੋਂ ਆਪਾਂ ਵਿਚਾਰ ਕੀਤੀ ਸੀ, ਆਪਾਂ ਇੱਕ ਟੋਪਿਕ ਡਿਸਕਸ ਕੀਤਾ ਸੀ, ਐਂਡ ਦ ਟੋਪਿਕ ਵਾਜ਼ ਪਰਸੀਵਰੈਂਸ ਐਂਡ ਪਰਸੀਵਰੈਂਸ, ਵਾਟ ਡੂ ਵੀ ਮੀਨ ਬਾਈ ਪਰਸੀਵਰੈਂਸ, ਦੈਟ ਇਟ ਦਿਸ ਇਜ਼ ਦ ਕੇਪੇਬਿਲਿਟੀ, ਦਿਸ ਇਜ਼ ਟੈਂਡੈਂਸੀ ਆਫ ਅ ਪਰਸਨ
ਟੂ ਫੇਸ ਦ ਸਰਕਮਸਟੈਂਸਿਸ ਸਿਚੁਏਸ਼ਨਾਂ ਨੂੰ ਸਾਹਮਣਾ ਕਰਨ ਦਾ ਬਲ ਈਵਨ ਦੋ ਵੀ ਮਾਈਟ ਹੈਵ ਬਹੁਤ ਜ਼ਿਆਦਾ ਬੇਸ਼ੱਕ ਟੁੱਟੇ ਵੀ ਹੋਈਏ ਪਰ ਫਿਰ ਵੀ ਇੱਕ ਲੱਗੇ ਰਹਿਣਾ ਉਸ ਚੀਜ਼ ਨੂੰ ਕਹਿੰਦੇ ਨੇ ਪਰਸੀਵਰੈਂਸ ਉਸੇ ਚੀਜ਼ ਨੂੰ ਆਪਾਂ ਅੱਗੇ ਅੱਜ ਆਪਾਂ ਡਿਫਾਈਨ ਕਰਨਾ ਕਿ ਪਰਮੇਸ਼ੁਰ ਦੇ ਅਸੀਂ ਚਰਨਾਂ ਵਿੱਚ ਜਦੋਂ ਪੁਕਾਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੀ ਰੱਖਿਆ ਕਿਵੇਂ ਕਰਦਾ ਹੈ। ਸਤਿਗੁਰਾਂ ਦੀ ਪਾਵਨ ਪੁੱਤਰ ਗੁਰਬਾਣੀ ਦਾ ਇੱਕ ਫਰਮਾਨ ਆਉਂਦਾ ਹੈ ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੀ ਪਾਵਨ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ। ਥੋੜ੍ਹੀ ਜਿਹੀ ਮਹਿੰਗੀ ਬਾਣੀ ਹੈ, ਮਹਿੰਗੀ ਤੋਂ ਭਾਵ ਇਟਸ ਕਾਇੰਡ ਆਫ ਹਾਰਡ ਟੂ ਰੀਡ ਬਟ ਆਪਾਂ ਵਿਚਾਰ ਕਰਨੀ ਹੈ। ਮਹਾਰਾਜ ਕਹਿੰਦੇ ਨੇ ਮ੍ਰਿਗੀ ਪੇਖੰਤ ਬੱਧਿਕ, ਇੱਕ ਉਦਾਹਰਣ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਇੱਕ ਐਗਜ਼ਾਮਪਲ ਦਿੰਦੇ ਨੇ। ਮ੍ਰਿਗੀ ਤੋਂ ਭਾਵ ਇੱਕ ਹਿਰਨ ਹੁੰਦਾ। ਦੈਟ ਵਾਂਸ ਦੇ ਵਾਜ਼ ਅ ਡੀਅਰ, ਇੱਕ ਹਿਰਨੀ ਸੀ ਜਿਹੜੀ ਬੱਚੇ ਨੂੰ ਜਨਮ ਦੇਣ ਵਾਸਤੇ ਤਿਆਰ ਸੀ ਅਤੇ ਇੱਕ ਸ਼ਿਕਾਰੀ ਆਇਆ ਉਹਨੂੰ ਭਾਲਦਾ ਭਾਲਦਾ ਲੱਭਦਾ ਲੱਭਦਾ ਉਹਨੇ ਹਿਰਨੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਇੱਕ ਪਾਸੇ ਜਾਲੀ ਲਾ ਦਿੱਤੀ, ਦੂਸਰੇ ਪਾਸੇ ਅੱਗ ਬਾਲ ਦਿੱਤੀ, ਤੀਸਰੇ ਪਾਸੇ ਸ਼ਿਕਾਰੀ ਨੇ ਆਪਣਾ ਕੁੱਤਾ ਛੱਡ ਦਿੱਤਾ ਅਤੇ ਚੌਥੇ ਪਾਸੇ ਉਸ ਸ਼ਿਕਾਰੀ ਨੇ ਆਪਣੇ ਜੋ ਤੀਰ ਸੀ ਤੀਰ ਜਿਹੜੀ ਤੀਰ ਕਮਾਨ ਲੈ ਕੇ ਉਹ ਆਪ ਬੈਠ ਗਿਆ। ਸੋ ਕਹਿਣ ਤੋਂ ਭਾਵ ਕਿ ਸ਼ੀ ਗੋਟ ਸਰਾਊਂਡਡ ਬਾਏ ਦਾ ਸ਼ਿਕਾਰੀ ਫਰੋਮ ਆਲ ਦਾ ਫੋਰ ਸਾਈਡਸ ਐਂਡ ਸ਼ੀ ਹੈਡ ਨੋ ਵੇ ਟੂ ਐਸਕੇਪ। ਇਹ ਮੈਂ ਆਪਣੇ ਪੱਲਿਓਂ ਕਹਾਣੀ ਨਹੀਂ ਸੁਣਾ ਰਿਹਾ ਸਤਸੰਗ ਜੀ, ਗੁਰਬਾਣੀ ਦੇ ਵਿੱਚ ਮਹਾਰਾਜ ਜੀ ਫਰਮਾਨ ਦੇ ਰਹੇ ਨੇ। ਸਮਝਣ ਦਾ ਯਤਨ ਕਰੀਏ ਕਿ ਇੱਕ ਪਾਸੇ ਜਾਲ ਹੈ, ਦੂਜੇ ਪਾਸੇ ਅੱਗ ਲਾਈ ਹੈ, ਤੀਜੇ ਪਾਸੇ ਸ਼ਿਕਾਰੀ ਆਪ ਬੈਠਾ, ਚੌਥੇ ਪਾਸੇ ਕੁੱਤਾ ਛੱਡਿਆ, ਕੋਈ ਬਚਣ ਦਾ ਹੀਲਾ ਨਹੀਂ। ਉਸ ਸਮੇਂ ਪੰਜਵੇਂ ਪਾਤਸ਼ਾਹ ਫਿਰ ਬਚਨ ਕਰਦੇ ਨੇ ਕਿ ਉਹ ਹਿਰਨੀ ਨੇ ਕੀ ਕੀਤਾ। ਹਿਰਨੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਫਿਰ ਅਕਾਲ ਪੁਰਖ ਵਾਹਿਗੁਰੂ ਨੇ ਹਿਰਨੀ ਦੀ ਰੱਖਿਆ ਕੀਤੀ। ਉਹ ਕਿਵੇਂ ਕੀਤੀ ਕਿ ਹਵਾ ਆਈ, ਹਵਾ ਦੇ ਨਾਲ ਜੋ ਜਾਲ ਸੀ ਉਹ ਉੱਡ ਕੇ ਅੱਗ ਦੇ ਵਿੱਚ ਡਿੱਗ ਕੇ ਜਲ ਗਿਆ, ਸੜ ਗਿਆ। ਸਮਾਂ ਐਸਾ ਆਇਆ, ਬੱਦਲ ਆਏ, ਵਰਖਾ ਹੋਣੀ ਸ਼ੁਰੂ ਹੋ ਗਈ, ਸਟਾਰਟਡ ਟੂ ਰੇਨ ਐਂਡ ਦ ਫਾਇਰ ਗੋਟ ਐਕਸਟਿੰਗੁਇਸ਼ਡ ਐਸ ਵੈਲ। ਅਤੇ ਜਿੱਥੇ ਸ਼ਿਕਾਰੀ ਬੈਠਾ ਸੀ ਉੱਥੇ ਕੋਲ ਹੀ ਸੱਪ ਦੀ ਖੁੱਡ ਸੀ ਸਤਸੰਗ ਜੀ। ਸੱਪ ਆਇਆ, ਸੱਪ ਨੇ ਸ਼ਿਕਾਰੀ ਦੇ ਡੰਗ ਮਾਰਿਆ, ਸ਼ਿਕਾਰੀ ਤੀਰ ਮਾਰਨ ਲੱਗਿਆ ਸੀ, ਤੀਰ ਜਿਹੜਾ ਹੈ ਉਹ ਜਾ ਕੇ ਕੁੱਤੇ ਦੇ ਮੱਥੇ ਦੇ ਵਿੱਚ ਵੱਜਿਆ, ਕੁੱਤਾ ਵੀ ਮਰ ਗਿਆ, ਸ਼ਿਕਾਰੀ ਵੀ ਮਰ ਗਿਆ। ਕਹਿਣ ਤੋਂ ਭਾਵ ਕਿ ਚਾਰ ਦੇ ਚਾਰ ਹੀ ਦਿਸ਼ਾਵਾਂ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਨੇ ਕਿਰਪਾ ਕੀਤੀ ਅਤੇ ਉਸ ਹਿਰਨੀ ਨੂੰ ਚਾਰ ਦੇ ਚਾਰੇ ਜਿਹੜੇ ਰਸਤੇ ਬੰਦ ਹੋਏ ਸੀ ਉਹ ਸਾਰੇ ਦੇ ਸਾਰੇ ਖੋਲ੍ਹ ਦਿੱਤੇ। ਇਸ ਚੀਜ਼ ਨੂੰ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਨਾ ਹੈ। ਮਹਾਰਾਜ ਕਹਿੰਦੇ ਮ੍ਰਿਗੀ ਪੇਖੰਤ ਬੱਧਿਕ, ਮ੍ਰਿਗੀ ਮ੍ਰਿਗ ਹੁੰਦਾ ਹਿਰਨ, ਮ੍ਰਿਗੀ ਤੋਂ ਭਾਵ ਹਿਰਨੀ, ਮ੍ਰਿਗੀ ਪੇਖੰਤ, ਪੇਖੰਤ ਮਤਲਬ ਦੇਖਣਾ, ਬੱਧਿਕ ਜਿਹੜਾ ਸ਼ਿਕਾਰੀ, ਕਿ ਜਦੋਂ ਸ਼ਿਕਾਰੀ ਨੇ ਹਿਰਨੀ ਨੂੰ ਦੇਖਿਆ, ਪ੍ਰਹਾਰੇਣ ਲੱਖ ਆਵਦ ਹੈ, ਉਹਨੇ ਸ਼ਿਕਾਰ ਕਰਨ ਦੀ ਸੋਚੀ ਅਤੇ ਆਪਣਾ ਆਵਦ ਹੈ ਭਾਵ ਤੀਰ ਜਿਹੜਾ ਸ਼ਸਤਰ ਵਰਤਿਆ, ਅਸਤਰ ਵਰਤਿਆ, ਉਸ ਦੇ ਨਾਲ ਹਿਰਨੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ। ਪਰ ਅਕਾਲ ਪੁਰਖ ਵਾਹਿਗੁਰੂ ਦੀ ਹਲੇ ਹੁਕਮ ਨਹੀਂ ਸੀ ਹੋਇਆ ਕਿ ਹਿਰਨੀ ਦਾ ਸਮਾਂ ਆਇਆ। ਤਾਂ ਫਿਰ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਮ੍ਰਿਗੀ ਪੇਖੰਤ ਬੱਧਿਕ, ਪ੍ਰਹਾਰੇਣ ਲੱਖ ਆਵਦ ਹੈ, ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦੇ ਤੇ। ਅਹੋ ਤੋਂ ਭਾਵ ਉਹ ਅਸਚਾਰਜ ਅਕਾਲ ਪੁਰਖ ਵਾਹਿਗੁਰੂ, ਜਸ ਮਤਲਬ ਜਿਸ ਦੇ ਉੱਪਰ, ਰਖੇਣ ਮਤਲਬ ਜਿਹਨੂੰ ਰੱਖਿਆ ਕਰਨੀ ਹੋਵੇ, ਗੋਪਾਲ ਹੈ ਪਰਮੇਸ਼ਰ ਨੇ, ਕਿ ਜਿਸ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੋਵੇ, ਜਿਸ ਦੇ ਉੱਪਰ ਸਤਿਗੁਰਾਂ ਦੀ ਪੂਰਨ ਕਿਰਪਾ ਹੋਵੇ ਅਤੇ ਸਤਿਗੁਰੂ ਜੀ ਉਹਦੀ ਰੱਖਿਆ ਕਿਵੇਂ ਕਰਦੇ ਨੇ, ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦੇ ਤੇ। ਕਿ ਜਿਹੜਾ ਰੋਮ ਹੈ ਕੋਈ ਸਰੀਰ ਦਾ ਵਾਲ ਵਿੰਗਾ ਵੀ ਨਹੀਂ ਹੋ ਸਕਦਾ ਜੇ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਕਿਰਪਾ ਹੋ ਜਾਵੇ।
ਇੱਥੋਂ ਅਸੀਂ ਸਤਸੰਗ ਜੀ ਫਰਮਾਨ ਜਿਹੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹਨੂੰ ਐਜ਼ ਅ ਮੈਟਾਫੋਰੀਕਲੀ ਮਹਾਰਾਜ ਜੀ ਸਮਝਾਉਣ ਦਾ ਹੋਰ ਯਤਨ ਕਰਦੇ ਨੇ ਕਿ ਹਿਰਨੀ ਤੋਂ ਭਾਵ ਜੀਵ ਰੂਪ ਇਸਤਰੀ ਵੀ ਲੈਣਾ ਕਿ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਫਸੀ ਹੋਈ ਹੈ ਇੱਕ ਪਾਸੇ ਜੋ ਹੈ ਹੋਮੇ ਰੂਪੀ ਅਗਨੀ ਉਹਦੇ ਅੰਦਰ ਬਲ ਰਹੀ ਹੈ ਆਸੇ ਪਾਸੇ ਹੋਮੇ ਦੇ ਨਾਲ ਘਿਰਿਆ ਹੋਇਆ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹੇ ਹੋ ਰਹੀ ਚਾਰ ਤਰ੍ਹਾਂ ਦੀ ਅੱਗ ਹੁੰਦੀ ਹੈ ਸਤਸੰਗਤ ਜੀ ਇੱਕ ਸਮਾਨ ਅਗਨੀ ਇੱਕ ਬੜਬਾ ਨਾਲ ਜਿਹੜੀ ਸਮੁੰਦਰ ਥੱਲੇ ਹੁੰਦੀ ਹੈ ਸਮਾਨ ਅਗਨ ਜਿਹੜੀ ਆਪਾਂ ਦਰਸ਼ਨ ਕਰਦੇ ਹਾਂ ਜੱਠ ਰਾਗਨ ਜਿਹੜੀ ਪੇਟ ਅੰਦਰ ਹੁੰਦੀ ਹੈ ਅਤੇ ਦਾਵਾ ਅਗਨ ਜਿਹੜੀ ਲੱਕੜ ਦੀ ਅੱਗ ਹੁੰਦੀ ਹੈ ਜਿਹੜੀ ਲੱਕੜ ਦੇ ਅੰਦਰ ਅੱਗ ਬੈਠੀ ਹੁੰਦੀ ਹੈ ਸੋ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹੇ ਹੋ ਰਹੀ ਰੋ ਵਿਚਾਰ ਸੋ ਮਹਾਰਾਜ ਫਰਮਾਨ ਕਰਦੇ ਨੇ ਕਿ ਜਿਹੜੀ ਕ੍ਰੋਧ ਰੂਪੀ ਅਗਨੀ ਹੈ ਜਿਹੜੀ ਹੋਮੇ ਰੂਪੀ ਅਗਨੀ ਹੈ ਇੱਕ ਪਾਸੇ ਉਹ ਬਲ ਰਹੀ ਹੈ ਜੀਵ ਰੂਪ ਇਸਤਰੀ ਘਿਰੀ ਹੋਈ ਹੈ ਸਾਡੀ ਜਾਨ ਘਿਰੀ ਹੋਈ ਹੈ ਇੱਕ ਪਾਸੇ ਜਾਲ ਜਿਹੜਾ ਫਸਿਆ ਹੋਇਆ ਮੋਹ ਦਾ ਮੋਹ ਰੂਪੀ ਜਾਲ ਸਤਿਗੁਰੂ ਜੀ ਕਿਰਪਾ ਕਰਕੇ ਉਹਨੂੰ ਕਿਵੇਂ ਤੋੜਨਗੇ ਇੱਕ ਪਾਸੇ ਸ਼ਿਕਾਰੀ ਜਿਹੜਾ ਕਾਲ ਰੂਪੀ ਸ਼ਿਕਾਰੀ ਹੈ ਕਾਲ ਅਹਿਰੀ ਫਿਰੈ ਬੱਧਕ ਜਿਓ ਕਹੋ ਕਵਨ ਬਿਧ ਕੀਜ ਫਰਮਾਨ ਆਪਾਂ ਮੁੱਖ ਵਾਕ ਅਕਸਰ ਆਉਂਦਾ ਰਹਿੰਦਾ ਦਰਸ਼ਨ ਕਰਦੇ ਹਾਂ ਸੋ ਕਾਲ ਰੂਪੀ ਸ਼ਿਕਾਰੀ ਵੀ ਬੈਠਾ ਅਤੇ ਲੱਭ ਰੂਪੀ ਲਾਲਚ ਰੂਪੀ ਕੁੱਤਾ ਚੌਥੇ ਪਾਸੇ ਸਾਨੂੰ ਘੇਰੀ ਖੜਾ ਹੈ ਇਸ ਜੀਵ ਰੂਪ ਇਸਤਰੀ ਦੇ ਬਚਣ ਦਾ ਕੋਈ ਰਾਹ ਨਹੀਂ ਫਿਰ ਇਸਤਰੀ ਕੀ ਕਰਦੀ ਹੈ ਸਾਡੀ ਜੀਵ ਰੂਪ ਇਸਤਰੀ ਅਸੀਂ ਕੀ ਕਰਨੀ ਸਾਡੀ ਜਿੰਦ ਨੇ ਕੀ ਕਰਨਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਜਦੋਂ ਅਰਦਾਸ ਹੋ ਜਾਂਦੀ ਹੈ ਸਤਸੰਗਤ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਜਿਹੜੀ ਹੈ ਹਵਾ ਸਤਿਗੁਰੂ ਜੀ ਮਿਹਰ ਦੇ ਰੂਪੀ ਹਵਾ ਵਗਾਉਂਦੇ ਨੇ ਜਿਹਦੇ ਨਾਲ ਹੋਮੇ ਰੂਪੀ ਜਿਹੜੀ ਹੈ ਕ੍ਰੋਧ ਰੂਪੀ ਅਗਨੀ ਉਹ ਬੁੱਝ ਜਾਂਦੀ ਹੈ ਜਦੋਂ ਸਤਿਗੁਰੂ ਜੀ ਆਪਣੀ ਕਿਰਪਾ ਰੂਪੀ ਨਾਮ ਰੂਪੀ ਵਰਖਾ ਕਰਦੇ ਨੇ ਉਸ ਦੇ ਨਾਲ ਜਿਹੜੀ ਸਾਡੇ ਅੰਦਰ ਅਗਨੀ ਵਰਸ ਰਹੀ ਹੈ ਉਹ ਮਹਾਰਾਜ ਜੀ ਬੁਝਾ ਦਿੰਦੇ ਨੇ ਜਾਲ ਜਿਹੜਾ ਮੂੰਹ ਦਾ ਉਹ ਫਸ ਕੇ ਆਪਸ ਵਿੱਚ ਸਾੜ ਦਿੰਦੇ ਨੇ ਸਤਿਗੁਰੂ ਜੀ ਉਸ ਤੋਂ ਬਾਅਦ 'ਚ ਸੱਪ ਰੂਪੀ ਜਿਹੜਾ ਇਹ ਨਿਸ਼ਠਾ ਸਤਸੰਗ ਜੀ ਦੇ ਅਰਥ ਨਿਸ਼ਠਾ ਕਰਨਾ ਹੈ ਕਿ ਜਿੱਥੇ ਸਾਨੂੰ ਪਰਮੇਸ਼ਰ ਦੇ ਨਾਲੋਂ ਅਸੀਂ ਵਿਛੜੇ ਹੋਏ ਹਾਂ ਉਸ ਨਿਸ਼ਚੇ ਨੂੰ ਅਸੀਂ ਸੱਪ ਦਾ ਰੂਪ ਦੇਣਾ ਕਿ ਨਿਸ਼ਠਾ ਜਦੋਂ ਪਰਮੇਸ਼ਰ ਦੇ ਉੱਪਰ ਹੋ ਜਾਂਦਾ ਭਰੋਸਾ ਹੋ ਜਾਂਦਾ ਉਹ ਫਿਰ ਕਾਲ ਤੋਂ ਸਾਨੂੰ ਜਿਹੜਾ ਕਾਲ ਦਾ ਭੈ ਹੈ ਉਹ ਸਤਸੰਗ ਚੱਕ ਦਿੰਦੇ ਨੇ ਉਸ ਤੋਂ ਬਾਅਦ 'ਚ ਜਿਹੜਾ ਲੱਭ ਰੂਪੀ ਕੁੱਤਾ ਜਿਹੜਾ ਲਾਲਚ ਰੂਪੀ ਕੁੱਤਾ ਹੈ ਉਸ ਨੂੰ ਸਤਿਗੁਰੂ ਜੀ ਆਪਣੇ ਪ੍ਰੇਮ ਦੇ ਨਾਲ ਪ੍ਰੇਮ ਰੂਪੀ ਤੀਰ ਦੇ ਨਾਲ ਮੇਰਾ ਮਨ ਪ੍ਰੇਮ ਲੋਗੋ ਹਰ ਤੀਰੀ ਪ੍ਰੇਮ ਪ੍ਰੇਮ ਰੂਪੀ ਤੀਰ ਦੇ ਨਾਲ ਉਹਨੂੰ ਵਿੰਨ ਦਿੰਦੇ ਨੇ ਅਤੇ ਉਹ ਜਿਹੜਾ ਹੈ ਲਾਲਚ ਰੂਪੀ ਕੁੱਤਾ ਹੈ ਉਹ ਵੀ ਸਤਿਗੁਰੂ ਜੀ ਮਾਰ ਦਿੰਦੇ ਨੇ ਅਤੇ ਇਸ ਤਰ੍ਹਾਂ ਦੇ ਨਾਲ ਜਦੋਂ ਅਰਦਾਸ ਹੋ ਜਾਂਦੀ ਹੈ ਸਤਸੰਗ ਜੀ ਪਰਮੇਸ਼ਰ ਫਿਰ ਸਾਡੇ ਉੱਤੇ ਕਿਰਪਾ ਕਰ ਦਿੰਦਾ ਜਦੋਂ ਅਸੀਂ ਦੋਹਰਾ ਪੜ੍ਹਦੇ ਹਾਂ ਇੱਕ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਅਸ਼ਟਪਦੀ ਆਉਂਦੀ ਹੈ ਜਿੱਥੋਂ ਪਾਠ ਅਸੀਂ ਰੋਜ਼ਾਨਾ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਤੂੰ ਠਾਕੁਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਦਾਸ ਅਰਦਾਸ ਦੇ ਵਿੱਚ ਕਿੰਨੀ ਸ਼ਕਤੀ ਹੈ ਸਤਸੰਗਤ ਕਦੇ ਇੱਕ ਮੈਨੂੰ ਸਵਾਲ ਆਇਆ ਸੀ ਕਿ ਅਸੀਂ ਅਰਦਾਸ ਕਿਉਂ ਕਰਦੇ ਹਾਂ ਕਿਉਂਕਿ ਗੁਰਬਾਣੀ ਦੇ ਇੱਕ ਫਰਮਾਨ ਆਉਂਦਾ ਨਾ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗਿਆ ਕੀਚੇ ਅਰਦਾਸ ਵਟ ਇਜ਼ ਦ ਪੁਆਇੰਟ ਆਫ ਡੂਇੰਗ ਅਰਦਾਸ ਇਫ ਦ ਗੋਡ ਨੋਜ਼ ਐਵਰੀਥਿੰਗ ਜਦੋਂ ਰੱਬ ਸਾਰਾ ਕੁਛ ਜਾਣਦਾ ਹੈ ਫਿਰ ਅਰਦਾਸ ਕਰਨ ਦੀ ਕੀ ਲੋੜ ਹੈ ਵਾਈ ਡੂ ਵੀ ਡੂ ਅਰਦਾਸ ਅਸੀਂ ਕਦੇ ਸੋਚਿਆ ਵੀ ਇਸ ਅਰਦਾਸ ਕਿਉਂ ਕਰਨੀ ਹੈ ਮਹਾਰਾਜ ਤਾਂ ਕਹਿੰਦੇ ਨੇ ਅਰਦਾਸ ਦੀ ਲੋੜ ਕੋਈ ਨਹੀਂ ਪਰ ਇਹਦਾ ਜਵਾਬ ਸਤਸੰਗ ਜੀ ਇਤਿਹਾਸ 'ਚੋਂ ਇੱਕ ਪ੍ਰਮਾਣ ਮਿਲਦਾ ਵੀ ਅਰਦਾਸ ਸਾਨੂੰ ਪੂਰੀ ਅਰਦਾਸ ਕਰਨ ਦੀ ਕੀ ਲੋੜ ਪੈਂਦੀ ਹੈ ਪ੍ਰਥਮ ਭਗਵਤੀ ਸਿਮਰਕ ਹੈ ਫਿਰ ਉਹਦੇ ਬਾਅਦ 'ਚ ਪੰਜਾਂ ਪਿਆਰਿਆਂ ਦਾ ਸਾਰੇ ਸ਼ਹੀਦਾਂ ਦਾ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਪੰਜਾਂ ਤਾਕਤਾਂ ਦਾ ਅਸੀਂ ਹੋਰ ਅਸੀਂ ਐਡੀ ਲੰਬੀ ਅਰਦਾਸ ਕਰਨ ਦੀ ਕੀ ਲੋੜ ਹੈ ਸਿੱਧੀ ਗੱਲ ਕਹਿ ਦਈਏ ਜੇ ਪਿਓ ਨੂੰ ਕਹਿ ਦਈਏ ਕਿ ਮਹਾਰਾਜ ਜੀ ਸਾਡਾ ਆਹ ਬੇਨਤੀ ਹੈ ਮਹਾਰਾਜ ਜੀ ਕੀ ਸੁਣਨਗੇ ਨਹੀਂ ਇਹਦੀ ਉਦਾਹਰਨ ਸਤਸੰਗ ਜੀ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਸਿਆਲ ਦੇ ਦਿਨ ਸਨ ਪੋਹ ਮਾਘ ਦੇ ਇੱਕ ਕੋਈ ਮੁਗਲ ਟੋਲਦਾ ਰਾਹ ਭਟਕ ਗਿਆ ਅਤੇ ਇੱਕ ਦੰਪਤੀ ਜੋ ਰਹਿ ਰਹੀ ਸੀ ਜੰਗਲ ਦੇ ਵਿੱਚ ਦੰਪਤੀ ਤੋਂ ਭਾਵ ਇੱਕ ਕਪਲ ਰਹਿ ਰਿਹਾ ਸੀ ਇਹਦੇ ਵਾਸਤੇ ਕਪਲ ਸਿੱਖਾਂ ਦਾ ਸਿੰਘ ਦੋ ਇੱਕ ਰਹਿੰਦੇ ਸੀ ਜੰਗਲ ਦੇ ਵਿੱਚ ਝੌਂਪੜੀ ਜੀ ਬਣਾ ਕੇ ਅਤੇ ਉਹ ਰਸਤਾ ਭਟਕ ਗਿਆ ਅਤੇ ਉਹਨਾਂ ਦੇ ਜਾ ਦਰਵਾਜ਼ੇ 'ਤੇ ਜਾ ਖੜਿਆ ਉਹਨੇ ਨੌਕ ਕੀਤਾ ਅੰਦਰੋਂ ਸਿੰਘ ਨੇ ਪੁੱਛਿਆ ਵੀ ਭਾਈ ਕੌਣ ਹੈ ਉਹਨੇ ਦੱਸਿਆ ਜੀ ਮੈਂ
ਮੈਂ ਮੁਗਲ ਸਿਪਾਹੀ ਹਾਂ, ਮੈਂ ਰਸਤਾ ਭਟਕ ਗਿਆ, ਠੰਡ ਬਹੁਤ ਹੈ, ਮੇਰੇ ਕੋਲ ਕੋਈ ਸਾਧਨ ਨਹੀਂ, ਮੇਰੇ ਕੋਲ ਕੋਈ ਖਾਣ ਪੀਣ ਦਾ ਕੋਈ ਵਸਤੂ ਨਹੀਂ, ਮੈਂ ਸਰਵਾਈਵ ਕਰਨਾ, ਮੇਰੀ ਕਿਰਪਾ ਕਰੋ, ਮੈਨੂੰ ਇੱਕ ਰਾਤ ਕਟਾ ਦਿਓ। ਅੰਦਰੋਂ ਸਿੰਘ ਨੇ ਕੁੰਡਾ ਨਹੀਂ ਖੋਲ੍ਹਿਆ। ਸਿੰਘ ਕਹਿੰਦਾ, ਭਾਈ ਅਸੀਂ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦੇ। ਉਹ ਕਹਿੰਦੇ ਵੀ ਮੈਂ ਰਾਹਗੀਰ ਹਾਂ, ਮੇਰੀ ਸਹਾਇਤਾ ਕਰੋ, ਤੁਸੀਂ ਤਰਸ ਕਰੋ ਮੇਰੇ 'ਤੇ। ਉਹ ਸਿੰਘ ਕਹਿੰਦੇ ਨਹੀਂ, ਕਿ ਅਸੀਂ ਇਸ ਕਰਕੇ ਨਹੀਂ ਮੈਂ ਕੁੰਡਾ ਖੋਲ੍ਹਦਾ, ਇਹ ਨਾ ਭੁਲੇਖੇ 'ਚ ਰਹੀ ਕਿ ਮੈਂ ਤੈਨੂੰ ਡਰਦਾ। ਸਾਡੇ ਲਈ ਹੁਕਮ ਹੈ ਸਤਿਗੁਰਾਂ ਦਾ ਕਿ ਘਰ ਆਏ ਨੂੰ ਕਿਸੇ 'ਤੇ ਹਮਲਾ ਨਹੀਂ ਕਰੀਦਾ। ਤੂੰ ਸਾਡੇ ਘਰ ਆ ਕੇ ਸਾਡਾ ਮਹਿਮਾਨ ਬਣ ਜਾਏਗਾ, ਤੇਰਾ ਕੋਈ ਭਰੋਸਾ ਥੋੜ੍ਹੀ ਹੈ। ਸਾਡਾ ਅਤੇ ਤੁਹਾਡਾ ਆਪਸ ਮੈਂ ਬਹੁਤ ਫਰਕ ਪੈ ਚੁੱਕਿਆ, ਅਤੇ ਤੇਰੇ 'ਤੇ ਸਾਨੂੰ ਇਤਬਾਰ ਨਹੀਂ ਹੈ। ਤੁਸੀਂ ਸਾਡੇ ਸਿੰਘ ਫੜ ਫੜ ਕੇ ਸ਼ਹੀਦ ਕਰ ਰਹੇ ਹੋ, ਅਤੇ ਜੇ ਤੂੰ ਘਰ ਆ ਗਿਆ ਕੀ ਕਰੇਗਾ ਸਾਨੂੰ ਥੋੜ੍ਹੀ ਪਤਾ ਹੈ, ਅਤੇ ਮੈਂ ਨਹੀਂ ਚਾਹੁੰਦਾ ਵੀ ਘਰ ਆਏ 'ਤੇ ਮੈਂ ਹਮਲਾ ਕਰਾਂ, ਇਸ ਕਰਕੇ ਮੈਂ ਕੁੰਡਾ ਨਹੀਂ ਖੋਲ੍ਹਣਾ। ਉਸ ਮੁਗਲ ਜਿਹੜਾ ਸਿਪਾਹੀ ਸੀ ਉਹਨੇ ਫਿਰ ਤਰਲਾ ਲਿਆ ਕਿ ਤੈਨੂੰ ਤੇਰੇ ਗੁਰੂ ਦਾ ਵਾਸਤਾ, ਦਰਵਾਜ਼ਾ ਖੋਲ੍ਹ। ਜਦੋਂ ਸਿੰਘ ਨੇ ਸੁਣਿਆ ਕਿ ਹੁਣ ਗੁਰੂ ਦਾ ਹੀ ਵਾਸਤਾ ਪਾ ਦਿੱਤਾ, ਉਹਨੇ ਝੱਟ ਦੇਣ ਦਰਵਾਜ਼ਾ ਖੋਲ੍ਹਿਆ। ਕਹਿੰਦੇ ਜਦੋਂ ਹੁਣ ਗੁਰੂ ਦਾ ਵਾਸਤਾ ਪਾ ਦਿੱਤਾ ਤਾਂ ਜਾ ਅੰਦਰ। ਉਸ ਤਰੀਕੇ ਦੇ ਨਾਲ ਸਤਸੰਗ ਜੀ ਉੱਥੋਂ ਪ੍ਰਮਾਣ ਇਹ ਲੈਣਾ ਕਿ ਸਾਡਾ ਮਾਇਆ ਦੇ ਵਿੱਚ ਫਸੇ ਹੋਣ ਕਰਕੇ ਅਸੀਂ ਇੰਨੇ ਇਗਨੋਰੈਂਟ ਹੋ ਚੁੱਕੇ ਹਾਂ, ਅਸੀਂ ਐਡੇ ਬੇਸ਼ੁਕਰੇ ਹੋ ਚੁੱਕੇ ਹਾਂ, ਅਕਿਰਤਕਣ ਹੋ ਚੁੱਕੇ ਹਾਂ ਕਿ ਸਾਡੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੂੰ ਇਤਬਾਰ ਨਹੀਂ ਰਿਹਾ। ਇਸ ਕਰਕੇ ਸਾਧ ਸੰਗਤ ਜੀ ਅਸੀਂ ਪੰਜਾਂ ਪਿਆਰਿਆਂ ਦਾ, ਸਾਰੇ ਗੁਰੂ ਸਾਹਿਬਾਨਾਂ ਦਾ ਧਿਆਨ ਧਰਦੇ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਮਹਾਰਾਜ ਜੀ ਆਪਣੇ ਪਿਆਰਿਆਂ ਦਾ ਧਿਆਨ ਧਰ ਕੇ ਉਹਨਾਂ ਦੀ ਸਾਡੀ ਉਹਨਾਂ ਦੀ ਲਾਜ ਰੱਖ, ਮਹਾਰਾਜ ਉਹਨਾਂ ਦੇ ਜਿਹੜੇ ਨਾਮ ਨੇ ਉਹਦੀ ਲਾਜ ਰੱਖੋ ਅਤੇ ਸਾਡੀ ਅਰਦਾਸ ਜਿਹੜੀ ਹੈ ਉਹ ਸੁਣੋ। ਇਹ ਚੀਜ਼ ਹੁੰਦੀ ਵੀ ਹੈ ਸਤਸੰਗ, ਫਿਰ ਜਦੋਂ ਅਰਦਾਸ ਅਸੀਂ ਕਰਦੇ ਹਾਂ ਮਹਾਰਾਜ ਫਿਰ ਸੁਣਦੇ ਵੀ ਨੇ। ਕਈ ਵਾਰੀ ਸਾਨੂੰ ਸਿਚੁਏਸ਼ਨ ਇੱਦਾਂ ਦੀ ਬਣ ਜਾਂਦੀ ਹੈ ਕਿ ਅਰਦਾਸ ਮਹਾਰਾਜ ਕਹਿੰਦੇ ਪੂਰਨ ਨਹੀਂ ਹੋਈ, ਫਿਰ ਉੱਥੇ ਕੀ ਕਰਨਾ, ਉੱਥੇ ਸਾਡੀ ਕਈ ਵਾਰੀ ਸ਼ਰਧਾ ਡੋਲ ਜਾਂਦੀ ਹੈ। ਇਹ ਚੀਜ਼ ਕਦੇ ਹੋਣੀ ਨਹੀਂ ਚਾਹੀਦੀ ਸਾਧ ਸੰਗਤ। ਅਸੀਂ ਮਹਾਰਾਜ ਨੂੰ ਕਹਿੰਦੇ ਹਾਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਲੇਖਾ ਜੋਖਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਅਸੀਂ ਕਰ ਸਕਦੇ ਸਾਧ ਸੰਗਤ ਜੀ, ਉਹਦੇ ਨਾਲ ਹਿਸਾਬ ਨਹੀਂ ਕਰ ਸਕਦੇ। ਉਹ ਜੋ ਚੀਜ਼ਾਂ ਦੇ ਰਿਹਾ ਉਹ ਬਖਸ਼ਿਸ਼ ਕਰ ਰਿਹਾ, ਉਹਦੀ ਕਿਰਪਾ ਹੈ, ਉਹਦੀ ਮਿਹਰ ਹੈ। ਜੇ ਅਕਾਲ ਪੁਰਖ ਚਾਹੇ ਤਾਂ ਕੀ ਸਾਡੇ ਕਾਰਜ ਸਾਰੇ ਇੱਕ ਵਾਰ ਦੇ ਵਿੱਚ ਸਵਾਰ ਸਕਦਾ ਹੈ? ਐਡਾ ਬਲਸ਼ਾਲੀ, ਐਡਾ ਸ਼ਕਤੀਸ਼ਾਲੀ ਅਕਾਲ ਪੁਰਖ ਆਪ ਹੈ। ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਦੋਂ ਅਰਦਾਸ ਕਰਦੇ ਹਾਂ, ਕਈ ਵਾਰੀ ਸਾਡੀ ਅਰਦਾਸ ਨਾ ਵੀ ਪੂਰਨ ਹੋਵੇ, ਉਹ ਇਸ ਕਰਕੇ ਹੁੰਦੀ ਹੈ ਕਿ ਅਸੀਂ ਹਾਲੇ ਡਿਜ਼ਰਵਿੰਗ ਨਹੀਂ ਹੋਏ। ਜਿਵੇਂ ਇੱਕ ਬੱਚਾ ਹੁੰਦਾ ਹੈ, ਬੱਚਾ ਜ਼ਿੱਦ ਕਰਦਾ ਹੈ ਕਿ ਮੈਂ ਅੱਗ ਦੇ ਨਾਲ ਖੇਡਣਾ, ਜਾਂ ਮੈਨੂੰ ਚਾਕੂ ਫੜਾਓ ਮੈਂ ਖੇਡਣਾ ਇਹਦੇ ਨਾਲ, ਪਰ ਬੱਚੇ ਨੂੰ ਸਮਝ ਨਹੀਂ ਸਤਸੰਗ। ਜਿਤਨਾ ਚਿਰ ਮਾਂ ਪਿਓ ਨੂੰ ਕੌਨਫੀਡੈਂਸ ਨਾ ਹੋਵੇ ਕਿ ਬੱਚਾ ਮੇਰਾ ਹੈ, ਇਸ ਅੱਗ ਦੇ ਨਾਲ ਕੋਈ ਨੁਕਸਾਨ ਆਪਦਾ ਨਾ ਕਰ ਲਵੇ ਨਾ ਕਿਸੇ ਹੋਰ ਦਾ ਕਰ ਲਵੇ, ਉਹਨਾਂ ਚਿਰ ਉਹਨੂੰ ਕੌਨਫੀਡੈਂਸ ਨਹੀਂ ਹੁੰਦਾ। ਜਦੋਂ ਆਪਾਂ ਹੌਲੀ ਹੌਲੀ ਵੱਡੇ ਹੁੰਦੇ ਹਾਂ, ਅਸੀਂ ਆਪੇ, ਸਾਨੂੰ ਕਿਸੇ ਦੀ ਲੋੜ ਪੈਂਦੀ ਹੈ ਪਰਮਿਸ਼ਨ ਲੈਣ ਦੀ? ਸਾਡੇ ਮਾਂ ਪਿਓ ਕਹਿੰਦੇ ਨੇ ਕੋਈ ਨਹੀਂ ਭਾਈ ਵਰਤ ਲਾ ਚੀਜ਼। ਉਸੇ ਚੀਜ਼ ਉਸੇ ਤਰੀਕੇ ਦੇ ਨਾਲ ਸਤਸੰਗਤ ਜੀ, ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ, ਉਹ ਇਹ ਪਾਤਰਤਾ ਦੇਖਦਾ ਕਿ ਅਸੀਂ ਡਿਜ਼ਰਵ ਕਰਦੇ ਵੀ ਜਾਂ ਨਹੀਂ। ਸਮਟਾਈਮਸ ਦ ਸਿਚੁਏਸ਼ਨ ਦੈਟ ਕਮ ਇਨ ਟੂ ਅਵਰ ਲਾਈਫ, ਦੇ ਆਰ ਮੈਂਟ ਟੂ ਟੀਚ ਅਸ ਸਮਥਿੰਗ। ਸਾਡੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਟੱਕਰਦੇ ਹਾਂ, ਅਸੀਂ ਕਿਸੇ ਨੂੰ ਮਿਲਦੇ ਹਾਂ, ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਈਦਰ ਵੀ ਟੀਚ ਦੈਮ ਸਮਥਿੰਗ ਔਰ ਵੀ ਲਰਨ ਫਰੋਮ ਦੈਮ। ਸੰਜੋਗ ਵਿਜੋਗ ਦੇ ਕਾਰ ਚਲਾਵੇ ਦੇਖੇ ਆਵੇ ਭਾਗ, ਇਹ ਮਿਲਣਾ ਅਤੇ ਵਿਛੜਨਾ ਸਤਸੰਗ ਜੀ ਇਹੀ ਸੰਸਾਰ ਦਾ ਇੱਕ ਨਿਯਮ ਹੈ। ਇਸੇ ਕਰਕੇ ਸਾਹਿਬ ਮਹਾਰਾਜ ਨੇ ਸ੍ਰਿਸ਼ਟੀ ਬਣਾਈ ਹੈ, ਇਹ ਮੁੱਢ ਕਦੀਪ ਤੋਂ ਚੱਲਿਆ ਆਉਂਦਾ। ਅਤੇ ਅਰਦਾਸ ਦੀ ਅਸੀਂ ਗੱਲ ਕਰ ਰਹੇ ਸੀਗੇ, ਮਹਾਰਾਜ ਦੇ ਹੋਰ ਬੇਅੰਤ ਪ੍ਰਮਾਣ ਆਪਾਂ ਨੂੰ ਅਰਦਾਸ ਬਾਰੇ ਮਿਲਦੇ ਨੇ। ਸਤਸੰਗਤ ਹੋਵੇ ਅਰਦਾਸ, ਤਾਸ ਸੁਣ ਸਦ ਬਹਾਲੇ ਪਾਸ।
ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਸਾਡੀ ਬੇਨਤੀ ਸੁਣਦੇ ਨੇ, ਸੁਣੀ ਪੁਕਾਰ ਉਸੇ ਤਰੀਕੇ ਦੇ ਨਾਲ ਜਦੋਂ ਸ੍ਰਿਸ਼ਟੀ ਨੇ ਪੁਕਾਰ ਕੀਤੀ ਸੀ ਕਲਮਲ ਹੋਈ ਮੇਦਨੀ, ਤਾਂ ਮਹਾਰਾਜ ਜੀ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਗੁਰੂ ਨਾਨਕ ਸਾਹਿਬ ਨੇ ਸਰੀਰ ਧਾਰਨ ਕਰਕੇ ਇਸ ਰੂਪ ਸ੍ਰਿਸ਼ਟੀ ਦੇ ਉੱਪਰ ਆਏ। ਇਹ ਸਾਰਾ ਕੁਛ ਐਵਰੀਥਿੰਗ ਹੈਪਨਸ ਫੋਰ ਰੀਜ਼ਨ। ਸਤਸੰਗਤ ਜੀ, ਹੋਰ ਗੁਰਬਾਣੀ ਦੇ ਵਿੱਚ ਇੱਕ ਸ੍ਰੀ ਰਾਗ ਦਾ ਇੱਕ ਵਚਨ ਆਉਂਦਾ ਹੈ। ਸ੍ਰੀ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਨੇ ਜਾ ਕਹੋ ਮੁਸ਼ਕਲ ਅਤ ਬਣੈ, ਕਿ ਜਦੋਂ ਕਦੇ ਵੀ ਮੁਸ਼ਕਲ ਬੇਅੰਤ ਦੀ ਮੁਸ਼ਕਲ ਬਣ ਜਾਵੇ, ਵੀ ਕੋਈ ਵੀ ਸਾਡੇ ਲਈ ਕੋਈ ਰਸਤਾ ਨਹੀਂ ਬਣਦਾ, ਕੋਈ ਹੀਲਾ ਹੀ ਹੈ ਨਹੀਂ। ਜਾ ਕਹੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ। ਢੋਈ ਤੋਂ ਭਾਵ ਆਪਾਂ ਜਦੋਂ ਬੈਠਦੇ ਹਾਂ ਨਾ, ਆਪਾਂ ਭਾਲਦੇ ਹਾਂ ਵੀ ਅਸੀਂ ਢੋ ਲਾ ਕੇ ਬਹਿ ਜਾਈਏ ਕਿਤੇ, ਆਸਰਾ ਮਤਲਬ ਸਪੋਰਟ। ਜਾ ਕੋ ਮੁਸ਼ਕਲ ਅਤ ਬਣੈ, ਵੀ ਇੱਦਾਂ ਦੀ ਸਾਡੇ ਅੰਦਰ ਸਿਚੁਏਸ਼ਨ, ਸਾਡੀ ਜ਼ਿੰਦਗੀ ਦੇ ਅੰਦਰ ਸਿਚੁਏਸ਼ਨ ਆ ਜਾਵੇ ਕਿ ਜਾ ਕੋ ਮੁਸ਼ਕਲ, ਇੰਨੀਆਂ ਮੁਸ਼ਕਲਾਂ ਆ ਜਾਣ ਵੀ ਢੋਈ ਕੋਈ ਨਾ ਦੇ, ਕੋਈ ਆਸਰਾ ਹੀ ਨਾ, ਸਾਨੂੰ ਸਪੋਰਟ ਹੀ ਨਾ ਕੋਈ ਕਰੇ। ਲਾਗੂ ਹੋਏ ਦੁਸ਼ਮਣਾਂ, ਲਾਗੂ ਭਾਵ ਦੁਸ਼ਮਣ ਜਿਹੜੇ ਸਾਡੇ ਨੇ, ਸਾਡੇ ਅੰਦਰ ਵੀ ਦੁਸ਼ਮਣ ਨੇ, ਸਾਡੇ ਬਾਹਰ ਵੀ ਦੁਸ਼ਮਣ ਨੇ। ਅੰਦਰ ਕਿਹੜੇ ਨੇ ਸਤਸੰਗ ਸਾਡੇ, ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ, ਇਹ ਸਾਡੇ ਅੰਦਰ ਬੈਠੇ ਨੇ ਨਾ, ਸਾਡੇ ਦੁਸ਼ਮਣ ਨੇ ਨਾ। ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰੈ। ਸੋ ਲਾਗੂ ਹੋਏ ਦੁਸ਼ਮਣਾਂ ਸਾਕ ਭੀ ਭੱਜ ਖਲੇ, ਕਿ ਜਿਹੜੇ ਸਾਡੇ ਯਾਰ ਦੋਸਤ ਰਿਸ਼ਤੇਦਾਰ ਮਿੱਤਰ ਸਾਰੇ ਹੀ ਛੱਡ ਕੇ ਚਲੇ ਗਏ, ਅਸੀਂ ਉਹਦਾ ਵੀ ਆਸਰਾ ਤੱਕ ਲਿਆ, ਉਹਦਾ ਵੀ ਦੇਖ ਲਿਆ, ਫਲਾਣੇ ਨੂੰ ਵੀ ਫੋਨ ਕਰਕੇ ਦੇਖ ਲਿਆ, ਕੋਈ ਸਾਡੇ ਲਈ ਖੜਿਆ ਨਹੀਂ। ਲਾਗੂ ਹੋਏ ਦੁਸ਼ਮਣਾਂ, ਦੁਸ਼ਮਣ ਜਿਹੜੇ ਉਹਨੂੰ ਨੇੜੇ ਤੋਂ ਨੇੜੇ ਆਈ ਜਾਂਦੇ ਨੇ। ਸਾਕ ਵੀ ਭੱਜ ਖਲੇ, ਸਭ ਭੱਜੈ ਆਸਰਾ, ਚੁੱਕੈ ਸਭ ਅਸਰਾ, ਉਹ ਸਾਰੇ ਹੀਲੇ ਵਸੀਲੇ ਮਹਾਰਾਜ ਕਹਿੰਦੇ ਖਤਮ ਹੋ ਜਾਂਦੇ ਨੇ, ਤਾਂ ਫਿਰ ਕੀ ਹੁੰਦਾ, ਫਿਰ ਕੀ ਕਰਨਾ। ਚੀ ਤੇ ਆਵੈ ਉਸ ਪਾਰ ਬ੍ਰਹਮ, ਲੱਗਿਆ ਨਾ ਤੁੱਤੀ ਵਾਓ। ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਲਈਏ, ਚੀ ਤੇ ਆਵੈ ਉਸ ਪਾਰ ਬ੍ਰਹਮ, ਉਸ ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ ਨਾ, ਚੀ ਤੇ ਆਵੈ ਉਸ ਪਾਰ ਬ੍ਰਹਮ, ਲੱਗਿਆ ਨਾ ਤੁੱਤੀ ਵਾਓ। ਮਹਾਰਾਜ ਜੀ ਵਾਲ ਵਿੰਗਾ ਨਹੀਂ ਹੋਣ ਦਿੰਦੇ। ਹੋਰ ਫਰਮਾਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਹਾਰਾਜ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮਹਾਰਾਜ ਕਿਰਪਾ ਕਰਦੇ ਨੇ ਕਿ ਜਿੱਥੇ ਕਰਤਾ ਪੁਰਖ ਅਕਾਲ ਪੁਰਖ ਆਪ ਆ ਜਾਵੇ ਨਾ, ਉਹਦਾ ਫਿਰ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਇਹ ਹੋਣਾ ਕਿਵੇਂ ਸਤਸੰਗਤ? ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਨਹੀਂ ਕਰਦੇ ਨਾ, ਸਮਰਪਣ ਨਹੀਂ ਕਰਦੇ ਪੂਰਨ ਤੌਰ 'ਤੇ, ਇਫ ਵੀ ਐਸ ਲੋਂਗ ਐਸ ਵੀ ਡੋਂਟ ਸਰੈਂਡਰ ਅਰਸਲ ਟੂ ਦਾ ਗੁਰੂ, ਉਹਨਾਂ ਚਿਰ ਖੇਡ ਨਹੀਂ ਬਣਨੀ। ਉਦਾਹਰਨ ਵਜੋਂ ਇੱਕ ਕੋਈ ਨੌਜਵਾਨ ਲੜਕੀ ਕੱਪੜਾ ਰੰਗਾਉਣ ਗਈ ਅਤੇ ਜਾ ਕੇ ਲਲਾਰੀ ਜਿਹੜਾ ਰੰਗਣ ਵਾਲਾ ਉਹਨੂੰ ਕਹਿੰਦੀ ਕਿ ਭਾਈ ਆ ਮੇਰੇ ਕੱਪੜੇ ਨੂੰ ਫਲਾਣੇ ਰੰਗ ਦੇ ਵਿੱਚ ਰੰਗ ਦਿਓ। ਉਹ ਕਹਿੰਦਾ ਬੀਬੀ ਰੰਗ ਦਿਆਂਗੇ। ਉਹ ਕਹਿੰਦੀ ਰੰਗ ਵੀ ਚੋਖਾ ਚੜ੍ਹਨਾ ਚਾਹੀਦਾ, ਬਹੁਤ ਗੂੜਾ ਰੰਗ ਹੋਣਾ ਚਾਹੀਦਾ, ਪੱਕਾ ਰੰਗ ਹੋਣਾ ਚਾਹੀਦਾ। ਕਹਿੰਦਾ ਬੀਬੀ ਚਿੰਤਾ ਨਾ ਕਰ, ਇੰਨੇ ਸਾਲਾਂ ਦਾ ਤਜੁਰਬਾ, ਰੰਗ ਬਹੁਤ ਵਧੀਆ ਹੋਏਗਾ। ਉਹ ਕਹਿੰਦਾ ਲਿਆ ਬੀਬੀ ਫਿਰ ਕੱਪੜਾ ਫੜਾ, ਮੈਂ ਰੰਗ ਕਰਨਾ ਸ਼ੁਰੂ ਕਰਾਂ। ਉਹ ਕਹਿੰਦੀ ਤੈਨੂੰ ਮੈਂ ਕੱਪੜਾ ਨਹੀਂ ਫੜਾਉਣਾ, ਇੱਦਾਂ ਹੀ ਰੰਗ ਦੇ। ਉਹ ਵੈਸਣ ਲੱਗ ਗਿਆ, ਕਹਿੰਦਾ ਇੱਦਾਂ ਕਿੱਦਾਂ ਹੋ ਸਕਦਾ ਕਿ ਤੂੰ ਮੈਨੂੰ ਕੱਪੜਾ ਵੀ ਨਾ ਫੜਾਵੇਂ ਅਤੇ ਰੰਗ ਵੀ ਚੜ੍ਹ ਜਾਵੇ। ਉਹ ਕਹਿੰਦੀ ਇੱਦਾਂ ਨਹੀਂ ਹੋਣਾ। ਉਹ ਕਹਿੰਦਾ ਇੱਦਾਂ ਨਹੀਂ ਹੋਣਾ, ਤੈਨੂੰ ਜੇ ਰੰਗ ਚੜ੍ਹਾਉਣਾ ਹੈ ਤਾਂ ਕੱਪੜਾ ਪਹਿਲਾਂ ਮੈਨੂੰ ਫੜਾਉਣਾ ਪਏਗਾ। ਉਸੇ ਤਰੀਕੇ ਦੇ ਨਾਲ ਸਤਸੰਗਤ ਜੀ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਪਰਮੇਸ਼ਰ ਦੇ ਪਿਆਰ ਦਾ ਪ੍ਰੇਮ ਦਾ ਰੰਗ ਜਿਹੜਾ ਚੜ੍ਹ ਜਾਵੇ, ਅਸੀਂ ਆਪਣੇ ਆਪ ਨੂੰ ਪਹਿਲਾਂ ਜਿਹੜਾ ਸਾਡਾ ਮਨ ਰੂਪੀ ਕੱਪੜਾ ਹੈ, ਸਾਡਾ ਤਨ ਰੂਪੀ ਕੱਪੜਾ, ਸਾਨੂੰ ਗੁਰੂ ਨੂੰ ਸਮਰਪਿਤ ਕਰਨਾ ਪੈਣਾ। ਐਜ਼ ਲੌਂਗ ਐਜ਼ ਵੀ ਡੋਂਟ ਡੂ ਇਟ, ਵੀ ਨੋਟ ਗੋਇੰਗ ਟੂ ਗੈਟ ਪੇਂਟਡ ਵਿਦ ਗੁਰੂਜ਼ ਲਵ। ਉਸ ਦੇ ਰੱਬ ਦੇ ਰੰਗ ਦੇ ਵਿੱਚ ਅਸੀਂ ਰੰਗੇ ਨਹੀਂ ਜਾ ਸਕਦੇ,
ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਕਦੇ, ਕਿਉਂਕਿ ਦੇ ਆਰ ਇਨਵਰਸਲੀ ਪ੍ਰੋਪੋਰਸ਼ਨਲ। ਸੋ ਜੇ ਅਸੀਂ ਰੱਬ ਦਾ ਇਹ ਰੰਗ, ਉਹਦੇ ਪ੍ਰੇਮ ਦਾ ਰੰਗ ਮੰਨਣਾ ਚਾਹੁੰਦੇ ਹਾਂ, ਸਾਡੇ ਅੰਦਰ ਚਾਅ ਹੈ ਨਾ, ਤਾਂ ਆਪਣੇ ਆਪ ਨੂੰ ਸਮਰਪਿਤ ਕਰਕੇ ਜਾਈਏ ਗੁਰੂ ਦੇ ਨਾਲ। ਹੋਏ ਨਿਮਾਣੀ ਤਹਿ ਪਵਾ ਪੂਰੇ ਸਤਿਗੁਰ ਪਾਸ, ਕਿ ਨਿਮਾਣੇ ਹੋ ਕੇ ਆਪਣਾ ਜਿਹੜਾ ਮਾਣ ਹੈ ਸਾਰਾ ਕੁਛ ਛੱਡ ਕੇ ਅਸੀਂ ਸਤਿਗੁਰਾਂ ਦੇ ਚਰਨਾਂ ਉੱਪਰ ਢਹਿ ਕੇ ਦੇਖੀਏ, ਇੱਕ ਵਾਰੀ ਢਹਿ ਕੇ ਦੇਖੀਏ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨਗੇ। ਸਾਧ ਸੰਗਤ ਜੀ, ਇੱਕ ਮਿੰਟ ਦੇ ਲਈ ਆਪਾਂ ਸਾਰੇ ਜਾਣੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ, ਪੰਕਤੀ ਸਾਰੇ ਜਾਣੇ ਦੁਹਰਾਓ।

ਜਦੋਂ ਅਸੀਂ ਪੂਰੇ ਪ੍ਰੇਮ ਦੇ ਨਾਲ, ਪੂਰਨ ਸ਼ਰਧਾ ਦੇ ਨਾਲ ਅਤੇ ਭਰੋਸਾ ਕਰਕੇ ਮਹਾਰਾਜ ਦੇ ਚਰਨਾਂ ਉੱਪਰ ਨਮਸਕਾਰ ਕਰ ਦਿਆਂਗੇ, ਟਹਿ ਪਵਾਂਗੇ, ਫਿਰ ਮਹਾਰਾਜ ਸਾਡੀ ਲਾਜ ਰੱਖਦੇ ਨੇ। ਜੋ ਸਰਣ ਆਵੇ ਤਿਸ ਕੰਠ ਲਾਵੇ, ਜਿਹੜਾ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਮਹਾਰਾਜ ਉਹਨੂੰ ਚੁੱਕ ਕੇ ਗਲੇ ਦੇ ਨਾਲ ਲਾ ਲੈਂਦੇ ਨੇ। ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਇਹ ਉਹਦਾ ਬਿਰਧ ਹੈ। ਬਿਰਧ ਕਹਿੰਦੇ ਨੇ ਸੁਭਾਅ ਨੂੰ। ਦਿਸ ਇਜ਼ ਗੁਰੂ ਸਾਹਿਬਜ਼ ਨੇਚਰ, ਦਿਸ ਇਜ਼ ਗੋਡਸ ਨੇਚਰ, ਦੈਟ ਹੂਐਵਰ ਕਮਸ ਟੂ ਸੀ ਗੁਰੂ ਸਾਹਿਬ ਵਿਦ ਫੁੱਲ ਹਿਊਮਿਲਿਟੀ, ਪੂਰੀ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਵੇ ਨਾ, ਮਹਾਰਾਜ ਕੀ ਕਹਿੰਦੇ ਨੇ, ਤਿਸ ਕੰਠ ਲਾਵੇ, ਉਹਨੂੰ ਮਹਾਰਾਜ ਜੀ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ, ਜੋ ਸਰਣ ਆਵੇ। ਪਰ ਕੰਡੀਸ਼ਨ ਮਹਾਰਾਜ ਨੇ ਪਹਿਲਾਂ ਲਾ ਦਿੱਤੀ ਕਿ ਜੋ ਸਰਣ ਆਵੇ, ਕਿ ਜੇ ਸ਼ਰਨ 'ਚ ਆਵਾਂਗੇ ਤਾਂ ਹੀ। ਹੁਣ ਸਾਡੇ ਕੋਲ ਸਾਰਿਆਂ ਕੋਲ ਫੋਨ ਹੈਗੇ ਨੇ ਨਾ, ਜੇ ਅਸੀਂ ਕਿਸੇ ਨੂੰ ਕਾਲ ਕਰਨੀ ਹੋਵੇ ਉਹਦੇ ਲਈ ਵੀ ਕੁਛ ਨਾ ਕੁਛ ਕੰਡੀਸ਼ਨਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਉਹਦੇ 'ਚ ਬੈਲੈਂਸ ਹੋਣਾ ਜ਼ਰੂਰੀ ਹੈ। ਦੂਸਰਾ ਇਹ ਕਿ ਉਹ ਟਾਵਰ ਦੀ ਰੇਂਜ ਦੇ ਵਿੱਚ ਹੋਣਾ ਜ਼ਰੂਰੀ ਹੈ। ਉਸੇ ਤਰੀਕੇ ਦੇ ਨਾਲ ਸਾਡੇ ਅੰਦਰ ਸਤਸੰਗ ਜੀ, ਅਸੀਂ ਪਹਿਲਾਂ ਤਾਂ ਸਾਡੇ ਅੰਦਰ ਬੈਲੈਂਸ ਕਿਹੜਾ, ਉਹਦੇ ਸ਼ਰਧਾ ਰੂਪੀ ਬੈਲੈਂਸ ਹੋਣਾ ਜ਼ਰੂਰੀ ਹੈ। ਦੂਸਰਾ ਅਸੀਂ ਗੁਰੂ ਦੀ ਰੇਂਜ ਦੇ ਵਿੱਚ ਆਈਏ, ਪਹਿਲਾਂ ਉਹਦੇ ਚਰਨਾਂ 'ਤੇ ਆ ਕੇ ਢਹਿ ਪਈਏ। ਜਦੋਂ ਢਹਿ ਪਵਾਂਗੇ ਫਿਰ ਅਸੀਂ ਸਿਮਿਲਰਲੀ ਜਿਵੇਂ ਆਪਾਂ ਫੋਨ ਕਰਦੇ ਹਾਂ, ਕਾਲ ਲੱਗ ਜਾਂਦੀ ਹੈ ਨਾ, ਉਸੇ ਤਰੀਕੇ ਦੇ ਨਾਲ ਜਦੋਂ ਢਹਿ ਕੇ ਸ਼ਰਨ ਪੈ ਕੇ ਨਾ ਪਰਮੇਸ਼ੁਰ ਨੂੰ ਯਾਦ ਕਰਾਂਗੇ, ਪਰਮੇਸ਼ੁਰ ਸਾਡੀ ਲਾਜ ਰੱਖੇਗਾ, ਸਾਡਾ ਕਨੈਕਸ਼ਨ ਬਣ ਜਾਏਗਾ। ਕਿਉਂਕਿ ਪਰਮੇਸ਼ੁਰ ਜਿਹੜਾ ਸਾਧ ਸੰਗਤ ਜੀ, ਸਦ ਸੁਣਦਾ, ਸਦ ਵੇਖਦਾ, ਹਮੇਸ਼ਾ ਹੀ ਇਜ਼ ਵਾਚਿੰਗ ਅਸ ਐਟ ਆਲ ਟਾਈਮਸ। ਇੱਥੇ ਇੱਥੇ ਹਾਂ, ਘਰੇ ਹਾਂ, ਸਾਨੂੰ ਦੇਖ ਰਿਹਾ ਹੈ। ਸਦ ਸੁਣਦਾ, ਹੀ ਇਜ਼ ਲਿਸਨਿੰਗ ਟੂ ਅਸ, ਹੀ ਇਜ਼ ਆਲਵੇਜ਼ ਲਿਸਨਿੰਗ, ਐਂਡ ਵੀ ਡੋਂਟ ਨੀਡ ਵਰਡਸ ਟੂ ਐਕਸਪ੍ਰੈਸ ਅਵਰ ਫੀਲਿੰਗਸ ਟੂ ਗੁਰੂ ਸਾਹਿਬ। ਮਹਾਰਾਜ ਨੂੰ ਕੋਈ ਸ਼ਬਦਾਂ ਦੀ ਲੋੜ ਨਹੀਂ ਹੈ, ਵਿਣ ਬੋਲਿਆ ਸਭ ਕੁਛ ਜਾਣਦਾ, ਜਿੱਥੋਂ ਆਪਾਂ ਚੱਲੇ ਸੀ। ਉਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨੇ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀ ਚਰਦਾਸ, ਕਿ ਬਿਨਾਂ ਵਰਡ ਤੋਂ ਵੀ ਮਹਾਰਾਜ ਜੀ ਸੁਣ ਲੈਂਦੇ ਨੇ। ਸਰਨ ਆਵੇ, ਜੋ ਸਰਨ ਆਵੇ, ਕਨੈਕਸ਼ਨ ਜਦੋਂ ਬਣ ਗਿਆ ਸਤਸੰਗ ਜੀ ਪਰਮੇਸ਼ੁਰ ਦੇ ਨਾਲ, ਫਿਰ ਮਹਾਰਾਜ ਕੀ ਕਰਦੇ ਨੇ, ਮਹਾਰਾਜ ਜਿਹੜੇ ਨੇ ਉਹ ਐਡੇ ਬੇਅੰਤ ਨੇ, ਉਹ ਕਹਿੰਦੇ ਨੇ ਵੀ ਹੁਣ ਭਾਈ ਤੂੰ ਮੇਰਾ ਹੋ ਗਿਆ, ਤੇਰੀਆਂ ਸਾਰੀਆਂ ਮੁਸ਼ਕਲਾਂ ਵੀ ਮੇਰੀਆਂ ਨੇ, ਤੇਰੇ ਦੁੱਖ ਵੀ ਮੇਰੇ, ਤੇਰੇ ਸੁੱਖ ਵੀ ਮੇਰੇ। ਜਦੋਂ ਅਸੀਂ ਉਹਦੇ ਹੋ ਗਏ ਨਾ, ਉਹ ਸਾਡਾ ਹੋ ਗਿਆ, ਤਾਂ ਸਾਡਾ ਕੁਛ ਵੰਡਿਆ ਨਹੀਂ ਰਿਹਾ, ਤਾਂ ਅਸੀਂ ਇੱਕ ਦੂਜੇ 'ਤੇ ਫਿਰ ਅਸੀਂ ਹੈਲਪ ਵੀ ਕਰਾਂਗੇ। ਹੁਣ ਮੰਨ ਲਓ ਸਾਡਾ ਕੋਈ ਪਾਰਟਨਰ ਹੋਵੇ, ਅਸੀਂ ਵੀ ਆਰ ਸ਼ੇਅਰਿੰਗ ਅ ਸਪੇਸ, ਐਂਡ ਇਫ ਸਮਥਿੰਗ ਹੈਪਨਸ ਵੀ ਆਰ ਬੋਥ ਆਰ ਅਕਾਊਂਟੇਬਲ, ਅਸੀਂ ਦੋਨੋਂ ਜਾਣੇ ਕੁਛ ਨਾ ਕੁਛ ਐਕਸ਼ਨ ਲੈਣ ਦੇ ਲਈ ਮਜਬੂਰ ਹੋਵਾਂਗੇ। ਉਸੇ ਤਰੀਕੇ ਦੇ ਨਾਲ ਜਦੋਂ ਤੇਰਾ ਅਤੇ ਮੇਰਾ ਮੁੱਕ ਗਿਆ ਪਰਮੇਸ਼ੁਰ ਦੇ ਨਾਲ, ਉਹ ਕਿਰਪਾ ਕਰੂਗਾ, ਉਹ ਆਪ ਲਾਜ ਰੱਖੇਗਾ। ਇੱਕ ਫਰੀਦ ਸਾਹਿਬ ਜੀ ਦਾ ਫਰਮਾਨ ਆਉਂਦਾ, ਦੈਟਸ ਵਨ ਆਫ ਮਾਈ ਫੇਵਰੇਟ ਪੰਕਤੀ, ਦੈਟ ਆਪ ਸਵਾਰ ਰਹੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਮਹਾਰਾਜ ਕਹਿੰਦੇ ਆਪ ਸਵਾਰੇ, ਸਭ ਤੋਂ ਪਹਿਲਾਂ ਕਰਨਾ ਕੀ ਹੈ, ਆਪ ਸਵਾਰ ਲੈ ਆਪਣੇ ਆਪ ਨੂੰ, ਡੈਕੋਰੇਟ ਯੂਅਰ ਸੈਲਫ ਵਿਦ ਲਵ, ਵਿਦ ਕੰਪੈਸ਼ਨ, ਆਪਣੇ ਆਪ ਨੂੰ ਸਵਾਰਨਾ ਕਰੀਏ, ਚੰਗੇ ਗੁਣਾਂ ਦਾ ਧਾਰਨੀ ਬਣੀਏ। ਆਪ ਸਵਾਰ ਰਹੇ ਮੈਂ ਮਿਲੇ, ਜਦੋਂ ਵੈਨ ਯੂ ਡੈਕੋਰੇਟ ਯੂਅਰ ਸੈਲਫ ਵਟ ਵਿਲ ਹੈਪਨ, ਮੈਂ ਮਿਲੇ, ਯੂ ਵਿਲ ਮੀਟ ਮੀ ਐਂਡ ਆਈ ਵਿਲ ਮੀਟ ਯੂ, ਮੈਂ ਮਿਲਿਆ ਸੁੱਖ ਹੋਏ, ਐਂਡ ਵੈਨ ਯੂ ਮੀਟ ਮੀ ਵਟ ਹੈਪਨਸ, ਸੁੱਖ ਹੋਏ, ਸੁੱਖ ਜਿਹੜੇ ਨੇ ਉਹ ਵਰਤ ਜਾਣਗੇ, ਮੈਂ ਮਿਲਿਆ ਸੁੱਖ ਹੋਏ। ਅੱਗੇ ਕੀ ਕਹਿੰਦੇ ਨੇ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਕਿ ਜੇ ਤੂੰ ਮੇਰਾ ਹੋਏ ਰਹੇ ਨਾ, ਇਫ ਯੂ ਕੀਪ ਔਨ ਬੀਂਗ ਮਾਈਨ, ਸਭ ਜਗ ਤੇਰਾ ਹੋਏ, ਸਾਰੀ ਸ੍ਰਿਸ਼ਟੀ ਲਿਆ ਕੇ ਤੇਰੇ ਕਰਮ ਕਦਮਾਂ 'ਤੇ ਸਿੱਟ ਦੂੰਗਾ। ਮਹਾਰਾਜ ਕਹਿੰਦੇ ਬਸ ਇੱਕ ਵਾਰੀ ਮੇਰਾ ਬਣ ਜਾ, ਇੱਕ ਵਾਰੀ ਮੇਰਾ ਬਣ ਜਾ, ਅਤੇ ਜਦੋਂ ਅਸੀਂ ਉਹਦੇ ਬਣ ਗਏ ਸਤਸੰਗਤ ਜੀ,
ਉਦੋਂ ਫਿਰ ਸਾਡੇ ਦੁੱਖ ਵੀ ਉਹਦੇ, ਸਾਡੇ ਸੁੱਖ ਵੀ ਉਹਦੇ। ਸਾਨੂੰ ਟੈਨਸ਼ਨ ਕਰਨ ਦੀ ਲੋੜ ਕੋਈ ਨਹੀਂ, ਸਾਨੂੰ ਚਿੰਤਾ ਕਰਨ ਦੀ ਲੋੜ ਕੋਈ ਨਹੀਂ। ਅੱਜ ਕੱਲ੍ਹ ਕਿੰਨੀ ਡਿਪਰੈਸ਼ਨ ਹੋ ਰਿਹਾ, ਕਿੰਨਾ ਕੁਛ ਹੋ ਰਿਹਾ, ਕਿਉਂਕਿ ਅਸੀਂ ਗੁਰੂ ਤੋਂ ਭਰੋਸਾ ਕਰਨ ਨੂੰ ਹਟ ਗਏ। ਅਸੀਂ ਬੇਨਤੀ ਵੀ ਕਰ ਲੈਂਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਡਾਊਟ ਰਹਿੰਦਾ ਕਿਤੇ ਗੱਲ ਪੁੱਠੀ ਨਾ ਪੈ ਜਾਵੇ। ਇਹ ਚੀਜ਼ ਨਹੀਂ ਕਦੇ ਕਰਨੀ ਸਾਧ ਸੰਗਤ। ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਤੀ, ਇਹ ਪੂਰਨ ਤੌਰ 'ਤੇ ਭਰੋਸਾ ਰੱਖੇ ਕਿ ਮਹਾਰਾਜ ਸਾਡੀ ਲਾਜ ਰੱਖਣਗੇ। ਅੱਗੇ ਮਹਾਰਾਜ ਫਰਮਾਨ ਕਰਦੇ ਨੇ, ਜਿਹੜੀ ਆਪਾਂ ਗੱਲ ਚੱਲੀ ਸੀ, ਗੁਰੂ ਰਖਵਾਲਾ, ਮੇਰਾ ਸਤਿਗੁਰ ਰਖਵਾਲਾ ਹੋਆ। ਮੇਰਾ ਸਤਿਗੁਰੂ ਸਾਡਾ ਕੀ ਆ? ਰਖਵਾਲਾ। ਰਖਵਾਲਾ ਕਿਹਨੂੰ ਕਹਿੰਦੇ ਨੇ? ਜਿਹੜੇ ਰੱਖਿਆ ਕਰੇ, ਦ ਸੇਵੀਅਰ, ਦ ਗਾਈਡ। ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ। ਮਹਾਰਾਜ ਨੇ ਕਿਰਪਾ ਕੀਤੀ, ਆਪਣਾ ਹੱਥ ਦੇ ਕੇ ਮੈਨੂੰ ਰੱਖ ਲਿਆ। ਹਰ ਗੋਬਿੰਦ ਨਵਾਂ ਨਰੂਆ। ਇੱਕ ਇਤਿਹਾਸ ਜ਼ਿਕਰ ਆਉਂਦਾ ਹੈ, ਜਦੋਂ ਛੇਵੇਂ ਪਾਤਸ਼ਾਹ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਬਾਲ ਅਵਸਥਾ ਵਿੱਚ ਸਨ। ਹੀ ਵਾਜ਼ ਵੈਰੀ ਯੰਗ, ਹੈ ਨਾ, ਛੋਟੇ ਜਿਹੇ ਸੀਗੇ ਬੱਚੇ ਦੇ ਤੌਰ 'ਤੇ। ਮਹਾਰਾਜ ਮਹਾਰਾਜ ਦੇ ਜਿਹੜੇ ਤਾਇਆ ਜੀ ਸੀ, ਬਾਬਾ ਪ੍ਰਿਥੀ ਚੰਦ, ਛੇਵੇਂ ਪਾਤਸ਼ਾਹ ਦੇ, ਪੰਜਵੇਂ ਪਾਤਸ਼ਾਹ ਦੇ ਵੱਡੇ ਭਰਾ ਸੀ ਨਾ, ਤਿੰਨ ਭਰਾ ਸੀ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਜਦੋਂ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲ ਗਈ, ਪ੍ਰਿਥੀ ਚੰਦ ਚਾਹੁੰਦਾ ਸੀ ਕਿ ਗੁਰਤਾ ਗੱਦੀ ਮੈਨੂੰ ਮਿਲੇ ਜਾਂ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇ। ਜਦੋਂ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ, ਮਹਾਰਾਜ ਜੀ ਦਾ ਜਨਮ ਹੋਇਆ, ਬੜੇ ਅਟੈਕ ਕੀਤੇ, ਬਹੁਤ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੂੰ ਮਾਰਨ ਦੀ ਚਾਲ ਉਹਨਾਂ ਨੇ ਚੱਲੀ। ਦਾਈ ਦੇ ਅਸਤਰਾਂ ਨੂੰ, ਹਰ ਬੈਸਟ ਵਾਜ ਕਵਰਡ ਵਿਦ ਪੋਇਜ਼ਨ, ਵੀ ਜਾ ਕੇ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਜੀ ਨੂੰ ਇਹ ਦੁੱਧ ਚੰਘਾਏਗੀ, ਪਰ ਮਹਾਰਾਜ ਜੀ ਤੱਕ ਪਹੁੰਚਣ ਤੋਂ ਪਹਿਲਾਂ ਉਹ ਪਹਿਲਾਂ ਹੀ ਉਹ ਜ਼ਹਿਰ ਦੇ ਨਾਲ ਚੜ੍ਹ ਕੇ ਮਰ ਗਈ। ਉਸੇ ਤਰੀਕੇ ਨਾਲ ਮਹਾਰਾਜ ਨੂੰ ਦਹੀਂ ਦੇ ਵਿੱਚ ਜੋ ਹੈ ਜ਼ਹਿਰ ਪਾ ਕੇ ਦੇਣ ਦੀ ਕੋਸ਼ਿਸ਼ ਕੀਤੀ, ਪਰ ਮਹਾਰਾਜ ਜੀ ਜਾਣੀ ਜਾਣ ਸਨ, ਜੇ ਬੇਸ਼ੱਕ ਛੋਟੇ ਬੱਚੇ ਸੀ, ਮਹਾਰਾਜ ਜੀ ਨੇ ਭਗਾ ਕੇ ਮਾਰਿਆ, ਦਹੀਂ ਵੀ ਡੋਲ ਦਿੱਤਾ। ਫਿਰ ਕੋਸ਼ਿਸ਼ ਕੀਤੀ, ਸਪੇਰੇ ਨੂੰ ਬੁਲਾਇਆ ਗਿਆ ਕਿ ਸੱਪ ਨੂੰ ਮਹਾਰਾਜ ਦੇ ਉੱਪਰ ਛੱਡ ਦਿੱਤਾ ਜਾਵੇ, ਜਦੋਂ ਖੇਡਦੇ ਹੋਣਗੇ ਤੇ ਮਹਾਰਾਜ ਜੀ ਨੂੰ ਸੱਪ ਜਿਹੜਾ ਉਹ ਲੜ ਜਾਏਗਾ ਤੇ ਮਹਾਰਾਜ ਜੀ ਜਿਹੜੇ ਹੈਗੇ ਨੇ ਉਹ ਚੜ੍ਹਾਈ ਕਰ ਜਾਣਗੇ। ਪਰ ਮਹਾਰਾਜ ਜੀ ਤਾਂ ਜਾਣੀ ਜਾਣਨੇ, ਬੇਸ਼ੱਕ ਅਵਸਥਾ ਛੋਟੀ ਹੈ ਸਤਸੰਗ, ਪਰ ਹੈ ਤਾਂ ਗੁਰੂ ਨਾਲ। ਮਹਾਰਾਜ ਜੀ ਨੇ ਸੱਪ ਜਿਹੜਾ ਹੈ ਉਹ ਵੀ ਮਾਰ ਦਿੱਤਾ। ਇਸੇ ਤਰੀਕੇ ਦੇ ਨਾਲ ਫਿਰ ਪੰਜਵੇਂ ਪਾਤਸ਼ਾਹ ਨੇ ਫਿਰ ਸ਼ੁਕਰਾਨਾ ਕਰਦੇ ਹੋਏ ਬਚਨ ਕੀਤਾ ਸੀ ਕਿ ਮੇਰਾ ਸਤਿਗੁਰ ਰਖਵਾਲਾ ਹੋਆ। ਪੰਜਵੇਂ ਪਾਤਸ਼ਾਹ ਆਪ ਬੇਸ਼ੱਕ ਗੁਰਤਾ ਗੱਦੀ ਦੇ ਮਾਲਕ ਨੇ, ਪਰ ਫਿਰ ਵੀ ਆਪਣੇ ਆਪ ਨੂੰ ਨਿਮਰਤਾ ਦੇ ਵਜੋਂ ਦਰਸਾਉਂਦੇ ਨੇ ਕਿ ਮੇਰਾ ਸਤਿਗੁਰ, ਮੇਰੇ ਉੱਪਰ ਵੀ ਕਿਹਨੇ ਕਿਰਪਾ ਕੀਤੀ? ਅਕਾਲ ਪੁਰਖ ਵਾਹਿਗੁਰੂ ਨੇ। ਹੈ ਉਹੀ ਸਰੂਪ ਜੋ ਤੋਹਾ ਜੁਗਤ ਸਾਹਿ ਸਹਿਕਾਇਆ ਪੇ ਫੇਰ ਪਲਟੀ ਹੈ। ਜਾਂ ਪ੍ਰਮਾਣ ਹੋਰ ਵੀ ਮਹਾਰਾਜ ਦਿੰਦੇ ਨੇ ਕਿ ਆਪ ਮਹਾਰਾਜ ਪਰਮੇਸ਼ਰ ਨੇ, ਗੁਰ ਪਰਮੇਸ਼ਰ ਇੱਕੋ ਜਾਨ। ਪ੍ਰਸਾਦ ਸਿੰਘ ਜੀ ਉਹ ਕਿਰਪਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਕਿ ਮਹਾਰਾਜ ਕਹਿੰਦੇ ਨੇ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਦਾ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਛੇਵੇਂ ਪਾਤਸ਼ਾਹ ਪੂਰੇ ਨੌ ਬਰ ਨੌ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਸੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਉੱਪਰ ਅਰਦਾਸ ਕਰਨ ਦਾ ਕਿੱਡਾ ਫਲ ਹੈ, ਇਹ ਆਪਾਂ ਹੁਣੇ ਜ਼ਿਕਰ ਕੀਤਾ ਹੈ ਕਿ ਅਰਦਾਸ ਕਿਵੇਂ ਕਰਨੀ ਹੈ, ਕਿਉਂ ਕਰਨੀ ਹੈ, ਅਤੇ ਉਹਦਾ ਫਲ ਕਿੱਡਾ ਵੱਡਾ। ਸਤਿ ਸੰਗਤ, ਅਤੇ ਪਰਮੇਸ਼ੁਰ ਦਾ ਸੁਭਾਅ ਐਸਾ ਹੈ ਕਿ ਉਹ ਇਹ ਨਹੀਂ ਦੇਖਦਾ ਕਿ ਅਸੀਂ ਕਿੱਡੇ ਵੱਡੇ ਪਾਪੀ ਹਾਂ। ਜਾਣਦਾ ਸਾਰਾ ਕੁਛ ਹੈ, ਕਰਾ ਵੀ ਆਪ ਹੀ ਰਿਹਾ। ਹੀ ਡਜ਼ਨ ਲੁੱਕ ਡਾਊਨ ਅਪਾਨ ਅਸ। ਅਸੀਂ ਸਾਰੇ ਬੈਠੇ ਹਾਂ, ਕੋਈ ਹੱਥ ਖੜਾ ਕਰਕੇ ਇਹ ਤਾਂ ਨਹੀਂ ਕਹਿ ਸਕਦਾ ਕਿ ਮੇਰੇ 'ਚ ਕੋਈ ਔਗੁਣ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਾਂ ਸ੍ਰੀ ਰਾਗ ਦਾ ਬਚਨ ਆਉਂਦਾ ਹੈ, ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਹ। ਕਿ ਮਹਾਰਾਜ ਦੇ ਸਾਰੇ ਗੁਣਾਂ ਦੇ ਗੁਣ ਨੇ, ਮਹਾਰਾਜ 'ਚ ਕੋਈ ਔਗਣ ਨਹੀਂ। ਸਾਚੇ ਸਾਹਿਬ ਸਭ ਗੁਣ, ਸਾਰੇ ਗੁਣਾਂ ਦੇ ਮਾਲਕ ਨੇ। ਸਗਲ ਗੁਣਾ ਕੇ ਦਾਤਾ ਸਤਿਗੁਰ, ਸਰਬ ਜੀ ਆਕਾ ਦਾਤਾ ਰੇ, ਸਰਬ ਜੀ ਆਕਾ ਸਰਬ ਦਾ ਸਰਬ ਗੁਣਾ ਕਾ ਦਾਤਾ ਠਾਕੁਰ, ਸਰਬ ਜੀ ਆਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਮਹਾਰਾਜ ਜੀ ਪ੍ਰਤ ਪਾਲਣਾ ਕਰਦੇ ਨੇ। ਉਸੇ ਤਰੀਕੇ ਦੇ ਨਾਲ ਵੀ ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾ। ਮਹਾਰਾਜ ਕਹਿੰਦੇ ਨੇ ਵੀ ਸਾਡੇ 'ਚ ਔਗਣੇ ਔਗਣ ਨੇ, ਹਮ ਅਵਗੁਣ ਭਰੇ, ਅਸੀਂ ਔਗਣਾਂ ਦੇ ਭਰੇ ਹਾਂ, ਏਕ ਗੁਣ ਨਾਹੀਂ। ਮਹਾਰਾਜ ਕਹਿੰਦੇ ਜੇ ਗਿਣਤੀ ਕਰਨ ਦੇ ਵਿੱਚ ਆਈਏ ਨਾ,
ਇੱਕ ਗੁਣ ਨਹੀਂ ਲੱਭਦਾ ਸਾਡੇ 'ਚ, ਇੱਕ ਗੁਣ ਨਾ ਹੀ। ਇਹ ਸਾਡੀ ਅਵਸਥਾ ਦੱਸ ਰਹੇ ਨੇ ਮਹਾਰਾਜ, ਆਪ ਤਾਂ ਪਰਮੇਸ਼ਰ ਸਰੂਪ ਸਨ, ਪਰ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਮਨੁੱਖਾ ਜਨਮ ਜਿਹੜਾ ਹੈ ਉਹ ਧਾਰਨ ਕੀਤਾ। ਇਹ ਅਸੀਂ ਆਪਦੇ ਆਪ ਅੰਦਰ ਰੀਅਲਾਈਜ਼ ਕਰੀਏ ਕਿ ਹਮ ਅਵਗੁਣ ਪਰੇ ਅੱਜ ਆਏ ਹਾਂ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਜਾਓ ਕਿ ਮਹਾਰਾਜ ਹਮ ਅਵਗੁਣ ਪਰੇ, ਏਕ ਗੁਣ ਨਹੀਂ ਸਾਡੇ 'ਚ, ਇੱਕ ਵੀ ਗੁਣ ਨਹੀਂ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਹਾਰਾਜ ਤੁਸੀਂ ਆਪਣਾ ਨਾਮ ਰੂਪੀ ਅੰਮ੍ਰਿਤ ਸਾਨੂੰ ਦੇ ਰਹੇ ਹੋ, ਪਰ ਸਾਡੇ ਕੋਲ ਐਡੀ ਸੂਝ ਨਹੀਂ ਕਿ ਮਹਾਰਾਜ ਤੁਹਾਡਾ ਨਾਮ ਜਪ ਲਈਏ, ਅਸੀਂ ਆਪਣੇ ਸਮੇਂ ਨੂੰ ਤੁਹਾਡੇ ਚਰਨਾਂ ਵਿੱਚ ਅਸੀਂ ਬਤੀਤ ਕਰ ਲਈਏ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਬਿਖੈ ਨੂੰ ਕਹਿੰਦੇ ਨੇ ਜ਼ਹਿਰ, ਕਿ ਮਹਾਰਾਜ ਅਸੀਂ ਤੁਹਾਡਾ ਖੰਡੇ ਬਾਟੇ ਦੀ ਪਹੁੰਚ ਛੱਡ ਕੇ ਅਸੀਂ ਕੁਛ ਹੋਰ ਛੱਕ ਰਹੇ ਹਾਂ ਪਦਾਰਥ, ਨਾਮ ਲੈਣ ਦੀ ਲੋੜ ਹੀ ਨਹੀਂ, ਸਾਰਿਆਂ ਨੂੰ ਪਤਾ ਹੀ ਹੈ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੁੱਲੇ। ਮਾਇਆ ਦੇ ਮੋਹ ਦੇ ਵਿੱਚ, ਮਾਇਆ ਇਕੱਲਾ ਪੈਸਾ ਨਹੀਂ ਹੁੰਦਾ ਸਤਸੰਗ, ਤਾਂ ਮਾਇਆ ਹਰ ਇੱਕ ਉਹ ਚੀਜ਼ ਹੈ ਜਿਹੜੀ ਸਾਡੀ ਸੁਰਤ ਨੂੰ ਪਰਮੇਸ਼ਰ ਦੇ ਨਾਲੋਂ ਤੋੜਦੀ ਹੈ। ਮਹੱਲਾ ਪੰਜਵਾਂ ਗਾਥਾ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ, ਮਹਾਰਾਜ ਕਹਿੰਦੇ ਮਾਇਆ ਚਿੱਤ ਪਰਮੇਣ, ਵੀ ਮਾਇਆ ਕਿਹੜੀ ਹੁੰਦੀ ਹੈ ਕਿ ਜਿਹੜੀ ਚਿੱਤ ਨੂੰ ਭਰਮ ਪਵਾ ਦਿੰਦੀ ਹੈ ਕਿ ਮੈਂ ਰੱਬ ਨਾਲੋਂ ਵੱਖਰਾ। ਮਾਇਆ ਚਿੱਤ ਪਰਮੇਣ, ਅੱਗੇ ਮਹਾਰਾਜ ਕਹਿੰਦੇ ਨੇ ਇਸ਼ਟ ਮਿਤਰੇਖ ਬਾਂਧ ਵਹਿ, ਚਾਹੇ ਕੋਈ ਇਸ਼ਟ, ਇਸ਼ਟ ਕਹਿੰਦੇ ਨੇ ਜਿਹਦਾ ਅਸੀਂ ਧਿਆਨ ਧਰਦੇ ਹਾਂ, ਕਿਹੜਾ ਵਚਨ ਹੈ ਥੋੜ੍ਹਾ ਜਿਹਾ, ਦੇਵੀ ਦੇਵਤੇ ਜਾਂ ਹੋਰ। ਮਹਾਰਾਜ ਕਹਿੰਦੇ ਵੀ ਜੇ ਕੋਈ ਚੀਜ਼ ਤੁਹਾਨੂੰ ਆਪਦੇ ਨਾਲ ਜੋੜ ਰਹੀ ਹੈ ਨਾ, ਪਰਮੇਸ਼ਰ ਦੇ ਨਾਲ ਜੋੜਨ ਦੇ ਬਜਾਏ, ਉਹ ਵੀ ਚਾਹੇ ਤੁਹਾਡਾ ਇਸ਼ਟ ਹੀ ਕਿਉਂ ਨਾ ਹੋਵੇ, ਚਾਹੇ ਤੁਹਾਡਾ ਉਸਤਾਦ ਹੀ ਕਿਉਂ ਨਾ ਹੋਵੇ, ਗੁਰੂ ਨਾਲ ਜੋੜਨ ਦੀ ਬਜਾਏ ਤੁਹਾਨੂੰ ਆਪਦੇ ਨਾਲ ਜੋੜ ਲਿਆ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ, ਸਾਧੂ ਸੰਤ ਬਥੇਰੇ ਇੱਦਾਂ ਦੇ ਚੱਲ ਰਹੇ ਨੇ ਕਿ ਆਪਦੇ ਨਾਲ ਜੋੜਦੇ ਨੇ, ਗੁਰੂ ਨਾਲ ਨਹੀਂ ਜੋੜਦੇ। ਇਸ਼ਟ ਮਿੱਤਰੇਖ ਬਾਂਧ ਵਹਿ, ਮਿੱਤਰੇਖ ਭਾਵ ਮਿੱਤਰ, ਬਾਂਧ ਵਹਿ ਜਿਹੜੇ ਸੰਬੰਧੀ ਨੇ, ਜਿਹੜੇ ਜਿਹੜੀ ਚੀਜ਼ ਸਾਨੂੰ ਪਰਮੇਸ਼ਰ ਦੇ ਨਾਲ ਤੋੜਦੀ ਹੈ, ਮਹਾਰਾਜ ਕਹਿੰਦੇ ਉਹ ਮਾਇਆ ਹੈ। ਮਾਇਆ ਦੇ ਡੈਫੀਨੇਸ਼ਨ ਤੀਜੇ ਪਾਤਸ਼ਾਹ ਵੀ ਆਨੰਦ ਸਾਹਿਬ ਜੀ ਦਿੰਦੇ ਨੇ, ਮਹਾਰਾਜ ਕਹਿੰਦੇ ਨੇ ਇਹ ਮਾਇਆ ਜਿੱਤ ਹਾਰ ਵਿਸਰ ਹੈ। ਮਹਾਰਾਜ ਤਿੰਨ ਕੰਮ ਮਹਾਰਾਜ ਦੱਸਦੇ ਨੇ ਕਿ ਮਾਇਆ ਤਿੰਨ ਕੰਮ ਕਰਦੀ ਹੈ, ਕਿਹੜੇ? ਇਹ ਮਾਇਆ ਜਿੱਤ ਹਾਰ ਵਿਸਰ ਹੈ। ਸਭ ਤੋਂ ਪਹਿਲਾਂ ਕੀ ਕਰਦੀ ਕਿ ਹਰੀ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ ਹੈ, ਮੋਹ ਉਪਜੈ, ਫਿਰ ਮੋਹ ਪੈਦਾ ਕਰ ਦਿੰਦੀ ਹੈ ਬੰਦੇ ਅੰਦਰ, ਫਿਰ ਭਾਉ ਦੂਜਾ ਲਾਇਆ। ਭਾਉ ਕਹਿੰਦੇ ਨੇ ਪਿਆਰ, ਭਾਉ ਹੁੰਦਾ ਡਰ, ਭਾਉ ਜੇ ਕੰਨਾਂ ਲੱਗ ਜਾਵੇ ਤਾਂ ਬਣ ਗਿਆ ਪਿਆਰ, ਭਾਉ ਦੂਜਾ ਲਾਇਆ ਪਰਮੇਸ਼ਰ ਨਾਲੋਂ ਹਟਾ ਕੇ ਕਿਤੇ ਹੋਰ ਪਾਸੇ ਸਾਡੇ ਆਪ ਨੂੰ, ਸਾਡੇ ਮਨ ਨੂੰ ਜੋੜੇਗੀ, ਉਹ ਜਿਹੜੀ ਚੀਜ਼ ਹੈਗੀ ਆ ਉਹ ਮਾਇਆ ਹੈ। ਹੁਣ ਇਹ ਭੁਲੇਖੇ 'ਚ ਰਹੀ ਕਿ ਮਾਇਆ ਇਕੱਲੀ ਪੈਸਾ ਹੀ ਹੁੰਦਾ, ਨਹੀਂ ਨਹੀਂ, ਮਾਇਆ ਹਰ ਇੱਕ ਉਹ ਚੀਜ਼ ਆ ਸਤਸੰਗ ਜੀ। ਈਵਨ ਦਾਓ ਇਟ ਕੈਨ ਬੀ ਆਰ ਫਰੈਂਡਸ, ਇਟ ਕੈਨ ਬੀ ਆਰ ਰਿਲੇਟਿਵਸ, ਇਟ ਕੈਨ ਬੀ ਐਨੀਥਿੰਗ ਦੈਟ ਡਿਟੈਚਿਸ ਅਸ ਫਰੋਮ ਦ ਗੋਡ, ਦੈਟਸ ਮਾਇਆ। ਮਾਇਆ ਮੋਹ ਪਰਮ ਪੈ ਭੁੱਲੇ, ਮਾਇਆ ਦੇ ਮੋਹ ਵਿੱਚ ਫਸ ਕੇ ਮਹਾਰਾਜ ਕਹਿੰਦੇ ਪਰਮਾ ਦੇ ਵਿੱਚ ਅਸੀਂ ਭੁੱਲਦੇ ਫਿਰਦੇ ਹਾਂ ਕਿ ਮਹਾਰਾਜ ਮੈਂ ਤੇਰਾ ਹੈਗੇ ਤਾਂ ਅਸੀਂ ਸਾਰੇ ਸਤਿਗੁਰਾਂ ਦੇ ਹਾਂ ਨਾ, ਪਰ ਅਸੀਂ ਭੁੱਲ ਗਏ ਸਤਸੰਗ। ਅਸੀਂ ਇੱਕ ਵਾਰੀ ਕਹਿ ਕੇ ਦੇਖੀਏ ਮਹਾਰਾਜ ਜੀ ਕਿ ਅਸੀਂ ਤੇਰੇ ਹਾਂ, ਸਰੈਂਡਰ ਕਰ ਦਈਏ। ਮਾਇਆ ਮੋਹ ਪਰਮ ਪੈ ਭੁੱਲੇ, ਅੱਗੇ ਸੁਤਦਾਰਾ ਸਿਉ ਪ੍ਰੀਤ ਲਗਾਈ, ਸੁੱਤ ਕਹਿੰਦੇ ਨੇ ਬੇਟੇ ਨੂੰ, ਬੱਚੇ ਨੂੰ, ਦਾਰਾ ਕਹਿੰਦੇ ਨੇ ਇਸਤਰੀ ਨੂੰ, ਸਿਉ ਪ੍ਰੀਤ ਲਗਾਈ ਕਿ ਉਹਨਾਂ ਦੇ ਨਾਲ ਅਸੀਂ ਪਰਿਵਾਰ ਦੇ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ, ਮਹਾਰਾਜ ਨੂੰ ਭੁੱਲ ਬੈਠੇ ਹਾਂ। ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਅੱਗੇ ਮਹਾਰਾਜ ਕਹਿੰਦੇ ਨੇ ਇੱਕ ਉੱਤਮ ਪੰਥ, ਉੱਤਮ ਕਹਿੰਦੇ ਨੇ ਬੈਸਟ, ਬੈਸਟ ਇੱਕ ਹੁੰਦਾ ਗੁੱਡ, ਬੈਟਰ, ਬੈਸਟ, ਕੰਪੈਰੇਟਿਵ, ਸੁਪਰਲੇਟਿਵ, ਹੈ ਨਾ। ਸੁਪਰਲੇਟਿਵ ਮਤਲਬ ਵੀ ਉਹਦੇ ਉੱਪਰ ਕੁਛ ਹੈ ਹੀ ਨਹੀਂ, ਉੱਤਮ ਪੰਥ ਸਭ ਤੋਂ ਉੱਪਰ ਕਿਹੜਾ ਹੈ, ਪੰਥ ਕਹਿੰਦੇ ਨੇ ਰਸਤਾ ਨੂੰ। ਉੱਤਮ ਪੰਥ ਸੁਣਿਓ ਗੁਰਸੰਗਤ, ਮਹਾਰਾਜ ਪੁਕਾਰ ਕੇ ਕਹਿ ਰਹੇ ਨੇ ਸਤਸੰਗਤ ਜੀ ਕਿ ਇੱਕ ਰਸਤਾ ਤੁਹਾਨੂੰ ਦੱਸਦੇ ਹਾਂ ਵੀ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਕਿਹੜੀ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਕਿ ਜਿਨ੍ਹਾਂ ਦੇ ਮਿਲਣ ਦੇ ਨਾਲ, ਤਿਹ ਮਿਲੰਤ ਜਮਾਂ ਦੀ ਜਿਹੜੀ ਡਰ ਹੈ, ਜਮ
ਜਿਹੜੇ ਸਾਡੇ ਅੰਦਰ ਵਿਕਾਰ ਨੇ ਉਹ ਵੀ, ਅਤੇ ਜਮ ਜਿਹੜੇ ਮੌਤ ਵਾਲੇ ਜਮਦੂਤ ਕਹਿੰਦੇ ਨੇ, ਇੱਕ ਜਿਹੜਾ ਅਰਥ ਇਹ ਵੀ ਬਣਦੇ ਨੇ। ਵਿਸਥਾਰ 'ਚ ਨਹੀਂ ਜਾਣ ਦੀ ਲੋੜ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਉੱਤਮ ਪੰਥ ਕਿਹੜਾ? ਦ ਬੈਸਟ ਵੇ ਟੂ ਮੀਟ ਦ ਗਾਡ, ਵਾਟ ਇਟ ਇਜ਼, ਪਤਾ ਕਰਨੇ ਸਤਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਜਿਹਦੇ ਮਿਲਣ ਦੇ ਨਾਲ ਜਮਾਂ ਦੀ ਜਿਹੜੀ ਇਹ ਜਿਹੜੀ ਡਰ ਹੈ ਨਾ, ਉਹ ਮਿਟ ਜਾਂਦਾ। ਉਹ ਕਿਹੜਾ? ਇੱਕ ਅਰਦਾਸ, ਇੱਕ ਅਰਦਾਸ, ਪਾਠ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸਰਣਾਈ, ਮਹਾਰਾਜ ਦੀ ਅਸੀਂ ਸ਼ਰਨ ਲੈਣੀ ਹੈ, ਮਹਾਰਾਜ ਜੀ ਦੀ ਸ਼ਰਨ ਲੈਣੀ। ਕਹੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਮਹਾਰਾਜ, ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਅਤੇ ਜੇ ਅਸੀਂ ਉਹਦੀ ਸ਼ਰਨ 'ਚ ਚਲੇ ਗਏ ਫਿਰ ਸਾਡੀ ਰੱਖਿਆ ਕਰੇਗਾ। ਰਖਵਾਲਾ ਗੋਬਿੰਦ ਰਾਏ। ਪਰਮੇਸ਼ਰ ਜਿਹੜਾ ਹੈ ਬੜਾ ਬੇਅੰਤ ਹੈ, ਬੜਾ ਸ਼ਕਤੀਸ਼ਾਲੀ ਹੈ, ਬੜੀ ਉਹਦੀ ਕਿਰਪਾ ਹੈ। ਸਾਨੂੰ ਇਹ ਸਤਸੰਗਤ ਦੀਆਂ ਚਾਰ ਘੜੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਸੋ ਸਤਸੰਗਤ ਜੀ, ਦ ਟੇਕ ਆਊਟ ਫੋਰ ਟੂਡੇ ਇਜ਼, ਅੱਜ ਦਾ ਟੇਕ ਅਵੇ ਆਪਾਂ ਮੈਸੇਜ ਕੀ ਲੈ ਕੇ ਜਾਣਾ ਹੈ ਕਿ ਅੱਜ ਅਸੀਂ ਆਏ ਹਾਂ ਮਹਾਰਾਜ ਦੇ ਚਰਨਾਂ ਉੱਪਰ, ਅਰਦਾਸ ਕਰਕੇ ਜਾਈਏ ਕਿ ਮਹਾਰਾਜ ਜਿੱਥੇ ਤੁਸੀਂ ਸਾਨੂੰ ਸਾਰੇ ਧਨ ਪਦਾਰਥ ਦੇਣੇ ਨੇ, ਮਾਣ ਮੰਗੋ, ਤਾਨ ਮੰਗੋ, ਤਾਨ ਲਖਮੀ ਸੁਤ ਦੇਹ, ਮਹਾਰਾਜ ਸਾਰਾ ਕੁਛ ਤੇਤੋਂ ਹੀ ਲੈਣਾ, ਅਸੀਂ ਹੋਰ ਕਿਸੇ ਤੋਂ ਕਿਤੋਂ ਬਾਹਰ ਜਾਣਾ। ਫਰੀਦਾ ਵਾਰ ਪਰਾਇਆ ਬੈਸਣਾ, ਸਾਈ ਮੁਜੈ ਨਾ ਦੇਹ, ਜੇ ਤੂੰ ਇਹ ਰੱਖ ਸੀ ਜੀਓ ਸ੍ਰੀ ਰਹਲੇ ਹੈ, ਮਹਾਰਾਜ ਸਾਰਾ ਕੁਛ ਤੁਹਾਡੇ ਤੋਂ ਲੈਣਾ, ਅਸੀਂ ਪਦਾਰਥ ਵੀ ਤੁਹਾਡੇ ਤੋਂ ਲੈਣੇ ਨੇ, ਸਾਰਾ ਕੁਛ ਤੁਹਾਡੇ ਤੋਂ ਲੈਣਾ। ਪਰ ਮਹਾਰਾਜ ਇੱਕ ਕਿਰਪਾ ਕਰ ਦਿਓ, ਉਹ ਚੀਜ਼ਾਂ ਤਾਂ ਦਿਓ ਹੀ ਦਿਓ, ਪਰ ਆਪਣੀ ਸ਼ਰਨ ਦੇ ਵਿੱਚ ਰੱਖਿਓ ਮਹਾਰਾਜ। ਬਾਰ ਪਰਾਇਆ ਬੈਸਣਾ, ਕਿਸੇ ਹੋਰ ਦੇ ਦਰਵਾਜ਼ੇ 'ਤੇ ਜਾ ਕੇ ਮਹਾਰਾਜ ਮੈਨੂੰ ਮੰਗਣਾ ਨਾ ਪਵੇ, ਇੰਨੀ ਕੁ ਕਿਰਪਾ ਕਰ ਦਿਓ ਕਿ ਮਹਾਰਾਜ ਜੇ ਮੈਨੂੰ ਕਿਤੇ ਮੰਗਣ ਦੀ ਲੋੜ ਪੈ ਜਾਵੇ ਨਾ, ਮਹਾਰਾਜ ਮੇਰੇ ਸਰੀਰ 'ਚੋਂ ਜਾਨ ਕੱਢ ਲਿਓ। ਇਹ ਨਿਸ਼ਠਾ ਮਹਾਰਾਜ ਤੋਂ ਅੱਜ ਆਪਾਂ ਮੰਗ ਕੇ ਜਾਣਾ ਕਿ ਮਹਾਰਾਜ ਸਿਰਫ ਤੂੰ ਹੀ ਤੂੰ ਚਾਹੀਦਾ, ਹੋਰ ਕਿਸੇ ਵੱਲ ਮਹਾਰਾਜ ਜੇ ਤੂੰ ਤੁੱਠਾ ਕਿਰਪਾ ਨਿਧਾਨ, ਜੇ ਤੂੰ ਤੁੱਠਾ ਹੈ ਨਾ, ਜੇ ਤੂੰ ਖੁਸ਼ ਹੋਇਆ ਨਾ ਮਹਾਰਾਜ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਕਿ ਮਹਾਰਾਜ ਕਿਸੇ ਹੋਰ ਵੱਲ ਮੇਰੀ ਅੱਖ ਵੀ ਨਾ ਜਾਵੇ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨਹੀਂ ਆਨੇ ਹੋ, ਦਸਵੇਂ ਪਾਤਸ਼ਾਹ ਦਾ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਮਹਾਰਾਜ ਜਿੰਨਾ ਜਦੋਂ ਦੇ ਤੇਰੇ ਪੈਰ ਫੜੇ ਨੇ, ਪਾਏ ਗਹੇ ਜਬ ਤੇ ਤੁਮਰੇ, ਜਦੋਂ ਦੇ ਤੇਰੇ ਪੈਰ ਫੜਦੇ ਮਹਾਰਾਜ, ਤੇਰੇ ਚਰਨ ਫੜ ਲਏ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ, ਮੇਰੀ ਅੱਖ ਦੇ ਥੱਲੇ ਕੋਈ ਨਹੀਂ ਆਇਆ ਮਹਾਰਾਜ, ਮੇਰੀ ਅੱਖ ਕਿਸੇ 'ਤੇ ਰੁਕਦੀ ਨਹੀਂ ਤੇਰੇ ਤੋਂ ਬਿਨਾਂ। ਰਾਮ ਨਹੀਂ ਕੁਰਾਨ, ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ, ਜਿੰਨੇ ਹੋਰ ਦੇਵੀ ਦੇਵਤੇ ਹੋਏ ਨੇ ਮਹਾਰਾਜ, ਕਿਸੇ ਦੀ ਗੱਲ ਨਹੀਂ ਮੈਂ ਸੁਣਦੀ। ਕੌਣ ਚਾਹੀਦਾ ਮੈਨੂੰ? ਮਹਾਰਾਜ ਤੁਸੀਂ ਚਾਹੀਦੇ ਹੋ। ਇਹ ਆਪਾਂ ਮੰਗ ਲਈਏ, ਫਿਰ ਮਹਾਰਾਜ ਜੀ ਨੂੰ ਜਿਵੇਂ ਉਦਾਹਰਨ ਆਉਂਦੀ ਹੈ ਨਾ, ਸਾਖੀ ਆਉਂਦੀ ਹੈ ਭਾਈ ਜੋਗਾ ਜੀ ਵਾਲੀ, ਮਹਾਰਾਜ ਜੀ ਨੇ ਪੁੱਛਿਆ ਸੀ ਭਾਈ ਜੋਗਿਆ ਕਿਹਦੇ ਜੋਗਾ, ਕਹਿੰਦਾ ਮਹਾਰਾਜ ਮੈਂ ਗੁਰੂ ਜੋਗਾ, ਕਹਿੰਦੇ ਜੇ ਤੂੰ ਗੁਰੂ ਜੋਗਾ ਤਾਂ ਫਿਰ ਗੁਰੂ ਤੇਰੇ ਜੋਗਾ। ਮਹਾਰਾਜ ਜੀ ਨੇ ਰੱਖੀ ਸੀ ਨਾ ਫਿਰ ਲਾਜ, ਫਿਰ ਮਹਾਰਾਜ ਆਪਣੇ ਸੇਵਕ ਦੀ ਲਾਜ ਵੀ ਰੱਖਦੇ ਨੇ। ਅਬ ਰਾਖਾ ਉਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਭਗਤ ਪ੍ਰਹਿਲਾਦ ਜੀ ਕੌਣ ਹੋਏ ਨੇ ਸਤਸੰਗਤ? ਉਹਨਾਂ ਦਾ ਆਪਦਾ ਪਿਤਾ ਸਕਾ ਪਿਓ ਵਿਰੋਧੀ ਬਣ ਕੇ ਖੜ ਗਿਆ, ਦੁਸ਼ਮਣ ਬਣ ਕੇ ਖੜ ਗਿਆ, ਕਿੰਨੇ ਕਿੰਨੇ ਹਮਲੇ ਉਹਨਾਂ ਦੇ ਉੱਪਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਗਤ ਪ੍ਰਹਿਲਾਦ ਜੀ ਨੂੰ ਅਕਾਲ ਪੁਰਖ ਨੇ ਰੱਖਿਆ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ ਫਾਰੇ ਕਰ ਆਜ। ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਮਹਾਂਭਾਰਤ ਦੇ ਜ਼ਿਕਰ ਆਉਂਦਾ ਕਿ ਦਰੋਪਦੀ ਜਦੋਂ ਚੀਰਹਰਨ ਹੋਣ ਲੱਗਿਆ, ਵਸਤਰ ਛੀਨਣ ਲੱਗੇ, ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ। ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁਤ ਸਾਜ, ਸੋਦਾਮਾ ਅਪਦਾਤੇ ਰੱਖਿਆ। ਸੋਦਾਮਾ ਕੌਣ ਸੀ? ਕ੍ਰਿਸ਼ਨ ਜੀ ਦਾ ਦੋਸਤ ਸੀ, ਉਹਦੀ ਲਾਜ ਰੱਖੀ ਅਕਾਲ ਪੁਰਖ ਵਾਹਿਗੁਰੂ ਨੇ। ਸੋਦਾਮਾ ਪਦਾਤੇ ਰੱਖਿਆ, ਗਨਕਾ ਪੜਤ ਪੂਰੇ ਤਿਹ ਕਾਜ, ਗਨਕਾ ਜਿਹੜੀ ਬਹੁਤ ਜ਼ਿਆਦਾ ਪਾਪਾਂ ਦੇ ਵਿੱਚ ਘਿਰੀ ਹੋਈ ਸੀ, ਬਹੁਤ ਜ਼ਿਆਦਾ ਮਾੜੇ ਕਰਮਾਂ ਦੀ ਮਾਲਕਣ ਸੀ, ਇੱਕ ਚੰਗਾ ਕਰਮ ਕਰ ਬੈਠੀ, ਸਾਧੂ ਦੀ ਸੰਗਤ, ਸਾਧੂ ਦੀ ਸੇਵਾ ਕਰ ਬੈਠੀ, ਉਹ ਸੇਵਾ ਦਾ ਫਲ ਕੀ ਹੋਇਆ ਕਿ ਪਰਮੇਸ਼ਰ ਦੀ ਪ੍ਰਾਪਤੀ ਕਾ ਹੋ ਗਈ।
ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ। ਕਲਯੁਗ ਦੇ ਅੰਦਰ ਜਦੋਂ ਪਰਮੇਸ਼ਰ ਕਹਿੰਦੇ ਸੋ ਪ੍ਰਸੰਨ ਹੋ ਜਾਵੇ ਨਾ, ਗੁਰੂ ਪਰਮੇਸ਼ਰ ਜਿਹੜਾ ਹੈ ਜਦੋਂ ਉਹ ਪ੍ਰਸੰਨ ਹੋ ਜਾਵੇ, ਜਦੋਂ ਉਹ ਤੁੱਠਾ ਹੋ ਜਾਵੇ ਨਾ, ਖੁਸ਼ ਹੋ ਜਾਵੇ, ਤਾਂ ਫਿਰ ਮਹਾਰਾਜ ਕਹਿੰਦੇ ਨੇ ਰੱਖ ਹੋ ਦਾਸ ਪਾਠ ਕੀ ਲਾਜ, ਤਾਂ ਫਿਰ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਾਡੀ ਰੱਖਿਆ ਕਰਦਾ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਮਹਾਰਾਜ ਜੇ ਕਿਰਪਾ ਕੀਤੀ ਹੈ ਨਾ ਤਾਂ ਸਭ ਦੇ ਨਾਮ ਦੇ ਨਾਲ ਵੀ ਜੋੜ। ਬਸ ਇਹ ਚੀਜ਼ ਆਪਾਂ ਅੱਜ ਮੰਗ ਕੇ ਜਾਣੀ ਹੈ ਸਾਧ ਸੰਗਤ ਜੀ ਕਿ ਸਤਿਗੁਰੂ ਜੀ ਜੇ ਤੂੰ ਤੁੱਠਾ ਕਿਰਪਾ ਨੇ ਤਾਂ ਨਾ ਦੂਜਾ ਵੇਖਾ ਦਾ। ਬਸ ਇੰਨੀ ਕੁ ਬੇਨਤੀ ਹੈ ਸਾਧ ਸੰਗਤ ਜੀ। ਇਹਦੇ ਜਦੋਂ ਆਪਾਂ ਸਤਿਗੁਰਾਂ ਦੇ ਉੱਪਰ ਪੂਰਨ ਭਰੋਸਾ ਕਰ ਲਿਆ, ਗੁਰੂ ਨੇ ਆਪੇ ਹੀ ਸਾਡੇ ਸਾਰੇ ਚਿੰਤਾਵਾਂ ਟੈਨਸ਼ਨਾਂ ਮਹਾਰਾਜ ਨੇ ਐਲੀਵੇਟ ਕਰ ਦੇਣੀਆਂ ਨੇ, ਐਂਡ ਦੈਨ ਵੀ ਵਿਲ ਬੀ ਐਟ ਪੀਸ। ਫਿਰ ਅਵਸਥਾ ਕਿਹੜੀ ਬਣਦੀ ਹੈ? ਸੂਰਠ ਮਹੱਲਾ ਨਾਵਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹੋਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨਿਆ। ਕਿ ਦੁੱਖਾਂ ਸੁੱਖਾਂ ਤੋਂ ਅਸੀਂ ਉੱਪਰ ਹੋ ਜਾਂਦੇ ਹਾਂ, ਫਿਰ ਸਾਨੂੰ ਦੁੱਖ ਅਤੇ ਸੁੱਖ ਪ੍ਰਤੀਤ ਨਹੀਂ ਹੁੰਦੇ। ਇਹ ਦੁੱਖ ਸੁੱਖ ਜਿਹੜੇ ਸਾਧ ਸੰਗਤ ਜੀ, ਇਹ ਸਿਰਫ ਸੰਸਾਰੀ ਲੋਕਾਂ ਲਈ ਨੇ, ਭਗਤਾਂ ਲਈ ਨਹੀਂ ਹੈ। ਭਗਤ ਜਿਹੜੇ ਨੇ ਉਹ ਸਦਾ ਆਨੰਦ ਦੇ ਵਿੱਚ ਹੁੰਦੇ ਨੇ। ਆਨੰਦ ਵਾਸਤੇ ਸਮਥਿੰਗ ਵਿਚ ਇਜ਼ ਅਬਵ ਦਾ ਸੁੱਖ ਐਂਡ ਦੁੱਖ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਆਏ ਹਾਂ, ਅਰਦਾਸ ਕਰਕੇ ਜਾਇਓ, ਮਹਾਰਾਜ ਕਿਰਪਾ ਕਰੋ, ਚਰਨਾਂ ਨਾਲ ਜੁੜੀ ਰੱਖਿਓ, ਤੁਹਾਡੀ ਸ਼ਰਨ ਦੇ ਵਿੱਚ ਮਹਾਰਾਜ ਪਏ ਰਹੀਏ। ਮਹਾਰਾਜ ਆਪਣਾ ਪੱਲਾ ਜਿਹੜਾ ਫੜਾ ਕੇ ਰੱਖਿਓ, ਅਤੇ ਫਿਰ ਕੀ ਹੁੰਦਾ, ਸਤਿਗੁਰੂ ਜਿਹੜਾ ਉਹ ਬੰਦੀ ਛੋੜ ਹੈ, ਸਤਿਗੁਰੂ ਬੰਦੀ ਛੋੜ ਹੈ, ਸਾਡੇ ਜਨਮ ਮਰਨ ਕੱਟ ਦੇਗਾ, ਅਤੇ ਅਸੀਂ ਵੀ ਜਿਹੜੇ ਹੈਗੇ ਆ ਗੁਰੂ ਦੇ ਲਾਇਕ ਪੁੱਤਰ ਬਣ ਕੇ ਆਪਣਾ ਜੀਵਨ ਸਫਲਾ ਕਰ ਲਾਂਗੇ। ਸੋ ਆਓ ਇਤਨੇ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਬੋਲਦਿਆਂ ਤਾਂ ਇੰਨੀਆਂ ਅਨੇਕਾਂ ਭੁੱਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ। ਸੋ ਆਓ ਹੁਣ ਆਨੰਦ ਸਾਹਿਬ ਜੀ ਦੇ ਪਾਠ ਕਰੀਏ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾ ਬਣੇ ਆਈਆ ਸਬਦੋਤਾ ਗਾ ਵੋ ਹਰੀ ਖੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਲਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ।

ਸੱਚੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਨ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠਾ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਏ।

ਅਕਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਅਮਰਦਾਸ ਦਾਸ ਹੈ ਸਹਾਏ, ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ, ਸ੍ਰੀ ਕ੍ਰਿਸ਼ਨ ਧਿਆਈਐ ਸਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਦਾਵਤਾਏ ਸਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੇ ਜੀ। ਹੇ ਨਮਾਨਿਆਂ ਦੇ ਮਾਨ, ਤਾਣਿਆਂ ਦੇ ਤਾਣ, ਨਿਓਟਨ ਦੀ ਉਸ ਚ ਪਤਾ, ਵਾਹਿਗੁਰੂ ਆਪ ਜੀ ਦੀ ਹਜ਼ੂਰੀ ਵਿੱਚ ਸੋਲ੍ਹਾਂ ਸਾਹਿਬ ਜੀ ਦੇ ਪਾਠ ਹੋਏ ਹਨ। ਪੁਚਕਾਂ ਦੀ ਖਿਮਾ ਬਖਸ਼ਣੀਆਂ, ਗਤਸ਼ਤ ਅਤੇ ਸਪਸ਼ਟ ਬਾਣੀ ਦਾ ਬਲ ਬਖਸ਼ਣਾ ਜੀ। ਆਪ ਜੀ ਦੀ ਹਜ਼ੂਰੀ ਵਿੱਚ ਆਪ ਜੀ ਦੀ ਵਿਸ਼ਾਈ ਤਿਆਰ ਹੈ ਜੀ। ਸੁਖਾਸਨਾ ਵਾਸ ਬਿਰਾਜਮਾਨ ਹੋਵੋ ਜੀ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੱਖਰ ਵਾਧਾ ਘਾਟਾ ਪੁਚਕ ਮਾਫ਼ ਕਰਨੀ, ਸਰਪਤੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਹੈ ਮੈਂ ਗੁਣ ਨਹੀਂ ਦੇਣਾ ਅਜੇ ਆਤਮਾ ਦਾ ਸੁਭਾਅ ਨਹੀਂ ਬਣਿਆ ਕਮਜ਼ੋਰ ਸ਼ੌਂਕ ਚੜ ਗਿਆ
1: ਜੋ ਮੈਨੂੰ ਕੁਝ ਆਈ ਸੀ ਸੋਚਿਆ ਵੀ ਲਵੇ
0: ਮੈਂ ਤਾਂ ਇਹਨਾਂ ਕਹਿੰਦਾ ਇੰਨੀ ਸਪੀਡ ਨਾਲ ਵਧਦਾ ਵਧਦਾ ਇਹ ਵੀ ਨਿਰਧਨ ਨੂੰ ਪਾਲਣਾ ਗੁਰੂ ਕਹਿ ਰਿਹਾ ਪਰਮੇਸ਼ਰ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ ਫਿਰ ਦੁਹਰਾ ਦਿਆਂ ਦੋ ਤਰ੍ਹਾਂ ਦੇ ਗੁਣ ਨੇ ਦਿਨੇ ਦਰਗਾਹੀ ਤੇ ਦੁਨਿਆਵੀ ਦਰਗਾਹੀ ਮਿਲਣ ਤਾਂ ਵੀ ਭਲੇ ਲਈ ਕੋਈ ਜੁੜ ਜਾਏ ਕੋਈ ਜੁੜ ਜਾਏ ਕੋਈ ਜੁੜ ਜਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਖਾਏ ਕੋਈ ਜੁੜ ਜਾਏ

ਕਹੋ ਟਲ ਗੁਰ ਸੇਵੀਆ ਅਹਿੰਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਵ ਤਕ ਸੰਮਨੀ ਨੂਰ ਅਰਸੋਂ ਕੁਰਸੋਂ ਚਟੀਆ

ਕਾਟੇ ਤਨ ਚੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ।

ਸਾਰ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚੈ ਸੋਜਣ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਸਿਆਣਬਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਸੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ

ਕਥਨਾ ਕਥੀ ਨ ਆਵੈ ਤੋਟਾ, ਕਥ ਕਥ ਕਥੀ ਕੋਟੀ ਕੁੜਕੋਟਾ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਦਰ ਕਾਹੀ ਕਾਹੇ। ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵੀ ਸਹਿਬੇ ਪ੍ਰਵਾਹੂ, ਸਾਚਾ ਸਾਹਿਬ ਸਾ

ਹਰ ਹਰ ਸੁ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਮਤੀ ਮਾਈ।

ਕੇ ਨਾਹੀ ਕਰੀ ਜੇਤੀ ਸਰਠ ਪਾਈ ਵੇਖਾ ਵੇਣ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੁਮਹਿ ਮਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਾ ਸੁਣੀ ਹੋਏ ਨਵਾਂ ਖੰਡਾਵੇ ਜਾਣੀਐ ਲਾ ਚਲਾ ਸਭ ਕੋਏ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਤਨ ਪੁੱਛਿਆ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

ਵਿਸ਼ੈ ਪਾਸ਼ੁਤਾਇ ਕਾਗਦ ਕਲਮ ਨ ਲਿਖਣ ਹਾਰ ਮੰਨੀ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੋਧਾ ਮੰਨੈ ਮੈਂ ਝੂਟਾ ਨਾ ਖਾਈ ਮੰਨੈ ਨਿਮਕਾ ਸਾਧ ਨ ਜਾਏ

ਤਿਸ ਤੇ ਹੋਏ ਲਹਦਰੀਆ ਕੁਦਰਤ ਕਮਨ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ

ਅੱਖਰੀ ਨਾਮ ਕਰੀ ਸਲਾਹ ਅੱਖਰੀ ਗਿਆਨ ਗੀਤ ਗੁਣ ਗਾਇ ਅੱਖਰੀ ਲਿਖਣ ਬੋਲਣ ਬਾਣ ਕਰਾਂ ਸਤਸੰਜੋ ਬਖਾਣ ਜਿਨੇ ਲਿਖੇ ਤਿਸਰ ਨਾਹੀ ਜੇ ਪਰਮਾਏ ਤਿਬਤੇ ਬਾਹੇ ਜੇਤਾ ਕੀਤਾ ਤੀਤਾ ਨਾਉ ਮਰਨਾ ਵੀ ਨਾਹੀ ਕੋ ਥਾਉ।

ਸੋਈ ਕਿਵ ਕਰੇ ਆਖਾ ਗੁਸਾ ਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੁ ਆਖਾ ਏਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੂ ਵੈ ਨਾਨਕ ਜੀ ਕੂ ਆਪਾ ਜਾਣੈ ਅੱਗੇ ਗਿਆ ਨ ਸੋਹੈ।

ਲਾਈ ਏਤੀ ਸੁਰਤਨ ਪਈਆ ਨਦੀਆਂ ਤੈ ਵਹਾ ਪਵੈ ਸਮੁੰਦਰਾਂ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤਰਲਾ ਹੋਮਨੀ ਜੇਤ ਮਨੋ ਨ ਵੀਸਰੈ ਅੰਦਰ ਸਿਰਤੀ ਕਹਿ ਨਯੰਦੇ ਅੰਦਰ ਕਰਣਾ ਦੇ ਨਯੰਦੇ ਅੰਦਰ ਵੇਖਣ ਸੁਣ ਨਯੰਦੇ ਅੰਦਰ ਜਾਪੈ ਕਹਿ ਮਨਮੰਤਾ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰੇ ਅੰਧਕਾ ਕੀਤੇ ਮਿਰਲਾਏ ਤਾਂਕੇ ਅੰਦਰ ਪਾਏ ਜਾਏ ਏਹੋ ਅੰਦਰ ਜਾਣੈ ਕੋ ਇਹ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬ ਹੀ ਉੱਚਾ ਥਾਉ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੈ ਕੂਏ ਤੇ ਸੁੱਚਾ ਕੋ ਜਾਣ ਸੋਏ ਜੇ ਵੜਿਆ ਜਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਦਮਾਏ ਕੀਤੇ ਮੰਗਾ ਜੂਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾ ਤੁੱਟਾ ਬੇਕਾਰ ਕੀਤੇ ਲਾਲਾ ਮੁਕਰ ਪਾਏ ਕੀਤੇ

ਲਿਖਲੇ ਧਨੁ ਵਿਚਾਰੇ। ਗਾਵੈ ਸਰਵਰਮਾ ਦੇਵੀ ਸੋ ਸਦਾ ਸਵਾਰੇ, ਗਾਵੈ ਦੇ ਦਰਸਨ ਬੈਠੇ ਦੇਵਤਿਆਂ ਨਰਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾ ਮਨ ਜਤੀ ਸਤੀ ਸੰਦੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਨੀਆ ਮਨਮੋਹਨਾ, ਸੁਰਗਾ ਮਛ ਪਿਆਲੇ, ਗਾਵਨ ਰਤਨੀ ਪਾਏ ਤੇਰੇ ਅਰਸ਼ਰ ਦੀਰਥ ਨਾਲੇ। ਗਾਵੈ ਜੂਨ ਮਹਾਮਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ। ਸੇਈ ਤੁਦਨੋਂ ਗਾਵੈ ਜੋ ਤੁਨ ਪਾਵਨ ਰਤੇ, ਤੇਰੇ ਭੁਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਮਨ। ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ, ਨਾ ਜਾਸੀ ਰਚਨਾ ਨਿੰਦਰ ਚਾਈ। ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ, ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਮਡਿਆਈ, ਜੋਤਿਸ ਬਾਵਾ ਸੋਈ ਕਰਸੀ, ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੂ ਸ਼ਾਹ ਪਾਰ ਸਾਹਿਬ। ਨਾਨਕ ਰਹਿਣ ਜਾਈ ਮੁੰਦਾ ਸੰਦੋ, ਸਰਮ ਬਾ ਚੋਲੀ ਧਿਆਨ ਕੀ ਗ੍ਰਹਿ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੂ ਡੰਡਾ ਬਰਦੀਤ, ਆਈ ਪੰਥੀ ਸਰ

ਹੈ ਠੀਸ ਆਖਣ ਜੋ ਚੁਪੈ ਨਾ ਜੋਰ ਜੂਰ ਨਾ ਮੰਗਣ ਦੇ ਨਾ ਜੋਰ ਜੂਰ ਨਾ ਜੀਵਨ ਮਰ ਨਾ ਜੋਰ ਜੂਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋ

ਚੰਦ ਸੂਰ ਕੇਤੇ ਕੇਤੇ ਮੁੰਡਾ ਦੇ ਕੇਤੇ ਸਰਬਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰੰਸ ਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਦ ਨਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਿਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ

ਸੋਦਾ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਰ ਮਹਾਂਬਲ ਸੂਰ ਤਿਨ ਮੈਂ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮੈਂ।

ਪਾਲੇ। ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਬੇਕੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗ ਅਬਾਹੇ ਨਮਸਤੰਗਾ ਟਾਏ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏਕਾ ਨਮਸਤੰਗਾ ਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਬੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਏ ਨਮਸਤੰਗਾ ਬਾਏ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗਮੇ ਨਮਸਤਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਆਦੇਸੰਗਾ ਦੇਸੇ ਨਮਸਤੰਗਾ ਪੀਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇ ਦੇਵੈ ਨਮਸਤੰਗ ਅਪੀਵੈ ਨਮਸਤੰਗਾ ਜਨਮੇ ਨਮਸਤੰਗ ਸੁਭਨਮੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਾਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਲਣੇ ਨਮਸਤੰਗਾ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਪਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਭੁਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵਬਾਲੇ ਨਮੋ ਸਰਵਗੌਣੇ ਨਮੋ ਸਰਵ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਪਾਣੀ

ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ ਨਮੋ ਰੋ ਹਰਤਾ ਨਮੋ ਰਾ ਰੂਪੇ ਨਮੋ ਸਾ ਸਾਹੇ ਨਮੋ ਸਾ ਸਾਹੰ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਰਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਜਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸੁਮਸਤੰ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ

ਵਾਸੀ ਚਰਪਣ ਛੰਦ ਵੈ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੁਗੀ ਅਚਲ ਭੁਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰਗਾ ਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ

ਚੇਤਾ ਮਧੁ ਭਾਰ ਸ਼ੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨੀ ਅਪੰਗ ਉਪਾਏ ਅਨੰਗ

ਪ੍ਰਿਆ ਕਾਮੇ ਭੁਜੰਗ ਪ੍ਰਿਆ ਰਿਸ਼ੰਦ ਚਤਰ ਚੱਕਰ ਵਰਤ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ।

ਪੁੱਤਰਾ ਪਰਥੀਸਾ ਆਦਿਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾਦ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਪੀਸਾ ਕੇ ਆ ਗੰਜ ਕਰਮਾ ਕੇ ਆ ਭੰਜ ਭਰਮਾ ਕੇ ਆ ਭਿਜ ਲੋਕਾ ਕੇ ਆ ਦਿਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਣਾ ਕੇ ਰਾਜੰ ਪ੍ਰਭਾ ਹੈ ਕੇ ਧਰਮ ਤੁਜਾ ਹੈ ਕੇ ਅਸ਼ੋਕ ਵਰਣਾ ਕੇ ਸਰਬਾਇ ਵਰਣਾ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ

ਹੈ ਕਿ ਰਾਜ ਕੇ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਭਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਨੀਨਾ ਕਿ ਸਰਬੱਤਰ ਜਾਹੂ ਕਿ ਸਰਬੱਤਰ ਬਾਹੂ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲ ਕਿ ਸਰਬੱਤਰ ਪਾਲ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖਾ ਕਿ ਸਰਬੱਤਰ ਭੁੱਖਾ ਕਿ ਸਰਬੱਤਰ ਤਰਾਣ ਕਿ ਸਰਬੱਤਰ ਪ੍ਰਾਣ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਿਆ ਸਦਾ ਵਰਦਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭੰਨ ਕਿ ਸਰਬੱਤਰ ਮਨ ਕਿ ਸਰਬੱਤਰ ਇੰਦਰ ਕਿ ਸਰਬੱਤਰ ਚੰਦਰ ਕਿ ਸਰਬੰ ਕਲੀਮ ਕਿ ਪਰਮੰ ਫਹੀਮ ਕਿ ਆਕਲ ਅਲਮ ਕਿ ਸਾਹਿਬ ਕਲਮ ਕਿ ਹੁਸਨ ਅਲ ਵਜੂ ਹੈ ਤਮਾਮੰਦ ਰਜੂ ਹੈ ਹਮੇਸਰ ਸਲਾਮ ਸਰੀ ਕਦਮ ਦਮ ਗਨੀਮਲ ਸ਼ਿਕਸਤੇ ਗਰੀਬੁਲ ਬਰਸਤੈ ਬਿਲਦਲ ਮਕਾਨ ਜਮੀਨਲ ਜਮਾਨਾ

ਚਰਪੜਸ਼ੰ ਦੁਆ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮ ਸਰਬੰ ਧਰਮੰ

ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਬੁਦੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਆਗਾਦ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰ ਨ ਪੁੱਤਰ ਨ ਸੱਤਰ ਨ ਮਿੱਤਰ

ਕੇ ਜਾਹਰਾ ਜਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਮੇਸਲ ਸਲਾਮ ਹੈ, ਸਮਸਤਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਸਨ ਚਰਾਗ ਹੈ, ਕੇ ਕਾਮਰਾ ਕਰੀਮ ਹੈ, ਕੇ ਰਾਜਕ ਰਹੀਮ ਹੈ, ਕੇ ਰੋਜੀ ਦੇਹੰਦ ਹੈ, ਕੇ ਰਾਜਕ ਰਹਿੰਦ ਹੈ, ਕਰੀਮ ਉਲ ਕਮਾਲ ਹੈ, ਕੇ ਸਨ ਜਮਾਲ ਹੈ, ਗਨੀਮ ਉਲ ਖਰਾਜ ਹੈ, ਗਰੀਬ ਉਲ ਨਵਾਜ ਹੈ, ਹਰੀਫ ਉਲ ਸ਼ਿਕਨ ਹੈ, ਰਾਸਲ ਫਿਕਨ ਹੈ, ਕਲੰਕੰ ਬਰਨਾਸ ਹੈ, ਸਮਸਤਲ ਨਿਵਾਸ ਹੈ, ਗੰਜਲਾ ਗਨੀਮ ਹੈ, ਰਜਾਇਕ ਰਹੀਮ ਹੈ।

ਮੇਤਰ ਦਰਬਨ ਹੈ ਤਮਾਮਨ ਤਮੀਜ਼ ਹੈ ਸਮਸਤਲਾ ਜੀਜ ਹੈ ਪਰਮ ਪਰਮੀਸ ਹੈ ਸਮਸਤਲਾ ਦੀਸ ਹੈ ਸਮਸਤਲਾ ਅਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਲ ਜਮਾ ਹੈ ਇਮੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਕਿ ਮਿੱਤੋ ਮਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਛੰਦ ਪ੍ਰਸਾਦ ਮੋਨ ਮਨ ਪਰਣਾ ਗੁਣਗਨ ਮਦਾਮ ਅਰਬਰਿਆ ਗੰਜ ਹਰਣਾ ਪ੍ਰਭੰਜ ਆਨ ਗਨ ਪਰਣਾ ਮਨਮਾ ਸਲਾਮ ਹਰਨਰਿਆ ਖੰਡ ਬਰਨਰਿਆ ਮੰਡ ਅਨ ਭਵ ਅਨਾਸ ਮੁਨ ਮਨ ਪ੍ਰਕਾ ਗੁਣਗਨ ਪਰਣਾ ਜਥਲ ਮਦਾਮ ਅਨਸ਼ੇਜ ਅੰਗ ਆਸਨ ਅਪੰਗ ਉਪਮਾ ਅਪਾਰ ਗਾਤ ਮਿਤ ਉਦਾਰ ਜਲ ਥਲ ਮੰਡ ਦਿਸਵੇ ਅਪੰਡ ਜਲ

ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬੋ ਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨੀਏ ਹੈ, ਜਗ ਜਾਨੀਏ ਹੈ, ਸਰਬੰਪਰ ਹੈ, ਸਰਬੰਕਰ ਹੈ, ਸਰਬਪਾਸੀਏ ਹੈ, ਸਰਬਨਾਸੀਏ ਹੈ, ਕਰੁਣਾਕਾਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਕਲਕੰਡਸ ਹੈ,

ਜਸ ਹੈ ਭੁਜੰਗ ਬਰਿਆਦ ਛੰਦ। ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਨਰਿੰਦਰੇ, ਨਮੋ ਅੰਧਕਾਰੇ, ਨਮੋ ਤੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਤਾਪ ਸੰਸ਼ਾਦ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ, ਨਮੋ ਜੋ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੇ,

ਅਨਾਥੇ ਪਰਮਾਥੇ ਆਜੋਨੀ ਆ ਮੋਨੀ ਨਾਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ ਭੁਜੰਗ ਬਰਿਆਰ ਛੰਦ ਨਮਸਤੁਲ ਬਰਨਾਮੇ ਸਮਸਤੁਲ ਬਰਨਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਵਿਬੂਦੇ ਸਮਸਤਲ ਸਰੂਪੇ ਕੁਕਰਮੰ ਬਰਨਾਸੀ ਸੁਧਰਮੰ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਬਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਏ ਬਾਬੂਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਸਰਸਾ ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਵ ਰਿਓ ਕਰ ਯੁਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਨ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਰ ਕੂ ਨ ਦੇਖੀਏ ਪਾਮ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸੇਕੂ ਦਤਾ ਪੌਣ ਕੇ ਗੌਣ ਕੋ ਜਾਤਨ ਮਾਰੇ ਭਾਰੀ ਭਜਾਨ ਕੇ ਭੂ ਬਲੀ ਬੇਨਾਮ ਨਸੀਸ ਨ ਜਾਤ ਵਿਚਾਰੇ ਏਤੇ ਪੈ ਤੋਂ ਕਾਂਬੈ ਭੂਬਤਾ ਅੰਧਕਣਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਬਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇ ਕਮ ਸਿਖਾ

ਲੇਖਾ ਸ੍ਰੀ ਭਗਵਾਨ ਭਜੇ ਬਿਨ ਪੂਬਦੇ ਏਕ ਰਤੀ ਮਨ ਏਕ ਨ ਲੇਖਾ ਸੁਧ ਸੇ ਪਹਾਦ ਬਾਸੁ ਸਾ ਸੁਨਾਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮਾਕਰ ਪਰਬਤ ਪੰਖਾ ਲੇ ਨਹ ਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤਿਮ ਤੰਗਰ ਮਾਨ ਮਲੈਂਗੇ ਸ਼੍ਰੀ ਪਾਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਬੀਰਾ ਪਾਰ ਬੜੇ ਵੱਡੇ ਬਰਿਆਰ ਅਬ ਚਾਰ ਹਸਾਰ ਕੀ ਧਾਰ ਪਛਈਆ ਤੂਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ

ਸਰਨਾਇਕ ਜਾਚਕਨ ਏਕ ਸੁ ਏਕ ਦਵਈਆ ਧਾਨ ਮਧੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲਮ ਥਲਮ ਪਰ ਹੀ ਪਲਮ ਸਭ ਸਾਥ ਪੈਂਗੇ ਪੁਨ ਪਰ ਤਾਪਨ ਬਾੜ ਜੈ ਤਨੁ ਪਾਪਨ ਗਈ ਬਾਪੁੰਜ ਖਪੈਂਗੇ ਸਾਲ ਸਮੂਹ ਪਰ ਸੰਨ ਭਰਾ ਜਗ ਛਤਰ ਸਭੈ ਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਾਂ ਤਰਲੋ ਕੋ ਰਾਜ ਕਰੇਂਗੇ ਕੂੜ ਸ਼ਨਾਨਕ ਜਾਤਕ ਦਾਨ ਨੇ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸਨ ਸਚੀ ਪਾਤਾ ਅੰਤ ਫਸੀ ਜਾਂ ਬਾਪ ਰਹਿਗੇ ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ।

ਪਾਸੋਂ ਤੁਮ ਦੇਵਾ। ਸੇਵਕ ਸੇਖਾ ਹਮਾਰੇ ਤਾਰੀਆ, ਚੰਦਨ ਸਤਨਾ ਹਮਾਰੇ ਮਾਰੀਆ। ਆਪ ਹਾਦਾ ਮੁਜੇ ਉਮਰੀਆ, ਮਰਨ ਕਾਲ ਕਾਤਰਾ ਨਮਰੀਆ। ਪੂਜੋ ਸਦਾ ਹਮਾਰੇ ਪੱਛਾ, ਸ੍ਰੀਆ ਤੁਜੋ ਕਰੀਓ ਰਿਛਾ। ਰਾਹ ਲੈ ਉਮੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ।

ਜਚਨੇ ਵਜਾਇਓ ਆਦਿ ਅੰਤੀ ਕਾਇ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸ਼ਕਾਰ ਤਿਸੀ ਕੋ ਹਮਾਰੀ ਸਗਲ ਪਰ ਜਾਜਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਆ

ਪਛਾਨੈ ਘੜ ਘੜ ਕੀ ਪੜ ਪੜ ਕੀ ਜਾਨੈ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਰਤਵਧੀ ਅਪਾਰਾ ਜਵਿਆ ਕਰਖ ਕਰਤ ਹੋ ਕਬਹੂੰ ਤੁੰਬੈ ਮਿਲਤ ਦੇ ਤਰ ਸਭੂੰ ਜੇਤੇ ਬਦਨ ਸਹਿਟ ਸਭ ਤਾਰੈ ਆਪ ਆਪਣੀ ਬੂਜੋ ਚਾਰੈ

ਪੈਗੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਬੈ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਤਦਕਾਲਾ ਮਨ ਬਾਣ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਮਧੀਆਂ ਮਾਧਾਈਆਂ ਰਾਗ ਰਤਨ ਬਰਬਾਰ ਭਰੀਆਂ ਸ਼ਬਦਾਂ ਕਾਮਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਸਦਾ ਸਤ ਸੰਭਾਲੇ। ਇਹ ਕੁਟਾਂਬਾ ਤੁੰਜੇ ਦੇਖਦਾ, ਚੱਲਾ ਨਾਹੀਂ ਤੇਰਾ ਨਾਲੇ। ਸਾ ਤੇਰਾ ਚੱਲਾ ਨਾਹੀਂ ਦਹਿਨਾਲ ਕਿਉਂ ਚਤਲਾਈਆ, ਐਸਾ ਕੰਮ ਲੈਣਾ ਕੀਚਾ ਜਦ ਅੰਤ ਪਛੋਂ ਤਾਈਆ। ਸਤਿਗੁਰੂ ਕਾਇ ਉਪਦੇਸ਼ ਸੁਣੂੰ ਵੈ ਤੇਰੇ ਨਾਲੇ, ਕਹਿ ਨਾਨੂੰ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ। ਅਗਮ ਅਗੋਚਰਾ ਤੇਰਾ ਯੰਤਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ ਕਿਆ ਕੂੰ ਆਪ ਖਾਣ, ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਯੰਤਨ ਪਾਇਆ, ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।

ਆਹੀ ਸੇ ਹਰ ਸਦਾ ਤੇ ਆਵਹੀ ਜਿਸਨੋ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੈ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਤਿਉਂ ਪਾਵਤ ਮੈਂ ਚਲਾਵਹੀ।

ਨਿਰਮਲ ਜੀਆ ਨਿਰਮਲ ਸਤਿਗੁਰ ਤੇ ਕਰਨੀ ਕਾ ਬਾਣੀ ਕੂੜ ਕੀਸੇ ਪੰਚੈ ਨਾਹੀ ਮਨਸਾ ਸਾਸ ਸਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਬਣ ਜਾਰੇ।

ਅਸਰ ਗੁਰਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਮਰਤਾਏ ਹੁਕਮ ਵਰਤਾਏ ਆ ਵੇਖਾ ਗੁਰਮਾ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ ਕਾ ਸਿਉਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੀ।

ਮਾਇਆ ਸਭ ਇੱਕੋ ਜਿਹੀ ਕਰਤਾ ਕੇ ਨਰਚਾਇਆ ਜਾਂ ਤਿਸ ਬਾਣਾ ਦਾ ਜੰਮਿਆ ਪਰਵਾ ਭੱਲਾ ਪਾਇਆ ਲਿਵ ਛੁਟਕੀ ਲੱਗੀ।

ਆਪ ਜਾਇ ਜਿਸ ਦਾ ਜੀਆ ਤਿਮਨਰੈ ਹਰ ਵਸੀਮਨਿਆਈ ਹਰਿਆ ਬਮੁਲਕ ਹੈ ਭਾਗਤਨਾ ਕੇ ਨਾਨਕਾ।

ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਮਤ ਦਲਾਇਆ ਇਹ ਨੇਤਰ ਹੋ ਮੇਰੇ ਹੋ ਅਰ ਤੁੰਬਾ ਜੋਤ ਧਰੀ ਹਰ ਬਿਨੇ ਔਰ ਨਾ ਦੇਖੋ ਕੋਈ

ਉਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਮਾਣੀ ਸਤ

ਚਾਹ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਏਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ।

ਸਾਧਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸਾਰ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ, ਪੰਜਾਂ ਬਾਣੀਆਂ ਦੇ ਨਿਤਨੇਮ ਪ੍ਰੰਤਾਪ ਜੀ ਨੇ ਕਿਰਪਾ ਕੀਤੀ, ਵਾਹਿਗੁਰੂ ਸਿਮਰਨ ਜਾਪ ਹੋਏ, ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਕੀਤੇ, ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਤੇ ਸਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ, ਕਦਮ ਕਦਮ ਲੇਖੇ ਲਾਉਣੇ ਤਲਫਲ ਬੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਤਰਕਲਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਘਰ ਪਰਿਵਾਰਾਂ ਮੁਖੀ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੇ ਸਭਾ ਬਖਸ਼ਣਾ, ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰੇ, ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਗੁਰਜਾ ਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਰੂਪ ਨਰ ਇੱਕ ਨ ਰੰਗ ਕਿਛ, ਤ੍ਰੈਗੁਣ ਤੇ ਪ੍ਰਭ ਭਿੰਨ। ਤਿਸੇ ਬਿਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨ ਜਾਣਾ। ਨਾਨਕ ਬਿਨ ਬੇ ਤਿਸੇ ਸਿਰੇ ਵੋ, ਜਾਂ ਕੇ ਜੀ ਪ੍ਰਾਣਾ। ਨਾਨਕ ਬਿਨ ਬੇ ਤਿਸੇ ਸਿਰੇ ਵੋ, ਜਾਂ ਕੇ ਜੀ ਪ੍ਰਾਣਾ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ, ਨਾਲ ਦੀ ਨਾਲ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਗੁਰਮੰਤਰ ਔਰ ਕੀਰਤਨ ਕਰ ਰਹੇ ਸੀ। ਜਦੋਂ ਅਸੀਂ ਸਤਿਗੁਰ ਦੀ ਸ਼ਰਨ 'ਚ ਆ ਕੇ ਉਸ ਮਾਲਕ ਨਿਰੰਕਾਰ ਦੇ ਨਾਲ ਜੁੜ ਜਾਂਦੇ, ਉਹਦੀ ਕੀਰਤੀ ਕਰਦੇ ਹਾਂ, ਉਦੋਂ ਸਾਡਾ ਜਨਮ ਸਫਲ ਹੁੰਦਾ ਹੈ। ਕਿਉਂਕਿ ਅੱਜ ਦੇ ਸ਼ਬਦ ਵਿੱਚ ਵੀ ਜੋ ਮੁੱਖ ਵਾਕ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ ਬਾਬਾ ਕਬੀਰ ਜੀ ਨੇ, ਬਈ ਇਹ ਸੰਸਾਰ ਇੱਕ ਭਰਮ ਹੈ, ਇਹ ਭਰਮ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਨਾ ਚਿਰ ਤੁਸੀਂ ਇੱਕ ਨੂੰ ਨਹੀਂ ਜਾਣ ਸਕਦੇ, ਕਿਉਂਕਿ ਤੁਸੀਂ ਦੂਜੇ ਨੂੰ ਦੇਖ ਰਹੇ ਹੋ। ਭਰਮ ਕਈ ਉਦਾਹਰਨਾਂ ਦਿੱਤੀਆਂ ਗੁਰਬਾਣੀ 'ਚ, ਇੱਕ ਉਦਾਹਰਨ ਬੜੀ ਸੋਹਣੀ ਆ, ਬੜੀ ਛੇਤੀ ਸਮਝ ਆਉਂਦੀ ਹੈ ਭਰਮ ਕੀ ਆ। ਜਿਵੇਂ ਅੰਧੇਰਾ ਹੋਵੇ, ਉਹਦੇ 'ਚ ਕੋਈ ਰੱਸੀ ਪਈ ਹੋਵੇ ਤਾਂ ਸਾਨੂੰ ਲੱਗਦਾ ਇਹ ਸੱਪ ਹੈ ਅਤੇ ਅਸੀਂ ਡਰ ਜਾਂਦੇ ਹਾਂ ਬਹੁਤ ਜ਼ਿਆਦਾ। ਜਦੋਂ ਅਸੀਂ ਚਾਨਣ ਕਰਕੇ ਦੇਖਦੇ ਹਾਂ ਉਹ ਸੱਪ ਨਹੀਂ, ਉਹ ਰੱਸੀ ਨਿਕਲਦੀ ਹੈ ਅਤੇ ਸਾਡਾ ਡਰ ਦੂਰ ਹੋ ਜਾਂਦਾ। ਇਵੇਂ ਹੀ ਜਿੰਨਾ ਚਿਰ ਅਗਿਆਨਤਾ ਹੈ ਉਨਾ ਚਿਰ ਸਾਨੂੰ ਉਹ ਨਿਰੰਕਾਰ, ਉਹ ਸੱਚ ਦਿਸਦਾ ਨਹੀਂ। ਜਦੋਂ ਸਾਨੂੰ ਗਿਆਨ ਦਾ ਅੰਦਰ ਪ੍ਰਕਾਸ਼ ਹੋ ਜਾਂਦਾ ਉਦੋਂ ਸਾਨੂੰ ਬ੍ਰਹਮ, ਸਾਡਾ ਮੂਲ, ਉਹਦੀ ਪਛਾਣ ਹੋ ਜਾਂਦੀ ਹੈ, ਇਹ ਭਰਮ ਖਤਮ ਹੋ ਜਾਂਦਾ। ਜਿੰਨਾ ਚਿਰ ਇਹ ਭਰਮ ਖਤਮ ਨਹੀਂ ਹੁੰਦਾ ਉਨਾ ਚਿਰ ਗੁਰਬਾਣੀ ਕਹਿੰਦੀ ਤੁਹਾਨੂੰ ਦੁਬਾਰਾ ਆਉਣਾ ਪਊਗਾ, ਕਿਉਂਕਿ ਤੁਸੀਂ ਉਸ ਦੀ ਸ਼ਰਨ 'ਚ ਜਾਣਾ, ਜਿਸ ਦੀ ਸ਼ਰਨ 'ਚ ਜਾਣ ਦੇ ਨਾਲ ਦੁਬਾਰਾ ਜਨਮ ਨਹੀਂ। ਭਰਮ ਖਤਮ ਹੋਊ ਤਾਂ ਅਸੀਂ ਇੱਕ ਨਿਰੰਕਾਰ ਜੋ ਹੈ ਵਾਹਿਗੁਰੂ ਹੈ ਉਹਦੀ ਸ਼ਰਨ ਚਲੇ ਜਾਂਦੇ ਹਾਂ। ਉਹਦਾ ਸੁਭਾਅ ਹੈ ਸ਼ਰਨ ਆਵੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸਵਾਮੀ ਛੰਦਾ। ਇਸ ਲਈ ਸ਼ਰਨ ਉਦੋਂ ਜਾਂਦਾ ਜੀਵ ਜਦੋਂ ਇਸ ਸ਼ਬਦ 'ਚ ਦੱਸਿਆ ਗਿਆ ਸਾਰੇ ਆਸਰੇ ਸਾਨੂੰ ਭਰਮ ਹੈ, ਇੱਕੋ ਹੀ ਆਸਰਾ ਸਾਡਾ ਉਹ ਵਾਹਿਗੁਰੂ ਨਿਰੰਕਾਰ। ਇਸ ਕਰਕੇ ਜਦੋਂ ਭਰਮ ਖਤਮ ਹੁੰਦਾ ਸੀ ਉਹਦੇ 'ਤੇ ਟੇਕ ਰੱਖਦੇ ਹਾਂ, ਏਕਾ ਟੇਕ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ। ਜਿੰਨੇ ਵੀ ਰੋਗ ਨੇ ਮਨ ਦੇ ਤਨ ਦੇ ਇਹ ਵੀ ਖਤਮ ਹੋ ਜਾਂਦੇ ਨੇ। ਇਸ ਲਈ ਅੱਜ ਦੇ ਸ਼ਬਦ 'ਚ ਸਾਨੂੰ ਚੇਤਾ ਕਰਾ ਰਹੇ ਨੇ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ, ਦਿਨ ਤੇ ਪੈਰ ਪਹਿਰ ਤੇ ਕਰੀਆਂ ਆਪ ਘਟੇ ਤਨ ਚੀਜੈ, ਕਾਲ ਅਹੇਰੀ ਫਿਰੇ ਵਧਕ ਜਿਓ, ਕਹੋ ਕਵਨ ਵਿਦ ਕੀਜੈ। ਬਾਬਾ ਕਬੀਰ ਜੀ ਸਾਨੂੰ ਚੇਤਾ ਕਰਾ ਰਹੇ ਨੇ ਕਿ ਤੁਸੀਂ ਇਸ ਲੋਕ ਦੇ ਰਹਿਣ ਵਾਲੇ ਨਹੀਂ, ਤੁਹਾਡਾ ਕੋਈ ਹੋਰ ਘਰ ਹੈ, ਉਸ ਦੀ ਪਛਾਣ ਕਰ ਲਓ, ਗੁਰੂ ਦੀ ਮੱਤ ਲੈ ਕੇ ਉੱਥੇ ਵਸਣਾ ਕਰੋ ਪਹਿਲਾਂ ਹੀ ਜਿਉਂਦੇ ਜੀ। ਉਹ ਸਾਡਾ ਜਿਹੜਾ ਘਰ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਨਿੱਜ ਘਰ ਥਿਰ ਘਰ ਕਿਹਾ ਗਿਆ, ਦਸਵਾਂ ਦੁਆਰ ਕਿਹਾ ਗਿਆ, ਦਸਾਂ ਦੁਆਰਾਂ ਦਾ ਪਿੰਡ ਅਸੀਂ ਨੌਵਾਂ 'ਚ ਹੀ ਵੱਸਦੇ ਰਹਿੰਦੇ ਹਾਂ। ਅਸੀਂ ਆਪਣੇ ਘਰ ਦਾ ਜਦੋਂ ਪਛਾਣ ਕਰ ਲੈਂਦੇ ਹਾਂ ਸਾਨੂੰ ਫਿਕਰ ਖਤਮ ਹੋ ਜਾਂਦਾ ਵੀ ਅਸੀਂ ਜਾਣਾ ਕਿੱਥੇ ਆ, ਕਿਉਂਕਿ ਅਸੀਂ ਇਹ ਘਰ ਦੀ ਖੋਜ ਕਰ ਲਈ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਤੁਸੀਂ ਇਹ ਖੋਜ ਕਰੋ,
ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈਂ ਜਾਣ ਉਆਂ ਕਾ ਡੇਰਾ ਸੰਜਮੋ ਗੁਰ ਕੇ ਸ਼ਬਦ ਪਛਾਣ। ਫਿਰ ਤੈਨੂੰ ਕੋਈ ਫਿਕਰ ਨਹੀਂ ਰਹੂਗਾ। ਗੁਰਬਾਣੀ ਦੇ ਵਿੱਚ ਅੱਜ ਤੱਕ ਮੈਂ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਚੀਜ਼ ਨਹੀਂ ਦੇਖੀ ਜਿਹੜੀ ਸਾਨੂੰ ਦੇਤੀ ਹੈ। ਮਹਾਰਾਜ ਨੇ ਕਿਹਾ ਵੀ ਤੁਸੀਂ ਜਿਉਂਦੇ ਜੀ ਉਹ ਜਗ੍ਹਾ 'ਤੇ ਜਾ ਸਕਦੇ ਹੋ ਜਿੱਥੇ ਜੀਵ ਸਰੀਰ ਨੂੰ ਛੱਡ ਕੇ ਜਾਂਦਾ ਹੈ। ਇਹ ਦੁਨੀਆਂ 'ਚ ਕੋਈ ਨਹੀਂ ਤੁਹਾਨੂੰ ਦੱਸ ਸਕਦਾ। ਗੁਰਬਾਣੀ ਦੇ ਵਿੱਚ ਉਹਦੀਆਂ ਨਿਸ਼ਾਨੀਆਂ ਦੱਸੀਆਂ ਹੋਈਆਂ ਘਰ ਦੀਆਂ ਵੀ ਤੁਸੀਂ ਜਿਉਂਦੇ ਜੀ ਚਲੇ ਗਏ, ਹੁਣ ਤੁਹਾਨੂੰ ਕੋਈ ਚਿੰਤਾ ਨਹੀਂ, ਤੁਹਾਡਾ ਗੁਰੂ ਪੂਰਾ ਹੈ। ਗੁਰੂ ਨੇ ਤੁਹਾਨੂੰ ਉਹ ਘਰ ਦਿਖਾ ਦਿੱਤਾ ਜੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ 'ਚ ਦੱਸਦੇ ਨੇ। ਮਹਾਰਾਜ ਕਹਿੰਦੇ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸ਼ੰਕ ਉਤਾਰ। ਕਹਿੰਦੇ ਗੁਰੂ ਕੋਲ ਆਉਣਾ ਪਹਿਲਾਂ ਤਾਂ ਕੋਈ ਵੀ ਇੱਕ ਰੱਤੀ ਭਰ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ। ਜੋ ਗੁਰੂ ਕਹਿੰਦਾ ਸੱਤ ਸੱਤ ਕਰਕੇ ਮੰਨਣਾ। ਮਹਾਰਾਜ ਕਹਿੰਦੇ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸ਼ੰਕ ਉਤਾਰ, ਮੋਇਆਂ ਜਿੱਤ ਘਰ ਜਾਈਏ ਤਿੱਤ ਜੀਵ ਦਿਆਂ ਮਰ ਮਾਰ। ਕਹਿੰਦੇ ਜੀਵ ਨੇ ਜਿੱਥੇ ਮਰ ਕੇ ਜਾਣਾ ਉੱਥੇ ਜਿਉਂਦੇ ਜੀ ਚਲਿਆ ਜਾ ਸਕਦਾ। ਫਿਰ ਉਹਦੀ ਨਿਸ਼ਾਨੀ ਕੀ ਆ ਮਹਾਰਾਜ, ਸਾਨੂੰ ਕਿਵੇਂ ਪਤਾ ਲੱਗੂ ਮੈਂ ਚਲਿਆ ਗਿਆ? ਫਿਰ ਉਹ ਸਾਨੂੰ ਨਿਸ਼ਾਨੀ ਦੱਸਦੇ ਨੇ। ਮਹਾਰਾਜ ਕਹਿੰਦੇ ਮੋਇਆਂ ਜਿੱਤ ਘਰ ਜਾਈਏ ਤਿੱਤ ਜੀਵ ਦਿਆਂ ਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ। ਮਹਾਰਾਜ ਕਹਿੰਦੇ ਗੁਰੂ ਦੀ ਵਿਚਾਰ ਜਦੋਂ ਤੁਹਾਡੇ ਹਿਰਦੇ 'ਚ ਵੱਸ ਜੂਗੀ, ਤੁਹਾਨੂੰ ਉਹ ਅਨਹਦ ਇਲਾਕੇ ਦਾ ਭੇਤ ਆ ਜੂ, ਉੱਥੇ ਅਨਹਦ ਸ਼ਬਦ ਵੱਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ, ਉਸ ਸ਼ਬਦ ਨਾਲ ਤੁਹਾਡੀ ਸੁਰਤੀ ਦਾ ਮੇਲ ਹੋ ਜੂਗਾ, ਤੁਹਾਡਾ ਆਉਣਾ ਜਾਣਾ ਮੁੱਕ ਜੂ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਸ਼ਬਦ ਸੁਰਤ ਬਿਨ ਆਵਣ ਜਾਣ ਰਹਾਈਆ। ਮਹਾਰਾਜ ਕਹਿੰਦੇ ਉੱਥੇ ਅਨਹਦ ਸ਼ਬਦ ਵੱਜਦੇ ਨੇ, ਮੋਇਆਂ ਜਿੱਤ ਕਰ ਜਾਈਏ ਤਿੱਤ ਜੀਵ ਦਿਆਂ ਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਹਉਮੈ ਹੋਏ ਵਿਨਾਸ਼। ਕਹਿੰਦੇ ਜਦੋਂ ਤੂੰ ਆਪਾ ਭਾਵ ਖਤਮ ਕਰਕੇ ਹਉਮੈ ਨੂੰ ਖਤਮ ਕਰਕੇ ਇਹਦੀ ਸ਼ਰਨ 'ਚ ਆਵੇਂਗਾ, ਤੈਨੂੰ ਇਹ ਥਾਂ ਦਾ ਭੇਤ ਦੇ ਦੇਣਗੇ, ਇੱਥੇ ਅਸੀਂ ਜਾਣਾ ਹੈ। ਇਸ ਕਰਕੇ ਅਸੀਂ ਆਉਣਾ ਜਾਣਾ ਪਹਿਲਾਂ ਹੀ ਬਣਾ ਲੈਂਦੇ ਹਾਂ, ਘਰ ਆਉਣਾ ਰੋਜ਼ ਅਤੇ ਜਾਣਾ, ਇਹ ਨਿੱਤ ਦਾ ਖੇਲ ਹੈ ਕਿ ਜਿਹਨੂੰ ਮਹਾਰਾਜ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ, ਇੱਕ ਖੇਲ ਹੈ ਪਰਮਾਤਮਾ ਦਾ ਵਾਹਿਗੁਰੂ ਦਾ। ਅੱਜ ਜਿੱਥੇ ਅਸੀਂ ਆ ਚੁੱਕੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਵ ਘੱਟੇ ਤਨ ਸ਼ੀਜਾ, ਇਹ ਖੇਲ ਜਿਹੜਾ ਹੈ ਦਿਨ ਤੇ ਰਾਤ ਦਾ ਖੇਲ ਹੈ। ਮਹਾਰਾਜ ਕਹਿੰਦੇ ਵੀ ਇਹ ਖੇਲ ਜਿਹੜਾ ਇੱਕ ਦਿਨ ਤੈਨੂੰ ਇਹ ਖੇਲ ਨੂੰ ਖਤਮ ਕਰਕੇ ਜਾਣਾ ਪੈਣਾ। ਆਹ ਜਿਹੜਾ ਸਰੀਰ ਹੈ ਇਹ ਖੇਲ ਹੈ ਇੱਕ ਪਰਮਾਤਮਾ ਦਾ, ਜਿਹਨੂੰ ਮਹਾਰਾਜ ਕਹਿੰਦੇ ਜੈ ਦੇਖਾਂ ਤਾਂ ਰੱਬ ਰਿਹਾ ਸ਼ਿਵ ਸ਼ਕਤੀ ਕਾ ਖੇਲ। ਆਹ ਜਿਹੜਾ ਸਰੀਰ ਆ ਸਾਡਾ ਸ਼ਿਵ ਸ਼ਕਤੀ ਦਾ, ਇਹਦੇ ਵਿੱਚੋਂ ਸ਼ਿਵ ਪਰਮਾਤਮਾ ਵਾਹਿਗੁਰੂ, ਇਹਦੇ ਵਿੱਚ ਇਹ ਸ਼ਕਤ ਮਾਇਆ, ਇਹ ਦੋਨੇ ਮੌਜੂਦ ਨੇ। ਅਸੀਂ ਇਸ ਮਾਇਆ ਨਾਲ ਜੁੜੇ ਹੋਏ ਹਾਂ, ਪੰਜਾਂ ਤੱਤਾਂ ਦੀ ਦੇਹ ਨੂੰ ਦੇਖਦੇ ਹਾਂ ਅਸੀਂ, ਅਸੀਂ ਇੱਕ ਦੂਜੇ ਨਾਲ ਦੇਹ ਕਰਕੇ ਜੁੜੇ ਹੋਏ ਹਾਂ। ਇਸ ਕਰਕੇ ਜਿਹੜਾ ਅੰਦਰ ਸ਼ਿਵ ਬੈਠਾ ਹੈ, ਬ੍ਰਹਮ ਬੈਠਾ ਹੈ, ਕਰਤਾ ਬੈਠਾ ਹੈ, ਵਾਹਿਗੁਰੂ ਹੈ, ਜਿਹਨੇ ਇਹ ਬਣਾਇਆ ਹੈ ਉਹਨੂੰ ਨਹੀਂ ਜਾਣਦੇ। ਇਸ ਕਰਕੇ ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਵ ਘੱਟੇ ਤਨ ਛੀਜਾ। ਜਿਹੜਾ ਇਹ ਸਰੀਰ ਹੈ ਇਹ ਹੌਲੀ ਹੌਲੀ ਕਮਜ਼ੋਰ ਹੁੰਦਾ ਜਾਂਦਾ, ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਜਿਵੇਂ ਇਹ ਸ਼ੁਰੂ 'ਚ ਬਣਿਆ ਸੀ ਉਹੋ ਜਿਹਾ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਇਹ ਤੇਰਾ ਤਨ ਛਿੱਜ ਰਿਹਾ, ਕਮਜ਼ੋਰ ਹੋ ਰਿਹਾ, ਤੂੰ ਉਹ ਇਸ ਕਾਇਆ ਦੇ ਵਿੱਚ ਹੁੰਦਿਆਂ ਹੁੰਦਿਆਂ ਤੂੰ ਇਹ ਖੋਜ ਕਰ ਲਾ, ਕਿਉਂਕਿ ਤੇਰੇ ਨੇੜੇ ਕਾਲ ਘੇਰਾਬੰਦੀ ਨੇੜੇ ਕਰਦਾ ਆ ਰਿਹਾ। ਕਹਿੰਦੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਵਨ ਬਿਦ ਕੀਜਾ। ਕਾਲ ਅਹੇਰੀ, ਅਹੇਰੀ ਕਹਿੰਦੇ ਨੇ ਜਿਹੜਾ ਹੁੰਦਾ ਸ਼ਿਕਾਰੀ, ਜਿਵੇਂ ਕਿਸੇ ਸ਼ਿਕਾਰੀ ਨੇ ਕੋਈ ਸ਼ਿਕਾਰ ਨੂੰ ਫੜਨਾ ਹੋਵੇ, ਉਹਦੇ ਅਨੁਸਾਰ ਪਹਿਲਾਂ ਤਾਂ ਉਹਦਾ ਮਨ ਭਾਉਂਦਾ, ਚੋਕ ਖਿਲਾਰਦਾ, ਕਈ ਤਰੀਕੇ ਨੇ ਜਿਸ ਤਰ੍ਹਾਂ ਦਾ ਕੋਈ ਜਾਨਵਰ ਆਉਂਦਾ ਉਹੋ ਜਿਹਾ ਫੜਨ ਦਾ ਢੰਗ ਆ। ਹੁਣ ਜੇ ਕਿਸੇ ਨੇ ਕੋਈ ਉੱਡਣ ਵਾਲਾ ਜਾਨਵਰ ਫੜਨਾ ਹੈ ਤਾਂ ਉਹ ਕੀ ਕਰਦਾ ਸ਼ਿਕਾਰੀ, ਉਹਦੇ ਮਨ ਭਾਉਂਦਾ ਚੋਕ ਖਿਲਾਰ ਕੇ ਉੱਤੇ ਜਾਲ ਪਾ ਦਿੰਦਾ। ਉਹ ਚੋਕ ਚੁੱਕਦਾ ਚੁੱਕਦਾ ਚੁੱਕਦਾ ਆ ਕੇ ਜਦੋਂ ਉਡਾਰੀ ਮਾਰਨ ਲੱਗਦਾ ਤਾਂ ਉਹ ਜਾਲ 'ਚ ਫਸ ਜਾਂਦਾ ਅਤੇ ਸ਼ਿਕਾਰੀ ਉਹਨੂੰ ਫੜ ਲੈਂਦਾ। ਅਤੇ ਸਾਨੂੰ ਇਹ ਵੀ ਤਰੀਕਾ ਦੱਸਿਆ ਗਿਆ ਗੁਰਬਾਣੀ 'ਚ, ਕਾਲ ਅਹੇਰੀ ਫਿਰੇ ਵਧਕ ਜੋ, ਕਿਵੇਂ ਉਹਨੇ ਸਾਡਾ ਬੰਨਿਆ ਹੋਇਆ ਮਨ ਨੂੰ ਇਹ ਸੰਸਾਰ ਦੇ ਮੋਹ ਮਮਤਾ ਦੇ ਵਿੱਚ, ਕਿਵੇਂ ਇੱਥੋਂ ਛੁੱਟੇ, ਗੁਰੂ ਦੇ ਸ਼ਬਦ ਦੁਆਰਾ ਛੁੱਟ ਸਕਦਾ ਸੀ ਇਹ। ਇਸ ਕਰਕੇ ਮਹਾਰਾਜ ਕਹਿੰਦੇ ਕਾਲ ਨੇ ਤੁਹਾਡਾ ਮਨ ਬੰਨਿਆ ਹੋਇਆ, ਜਿਵੇਂ ਇੱਕ ਪੰਛੀ ਨੂੰ ਫੜਨ ਲਈ ਸ਼ਿਕਾਰੀ ਉਹਦੇ ਮਨ ਭਾਉਂਦਾ ਚੋਕ ਖਿਲਾਰ ਦਿੰਦਾ, ਸਾਡਾ ਵੀ ਤਾਂ ਮਨ ਭਾਉਂਦਾ ਚੋਕ ਖਿਲਾਰਿਆ ਇੱਥੇ, ਜਿਹਨੂੰ ਅਸੀਂ ਚੋਕ ਚੁੱਗ ਰਹੇ ਹਾਂ ਅਤੇ ਪਰ ਅਸੀਂ ਚੋਕ ਚੁੱਗਦੇ ਹੋਇਆਂ ਭੁੱਲ ਜਾਂਦੇ ਹਾਂ ਜਿਹਨੇ ਚੋਕ ਦਿੱਤਾ, ਦਾਤਾ ਜਿਹਨੂੰ ਵਾਹਿਗੁਰੂ ਕਹਿ ਦਿੱਤਾ ਗਿਆ, ਪਰ ਵਾਹਿਗੁਰੂ ਨੂੰ ਅਸੀਂ ਜਾਣਦੇ ਨਹੀਂ ਗੇ। ਜਿਹੜਾ ਦੇਣ ਵਾਲਾ, ਦੇਣ ਹਾਰ ਪ੍ਰਭ ਛੋੜ ਕੇ ਲਾਗੇ ਅਨਸਵਾਇ ਨਾਨਕ ਕਹੂੰ ਨਸ਼ੀ ਜੀ ਬਿਨ ਨਾਵੈ ਪੱਤ ਜਾਏ। ਉਸ ਨਾਮ ਨੂੰ ਨਹੀਂ ਬੁੱਝਿਆ, ਉਸ ਸੱਚ ਨੂੰ ਨਹੀਂ ਬੁੱਝਿਆ, ਉਸ ਬ੍ਰਹਮ ਨੂੰ ਨਹੀਂ ਬੁੱਝਿਆ ਜਿਹਨੇ ਸਾਨੂੰ ਚੋਗ ਦਿੱਤਾ, ਅਸੀਂ ਚੋਗ ਦੇ ਚੁਗਣ 'ਚ ਅਸੀਂ ਲੱਗੇ ਪਏ ਹਾਂ ਸਾਰੇ। ਇਸ ਕਰਕੇ ਸਾਡਾ ਧਿਆਨ ਬਾਹਰਮੁਖੀ ਹੋ ਜਾਂਦਾ, ਅੰਤਰਮੁਖੀ ਨਹੀਂ ਹੁੰਦਾ ਆਪਣੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਵੀ ਕਾਲ ਨੇ ਜਾਲ ਪਾਇਆ ਹੋਇਆ ਤੁਹਾਡੇ, ਕਿੱਥੇ ਪਾਇਆ ਹੋਇਆ? ਕਹਿੰਦੇ ਕਾਲ ਜਾਲ ਜੇਬਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ।
ਕਹਿੰਦੇ ਤੁਹਾਡੇ ਕੰਨਾਂ ਦੇ ਉੱਤੇ, ਨੇਤਰਾਂ ਦੇ ਉੱਤੇ ਅਤੇ ਰਸਨਾਂ ਦੇ ਉੱਤੇ ਕਾਲ ਨੇ ਜਾਲ ਪਾਇਆ ਹੋਇਆ। ਔਰ ਇਹ ਸਾਨੂੰ ਕਿਉਂ ਪਤਾ ਲੱਗੂ ਜਾਲ ਪਿਆ ਹੋਇਆ? ਜਿਹੜੀ ਰਸਨਾ ਨਿਰੰਕਾਰ ਪਰਮੇਸ਼ਰ ਦੀ ਉਸਤਤ ਨਹੀਂ ਕਰਦੀ, ਉਹ ਰਸਨਾ 'ਤੇ ਜਾਲ ਪਿਆ ਹੋਇਆ। ਕੱਟਣ ਲਈ ਰਸਨਾ ਦੁਆਰਾ ਨਾਮ ਜਪਣਾ ਪੈਂਦਾ, ਜੋ ਅਸੀਂ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ, ਇਹ ਰਸਨਾ ਤੋਂ ਜਾਲ ਕੱਟਿਆ ਜਾਊ ਜੇ ਇਹ ਜਪੂਗੀ। ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ ਸੋ ਤਿਲ ਤਿਲ ਕਰ ਕੱਟੀ ਹੈ। ਜੇ ਨਾਮ ਨਹੀਂ ਜਪਦੀ ਰਸਨਾ, ਮਹਾਰਾਜ ਕਹਿੰਦੇ ਅਸੀਂ ਰਸਨਾ ਨੂੰ ਕੱਟ ਦਿਉ। ਇਸ ਰਸਨਾ 'ਤੇ ਕਾਲ ਦਾ ਜਾਲ ਹੋਵੇ, ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਣਾ, ਸਿਮਰਨ ਨਹੀਂ ਹੋਣਾ, ਬੰਦਗੀ ਨਹੀਂ ਹੋਣੀ। ਕਾਲ ਜਾਲ ਜੇਬਾ ਜੀਭ ਦੇ ਉੱਤੇ ਪਾਇਆ ਹੋਇਆ ਕਾਲ ਕੱਟਿਆ ਜਾਂਦਾ ਸਿਮਰਨ ਕਰਨ ਨਾਲ। ਅਰ ਨੈਣੀ, ਇਹਨਾਂ ਨੇਤਰਾਂ ਦੇ ਉੱਤੇ ਕਾਲ ਨੇ ਜਾਲ ਪਾਇਆ ਹੋਇਆ ਕਿ ਸਾਨੂੰ ਬ੍ਰਾਹਮਣਾ ਦਿਸੇ। ਇਹਨਾਂ ਨੇਤਰਾਂ ਦੁਆਰਾ ਸਾਨੂੰ ਕੀ ਦਿਸਦਾ? ਮਾਇਆ। ਜੋ ਬ੍ਰਹਮ ਤੋਂ ਪੈਦਾ ਹੋਇਆ ਸਭ ਮਾਇਆ ਹੈ। ਜੋ ਇਹਨੂੰ ਦੂਜਾ ਕਹਿ ਦਿੱਤਾ, ਇੱਕ ਨਹੀਂ ਦਿਸਦਾ ਸਾਨੂੰ, ਦੂਜਾ ਦਿਸਦਾ। ਇਸ ਕਰਕੇ ਨੇਤਰਾਂ 'ਤੇ ਜਾਲ ਹੋਣ ਕਰਕੇ ਮਹਾਰਾਜ ਨੇ ਕਹਿਤਾ ਇਹ ਨੇਤਰ ਅੰਧ ਸੇ, ਇਹ ਨੇਤਰ ਅੰਧੇ ਆ। ਪਰ ਨੇਤਰਾਂ ਦੇ ਵਿੱਚ ਉਹਦੀ ਜੋਤ ਰੱਖੀ ਹੈ, ਕਹੀ ਜਾ ਰਹੇ ਹਾਂ ਇਹ ਨੇਤਰੋ ਮੇਰੇ ਹਰ ਤੋਮੇ ਜੋਤ ਰਹੀ, ਹਰ ਬਿਨੇ ਬਰਨਾ ਦੇਖੋ ਕੋਈ, ਹਰ ਬਿਨੇ ਬਰਨਾ ਦੇਖੋ ਕੋਈ, ਪੜ੍ਹੀ ਜਾਂਦਾ। ਪਰ ਤੂੰ ਹਰੀ ਉਹ ਬ੍ਰਹਮ ਸੱਚ ਉਹਦੀ ਪਛਾਣ ਕਰ, ਤੂੰ ਦੇਖ ਵੀ ਰਿਹਾ ਗੁਰਬਾਣੀ ਨੇ ਤੇ ਇੱਥੋਂ ਤੱਕ ਭੇਦ ਦਿੱਤੇ ਆ, ਡੂੰਘੇ ਭੇਦਤਾ ਹੈ। ਮਹਾਰਾਜ ਕਹਿੰਦੇ ਤੂੰ ਉਹਨੂੰ ਦੇਖ ਰਿਹਾ। ਸਤਿਗੁਰੂ ਕਿਹਾ ਉਸਨੂੰ, ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ, ਚੇਤਾ ਜਗਤ ਸੰਸਾਰ, ਜਿੰਨੇ ਉਹਨੇ ਪੈਦਾ ਕੀਤੇ ਨੇ ਆਪਦੀ ਬੁੱਕਲ 'ਚ ਬਿਠਾਏ ਹੋਏ ਨੇ ਸਾਰੇ, ਕਿਉਂਕਿ ਉਹ ਬਹੁਤ ਵੱਡਾ ਉਹਦਾ ਬੇਅੰਤ ਹੈ। ਆਹ ਜਿੰਨੇ ਖੰਡ ਬ੍ਰਹਿਮੰਡ ਸਾਰਾ ਕੁਛ ਉਹਦੇ ਵਿੱਚ ਬਣਿਆ ਹੋਇਆ, ਅਸੀਂ ਵੀ ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ, ਅਸੀਂ ਉਹਦੇ ਵਿੱਚ ਹਾਂ। ਇਸ ਕਰਕੇ ਖਾਲਕ ਖਲਕ ਖਲਕ ਮੈਂ ਖਲਕ, ਖਲਕ ਵਸਿਆ ਰੱਬ ਮੈਂ, ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ। ਇਹ ਸ਼ਬਦ ਗੁਰਬਾਣੀ 'ਚ ਭੇਤ ਦੇਣ ਲਈ ਹੈ ਵੀ ਹਰੀ ਦੇ ਵਿੱਚ ਤੁਸੀਂ ਵੱਸਦੇ ਹੋ, ਤੁਹਾਡੇ ਤੁਸੀਂ ਹਰੀ 'ਚ ਵੱਸਦੇ ਹੋ, ਹਰੀ ਤੁਹਾਡੇ 'ਚ ਵੱਸਦਾ। ਓਤ ਪੋਤ ਰਬਿਆ ਜੀ ਨੂੰ ਕਹਿੰਦੇ, ਓਤ ਪੋਤ ਰਬਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ। ਜਿੰਨਾ ਚਿਰ ਅਸੀਂ ਗੁਰੂ ਪੂਰੇ ਦੀ ਸੰਗਤ ਨਹੀਂ ਕਰਦੇ, ਸਾਨੂੰ ਗਿਆਨ ਦੇਣ ਵਾਲਾ ਕੋਈ ਮਿਲਦਾ ਨਹੀਂ, ਓਨਾ ਚਿਰ ਮਹਾਰਾਜ ਕਹਿੰਦੇ ਇਹ ਤੁਹਾਡਾ ਭਰਮ ਨਹੀਂ ਖਤਮ ਹੋਣਾ। ਹੁਣ ਮਹਾਰਾਜ ਕਹਿੰਦੇ ਕਾਲ ਨੇ ਕੀ ਕੀਤਾ, ਨੇਤਰਾਂ 'ਤੇ ਜਾਲ ਪਾਇਆ ਹੋਇਆ। ਇਹ ਨੇਤਰ ਕੀ ਦੇਖਦੇ ਨੇ? ਜਦੋਂ ਦੇਖਦੇ ਨੇ ਇਹ ਨੇਤਰ ਦੇਖਦੇ ਨੇ ਰੰਗ। ਹੁਣ ਉਹ ਰੰਗਾਂ ਤੋਂ ਰਹਿਤ ਆ। ਤੁਸੀਂ ਦੇਖੋ ਜਿੰਨਾ ਵੀ ਸੰਸਾਰ ਆ ਨਾ, ਇਹਨੂੰ ਮਾਇਆ ਕਹਿੰਦੇ ਨੇ। ਮਾਇਆ 'ਚ ਨਹੀਂ ਉਹ ਰੰਗ ਆ, ਵਾਹਿਗੁਰੂ ਦਾ ਕੋਈ ਰੰਗ ਨਹੀਂ ਹੈ। ਇਸ ਰੂਪ ਨਾ ਰੇਖ ਅਨਾਹਦ ਵਾਜੇ, ਉਹਦਾ ਕੋਈ ਰੂਪ ਰੰਗ ਰੇਖ ਭੇਕ ਨਹੀਂ। ਇਸ ਕਰਕੇ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼। ਉਹ ਪ੍ਰਕਾਸ਼ ਹੈ, ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਨਿਰਾਕਾਰ ਹੈ, ਉਹ ਪ੍ਰਕਾਸ਼ ਹੈ। ਪਰ ਉਹ ਤੋਂ ਜਿਹੜੀ ਬਣੀ ਮਾਇਆ ਉਹਦੇ ਰੰਗ ਨੇ। ਹੁਣ ਜਦੋਂ ਅਸੀਂ ਨੇਤਰ ਖੋਲਦੇ ਹਾਂ ਸਾਨੂੰ ਰੰਗ ਦਿਸਣਗੇ, ਉਹ ਰੰਗਾਂ ਤੋਂ ਰਹਿਦਾ। ਇਸ ਕਰਕੇ ਜਦੋਂ ਅਸੀਂ ਇਸ ਮਾਇਆ ਤੋਂ ਆਪਣਾ ਧਿਆਨ ਪਿੱਛੇ ਲੈ ਕੇ ਆਵਾਂਗੇ, ਪ੍ਰੈਕਟੀਕਲ ਗੱਲਾਂ ਹੈ, ਤੇ ਸਾਨੂੰ ਸਭ ਤੋਂ ਪਹਿਲਾਂ ਬ੍ਰਹਮ ਦਿਸੂਗਾ, ਹਰੀ ਦਿਸੂਗਾ, ਫੇਰ ਮਾਇਆ ਦਿਸੂਗੀ। ਇਸ ਕਰਕੇ ਇਹਨੂੰ ਕਹਿੰਦੇ ਸਮ ਕਰਨਾ, ਸਾਡੇ ਨੇਤਰਾਂ ਨੂੰ ਸਮ ਕਰਕੇ ਅਸੀਂ ਬ੍ਰਹਮ, ਜਿਹਨੂੰ ਬਾਬਾ ਕਬੀਰ ਜੀ ਨੇ ਵੀ ਵਿਧੀ ਦੱਸੀ ਹੋਈ ਹੈ ਗੁਰਬਾਣੀ 'ਚ, ਈੜਾ ਪਿੰਗਲਾ ਔਰ ਸੁਖਮਨਾ ਪਾਉਣੇ ਬੰਦਰ ਹਾਓਗੋ, ਚੰਦ ਸੂਰਜ ਤੋਂ ਸਮ ਕਰ ਰੱਖੋ। ਇਹਨਾਂ ਨੂੰ ਚੰਦ ਸੂਰਜ ਕਿਹਾ ਨੇਤਰਾਂ ਨੂੰ, ਚੰਦ ਸੂਰਜ ਤੋਂ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੋ। ਇਸ ਕਰਕੇ ਉਹ ਬ੍ਰਹਮ ਜੋਤ ਦੇ ਵਿੱਚ ਕਿਵੇਂ ਅਸੀਂ ਲੀਨ ਹੋਣਾ, ਉਹ ਧਿਆਨ ਹੁੰਦਾ। ਸੋ ਸਾਡਾ ਧਿਆਨ ਤਾਂ ਇੰਨਾ ਖਿਲਾਰਾ, ਅਸੀਂ ਦੁਨੀਆ ਦੇ ਵਿੱਚ ਧਿਆਨ ਪਾਇਆ ਹੋਇਆ ਆਪਣਾ, ਅਸੀਂ ਉਮਰ ਮਰ ਕਹਿੰਦੇ ਤੁਹਾਡੀ ਸਾਰੀ ਲੰਘ ਗਈ, ਤਨ ਚੀਜ਼ੇ ਕਹਿੰਦੇ ਕਾਲ ਹੈਰੀ ਫਿਰੇ ਵਧਿਕ, ਜੋ ਕਹੋ ਕਵਣ ਵਿਧੀ, ਕੋਈ ਵਿਧੀ ਅਪਣਾਓ ਨਿਕਲਣ ਦੀ, ਇੱਥੋਂ ਛੁੱਟਣ ਦੀ। ਫਸਣ ਦੀ ਵਿਧੀ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ, ਮਹਾਰਾਜ ਕਹਿੰਦੀ ਫਸਣ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਵਿਧ ਕੋਏ। ਇਹ ਗੁਰੂ ਕੋਲੋਂ ਆ ਕੇ ਸਿੱਖਿਆ ਲਵੋ, ਇਹ ਛੁੱਟੋ। ਛੁੱਟਣਾ ਕਿਵੇਂ ਆ? ਮਹਾਰਾਜ ਕਹਿੰਦੇ ਬੰਦਗੀ ਕਰਕੇ ਛੁੱਟਿਆ ਜਾ ਸਕਦਾ। ਹੁਣ ਬੰਦਗੀ ਕਰਦੇ ਹਾਂ ਕਿਉਂਕਿ ਸਾਰੀ ਉਮਰ ਕੀਤੀ ਨਹੀਂ ਗੀ, ਧਿਆਨ ਸਾਡਾ ਉਹੀ ਧੀਆਂ ਪੁੱਤਰਾਂ ਦੇ ਵਿੱਚ, ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਧਿਆਨ ਫੇਰ ਜਾਈ ਜਾਂਦਾ, ਕਿਉਂਕਿ ਅਸੀਂ ਸਾਰੀ ਉਮਰ ਧਿਆਨ ਹੀ ਇੱਧਰ ਰੱਖਿਆ। ਸੋ ਮਹਾਰਾਜ ਕਹਿੰਦੇ ਨੇ ਇਹ ਨੇਤਰਾਂ 'ਤੇ ਜਾਲ ਪਾਇਆ ਹੋਇਆ, ਇਹ ਨੇਤਰ ਜੇ ਦੂਜਾ ਦੇਖ ਰਹੇ ਨੇ ਖਸਮ ਨੂੰ ਭੁੱਲ ਗਏ ਨੇ। ਹੁਣ ਮਹਾਰਾਜ ਕਹਿੰਦੇ ਤੁਹਾਡੇ ਕੰਨਾਂ 'ਤੇ ਜਾਲ ਪਾਇਆ, ਕਾਲ ਜਾਲ ਜੇਬਾ ਅਰਨੈਣੀ, ਕਾਲ ਹੈਰੀ ਫਿਰੇ ਵਧਿਕ ਜੋ, ਇਸ ਕਰਕੇ ਤੁਹਾਡੇ ਕੰਨਾਂ 'ਤੇ ਜਾਲ ਪਾਇਆ ਹੋਇਆ ਕਾਲ ਨੇ। ਇਹ ਕੰਨੀ ਕਾਲ ਸੁਣੇ ਬਿਖ ਬੈਣੀ, ਇਹ ਕੰਨਾਂ ਨਾਲ ਕੀ ਸੁਣਦਾ? ਇਹ ਸੰਸਾਰ ਦੀਆਂ ਗੱਲਾਂ, ਸੰਸਾਰ ਦੀ ਨਿੰਦਾ ਚੁਗਲੀ। ਆ ਬਾਣੀ ਸੁਣਨ ਲਈ ਬਹੁਤ ਔਖਾ ਹੈ, ਸਭ ਤੋਂ ਔਖਾ ਕੰਮ ਸੁਣਨਾ ਹੈ, ਜੋ ਮੇਰਾ ਆਪਣਾ ਪ੍ਰੈਕਟੀਕਲ ਹੈ। ਪਹਿਲਾਂ ਪਤਾ ਹੀ ਨਹੀਂ ਹੁੰਦਾ ਵੀ ਪੜ੍ਹੀ ਜਾਂਦੇ ਹਾਂ, ਅਸੀਂ ਸੁਣਦੇ ਹੀ ਨਹੀਂ। ਜਦੋਂ ਕੋਈ ਮਿਲਦਾ ਨਾ ਗੁਰੂ ਦਾ ਪਿਆਰਾ, ਫਿਰ ਉਹ ਸਾਨੂੰ ਦੱਸਦਾ ਵੀ ਸੁਣਨਾ ਕਿਵੇਂ ਹੈ। ਬਾਣੀ ਸੁਣਨ ਦਾ ਵਿਸ਼ਾ ਹੈ ਅਤੇ ਸਭ ਤੋਂ ਔਖਾ ਇਹਨੂੰ ਸੁਣਨਾ। ਜਦੋਂ ਇਹਨੂੰ ਸੁਣੋਗੇ ਇੱਕ ਇੱਕ ਅੱਖਰ ਸੁਣਨਾ ਪੈਂਦਾ, ਉਹਨੂੰ ਸਮਝਣਾ ਪੈਂਦਾ, ਫਿਰ ਉਹ 'ਤੇ ਚੱਲਣਾ ਪੈਂਦਾ।
ਇਹੀ ਜੀਵਨ ਆ ਬਸ, ਗੁਰਮਤ ਇਹੀ ਹੈ। ਹੁਣ ਅਸੀਂ ਸੁਣਿਆ ਨੀਗਾ, ਹੁਣ ਮਹਾਰਾਜ ਕਹਿੰਦੇ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਇਹ ਭੇਤ ਆਜੂ, ਤੁਹਾਡੇ ਕੰਨ ਸੁਣਨ ਦੀ ਅਵਸਥਾ 'ਚ ਆ ਜਾਣਗੇ, ਫਿਰ ਤੁਸੀਂ ਹੱਥਾਂ ਪੈਰਾਂ ਨਾਲ ਕੰਮ ਕਰੋਗੇ, ਕੰਨਾਂ ਨਾਲ ਭਾਵੇਂ ਗੁਰਬਾਣੀ ਚੱਲਦੀ ਹੈ ਸੁਣ ਸਕਦੇ ਹੋ ਤੁਸੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਾਲ ਹੈਰੀ ਫਿਰੇ ਵਧਕ ਜੋ, ਕਹਿੰਦੇ ਕਾਲ ਨੇ ਕੰਨਾਂ 'ਤੇ ਜਾਲ ਪਾਇਆ ਹੋਇਆ। ਇਹ ਕੰਨਾਂ ਦੀ ਡਿਊਟੀ ਕੀ ਸੀ? ਇਹ ਸਰਵਣੋ ਮੇਰੇ ਸੱਚਾ ਸੁਣਨ ਨੇ ਨੋਂ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ। ਜਿਹਨੂੰ ਸੁਣਨ ਦੇ ਨਾਲ ਮਨ ਅਤੇ ਤਨ ਹਰਿਆ ਹੋ ਜਾਂਦਾ, ਨਹੀਂ ਮਨ ਜਿਹੜਾ ਮੂਲ ਨਾਲੋਂ ਕੋਈ ਵੀ ਚੀਜ਼ ਟੁੱਟੀ ਹੋਵੇ ਨਾ ਸੁੱਕੀ ਹੁੰਦੀ ਹੈ। ਜਿਵੇਂ ਕੋਈ ਦਰਖਤ ਹੈ, ਇਹਦਾ ਮੂਲ ਧਰਤੀ ਹੈ, ਧਰਤੀ ਤੋਂ ਜੜ੍ਹਾਂ ਉਹਦੀਆਂ ਪੱਟ ਤੋਂ ਸੁੱਕ ਜਾਂਦਾ। ਸਾਡਾ ਮੂਲ ਬ੍ਰਹਮ ਹੈ, ਸੱਚ ਹੈ, ਨਿਰੰਕਾਰ ਹੈ। ਤਾਂ ਮਹਾਰਾਜ ਕਹਿੰਦੇ ਵੀ ਕੰਨੀ ਕਾਲ ਸੁਣੇ ਬਿੱਠ ਪੈਣੀ, ਕੰਨਾਂ ਦੁਆਰਾ ਬ੍ਰਹਮ ਸੁਣਨਾ ਸੀਗਾ, ਉਹਦੀ ਉਸਤਤ ਸੁਣਨੀ ਸੀ, ਕਰਨੀ ਸੀਗੀ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਕਾਲ ਹੈਰੀ ਫਿਰੇ ਵਧਕ ਜੋ, ਕਹੋ ਕਵਨ ਵਿਧ ਕੀਜਾ, ਕੋਈ ਵਿਧੀ ਅਪਣਾਵੋ ਇੱਥੋਂ ਛੁੱਟਣ ਦੀ, ਕਿਵੇਂ ਤੁਸੀਂ ਜੀਵਨ ਮੁਕਤ ਹੋ ਕੇ ਇਹ ਜੀਵਨ ਬਤੀਤ ਕਰਨਾ, ਇਹ ਵਿਧੀ ਹੈ। ਮਹਾਰਾਜ ਕਹਿੰਦੇ ਸੌ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤਬੰਤਾ, ਕਹੋ ਕਉ ਹੈ ਕਾਕਾ ਰਹਾਓ। ਇਹ ਰਹਾਓ ਦੀ ਪੰਗਤੀ ਹੈ, ਕਹਿੰਦੇ ਉਹ ਦਿਨ ਨੇੜੇ ਆ ਰਿਹਾ। ਦਿਨ ਕਿਸੇ ਨੂੰ ਨਹੀਂ ਪਤਾ, ਸਮਾਂ ਕਿਸੇ ਨੂੰ ਨਹੀਂ ਪਤਾ, ਗੁਰਬਾਣੀ 'ਚ ਲਿਖਿਆ ਹੋਇਆ, ਕਿਉਂਕਿ ਪਰਮਾਤਮਾ ਨੇ ਖੇਲ ਹੀ ਇਹੋ ਜਿਹਾ ਬਣਾਇਆ, ਇਹਨੂੰ ਗੁਪਤ ਕੀਤਾ ਹੋਇਆ। ਪਰ ਜਦੋਂ ਭੇਜਿਆ ਸੀ ਉਦੋਂ ਸਾਨੂੰ ਲਿਖ ਕੇ ਦਿੱਤਾ ਪਹਿਲਾਂ, ਫਿਰ ਅਸੀਂ ਆਏ ਹਾਂ। ਜਿਹਨੂੰ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ, ਪਹਿਲਾਂ ਮਰਨ ਲਿਖਿਆ ਜਾਂਦਾ ਫਿਰ ਅਸੀਂ ਇੱਥੇ ਆਉਂਦੇ ਹਾਂ। ਹੁਣ ਇੱਥੇ ਆ ਕੇ ਕੀ ਕਰ, ਕਹਿੰਦੇ ਇੱਥੇ ਆ ਕੇ ਫਿਰ ਭੁੱਲ ਗਏ ਜਨਮ ਪਦਾਰਥ ਦੁਬਧਾ ਖੋਵੇ, ਸਾਡੇ ਅੰਦਰ ਦੁਬਧਾ ਈਰਖਾ ਨਫ਼ਰਤ ਬੈਰ ਵਿਰੋਧ, ਜਨਮ ਪਦਾਰਥ ਦੁਬਧਾ ਖੋਵੇ ਆਪ ਨਾ ਚੀਨਸ, ਭਰਮ ਭਰਮ ਰੋਵੇ। ਇਹ ਭਰਮ ਹੈ, ਇਹ ਭਰਮ ਖਤਮ ਨਹੀਂ ਹੁੰਦਾ, ਆਪਣੇ ਆਪ ਨੂੰ ਬੰਦਾ ਪਛਾਣਦਾ ਨਹੀਂ। ਇਸ ਕਰਕੇ ਸੋਧਨੇ ਆਪ ਨੂੰ ਲੱਗਾ, ਹੁਣ ਡਰਦਾ। ਜੇ ਕਿਤੇ ਨਾ ਕਿਤੇ ਮੌਤ ਦੀ ਗੱਲ ਸ਼ੁਰੂ ਕਰ ਲਓ, ਬੰਦਾ ਡਰਨ ਲੱਗ ਜਾਂਦਾ। ਕਿਉਂ ਡਰਦਾ? ਆਉਣੀ ਤਾਂ ਹੈਗੀ, ਜਿਹੜੀ ਚੀਜ਼ ਆਉਣੀ ਉਹਦੀ ਤਿਆਰੀ ਕਰਨੀ ਪੈਂਦੀ ਹੈ। ਤੁਹਾਡੇ ਵਿਆਹ ਰੱਖਿਆ ਹੁੰਦਾ, ਜਦੋਂ ਤਿਆਰੀ ਨਹੀਂ ਕਰਦੇ, ਸਾਲ ਸਾਲ ਪਹਿਲਾਂ ਹੀ ਰੱਖ ਲੈਂਦੇ ਆਪਾਂ, ਸਾਲ ਸਾਲ ਦੋ ਦੋ ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ। ਅਤੇ ਇਹ ਵੀ ਤਾਂ ਗੁਰਬਾਣੀ 'ਚ ਇਹਨੂੰ ਵਿਆਹ ਲਿਖਿਆ ਹੋਇਆ, ਸਭ ਨੇ ਸਹੁਰੇ ਬੰਝਣਾ, ਹੁਣ ਸਹੁਰੇ ਜਾਣ ਦੀ ਤਿਆਰੀ ਕੋਈ ਨਹੀਂ ਗੀ। ਇਸ ਕਰਕੇ ਸੰਸਾਰੀ ਤੌਰ 'ਤੇ ਅਸੀਂ ਤਿਆਰੀ ਨਹੀਂ ਕਰਦੇ, ਆਪਣੇ ਹਰ ਇੱਕ ਕੰਮਾਂ ਦੀ ਤਿਆਰੀ ਕਰਦੇ ਹਾਂ ਸਵੇਰੇ ਉੱਠ ਕੇ। ਐਸ ਕੰਮ ਦੀ ਤਿਆਰੀ ਕੋਈ ਕਰਦਾ ਮੌਤ ਦੀ? ਇਹ ਵੀ ਇੱਕ ਤਿਆਰੀ ਹੈ ਵੀ ਕਿਵੇਂ ਮਰਨਾ, ਕਿਵੇਂ ਸਹੁਰੀ ਜਾਣਾ। ਇਹ ਗੁਰਬਾਣੀ ਕਹਿੰਦੀ ਸਭ ਨੇ ਸਹੁਰੇ, ਸਭਨਾ ਸਹੁਰੇ ਬੰਝਣਾ, ਸਭ ਮੁਕਲਾਵਣ ਹਾਰ, ਸੌ ਦਿਨ ਆਵਣ ਲੱਗਾ, ਉਹ ਦਿਨ ਤੇਰੇ 'ਤੇ ਇੱਕ ਦਿਨ ਆਉਣਾ, 100% ਆਉਣਾ। ਜਿਹੜੀ ਚੀਜ਼ ਹੋਣੀ ਆ, ਜਿਹੜਾ ਆਉਣਾ ਸਮਾਂ, ਉਦੋਂ ਡਰਨਾ ਕਿਉਂ? ਉੱਥੇ ਜਾ ਕੇ ਜਦੋਂ ਡਰਦੇ ਹਾਂ, ਕਿਉਂਕਿ ਅਸੀਂ ਪਹਿਲਾਂ ਹੀ ਡਰਦੇ ਹਾਂ, ਜਦੋਂ ਉੱਥੇ ਡਰਦੇ ਹਾਂ ਫਿਰ ਮਹਾਰਾਜ ਕਹਿੰਦੇ ਕਾਲ ਹੈਰੀ ਫਿਰੇ ਵਧਕ ਜੋ, ਇਹ ਬੰਨ ਲੈਂਦਾ ਸਾਨੂੰ, ਫਿਰ ਇਹ ਫੜ ਕੇ ਲਿਜਾਂਦਾ। ਫਿਰ ਜਿਨ੍ਹਾਂ ਨੇ ਛੁੱਟ ਲੱਗੇ ਪਹਿਲਾਂ ਹੀ, ਜਿਨ੍ਹਾਂ ਨੇ ਸ਼ਬਦ ਨਾਲ ਸੁਰਤੀ ਨੂੰ ਜੋੜ ਲਿਆ, ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਉਹਨਾਂ ਨੇ ਅੰਤ ਸਮੇਂ ਪਹਿਲਾਂ ਹੀ ਸੰਕੋਚਿਆ ਹੋਇਆ ਸਾਰਾ ਕੰਮ, ਉਹਨਾਂ ਨੇ ਖਿਲਾਰਾ ਨਹੀਂ ਖਿਲਾਰਿਆ ਹੋਇਆ ਦੁਨੀਆਂ 'ਚ ਇੰਨਾ ਜ਼ਿਆਦਾ। ਉਹ ਰਹਿੰਦੇ ਆਪਣੇ ਨੇੜੇ ਆ, ਗੁਰੂ ਦੇ ਨੇੜੇ ਰਹਿੰਦੇ, ਆਪਣੇ ਨੇੜੇ ਰਹਿੰਦੇ ਨੇ, ਸੰਸਾਰ 'ਚ ਵੀ ਰਹਿੰਦੇ ਨੇ, ਸਾਰਿਆਂ ਨਾਲ ਵਰਤਦੇ ਵੀ ਆ, ਸਾਰਿਆਂ ਦੇ ਨਾਲ ਪਿਆਰ ਵੀ ਆ, ਪਰ ਰਹਿੰਦੇ ਆਪਦੇ ਗੁਰੂ ਦੇ ਨੇੜੇ, ਸ਼ਬਦ ਨਾਲ ਸੁਰਤੀ ਜੋੜ ਕੇ ਰੱਖਦੇ ਨੇ। ਤਾਂ ਮਹਾਰਾਜ ਕਹਿੰਦੇ ਵੀ ਉਹ ਕੀ ਕਰਦੇ ਨੇ, ਉਹ ਸ਼ਬਦ ਨੂੰ ਪਕੜ ਕੇ ਨਿਕਲ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਸਮਾਂ ਆਉਣ ਲੱਗਿਆ ਤੇਰਾ, ਆ ਜਾਣਾ, ਪਰ ਤੂੰ ਕੋਈ ਤਿਆਰੀ ਕੀਤੀ ਹੈ ਹੁਣ ਤੱਕ? ਕੋਈ ਤਿਆਰੀ ਨਹੀਂ। ਜਦੋਂ ਆ ਜਾਂਦਾ ਚਿੰਤੇਬਾਜ਼ ਪਏ, ਹੁਣ ਜਿਹਨੇ ਤਿਆਰੀ ਕੀਤੀ ਆ ਉਹਨੂੰ ਇਹ ਚਿੰਤੇਬਾਜ਼ ਨਹੀਂ ਪੈਂਦੇ, ਉਹ ਤਾਂ ਪਹਿਲਾਂ ਹੀ ਤਿਆਰੀ 'ਚ ਬੈਠਾ, ਪਤਾ ਲੱਗ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸੌ ਦਿਨ ਆਵਣ ਲੱਗਾ, ਆਉਣਾ ਸਾਰਿਆਂ 'ਤੇ ਹੀ ਹੈ ਸਮਾਂ, ਪਰ ਇਸ ਸਮੇਂ 'ਚ ਕਰਨਾ ਕੀ ਆ ਉਹ ਗੁਰਬਾਣੀ 'ਚ ਦੱਸਿਆ ਗਿਆ। ਇੰਨਾ ਡੂੰਘਾ ਭੇਤ ਗੁਰਬਾਣੀ 'ਚ ਦਿੱਤਾ ਇਸ ਸਮੇਂ ਦਾ, ਜੀ ਤੁਸੀਂ ਡਰ ਰਹੇ ਹਾਂ ਕੀ ਆ, ਖੇਡ ਹੈ ਸਾਰਾ, ਕਿਵੇਂ ਸਰੀਰ ਛੱਡਣਾ, ਇਹ ਸਾਰਾ ਗੁਰਬਾਣੀ 'ਚ ਲਿਖਿਆ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤ ਪਿਤਾ ਜਿਨ੍ਹਾਂ 'ਤੇ ਤੂੰ ਆਸ ਰੱਖਦਾ, ਕਿਸੇ ਨੂੰ ਕਿਸੇ 'ਤੇ ਆਸ, ਕਿਸੇ ਕੋਈ ਕੋਈ ਮੰਝ ਨਵਾਣੀ, ਇੱਕ ਤੂੰ, ਸਾਡਾ ਤਾਂ ਇੱਕੋ ਹੀ ਆਸਰਾ ਤੂੰ, ਇਸ ਕਰਕੇ ਤੂੰ ਤੂੰ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਕਹਿਣ ਤੋਂ ਭਾਵ ਵਾਹਿਗੁਰੂ ਨੇ ਜੁੜੇ ਰਹਿੰਦੇ ਨੇ। ਮਾਤ ਪਿਤਾ ਭਾਈ ਸੁਤਬੰਤਾ ਕਹੋ ਕਉ ਕੁ ਕਾਕ, ਕਹਿੰਦੇ ਅੰਤ ਸਮੇਂ ਇਹਨਾਂ ਦੇ ਵਿੱਚੋਂ ਜਿੰਨੇ ਵੀ ਤੇਰੇ ਸਭ ਤੋਂ ਨੇੜੇ ਆ, ਜਿਨ੍ਹਾਂ ਦੀ ਕਰਕੇ ਤੂੰ ਨਾਮ ਨਹੀਂ ਜਪਿਆ, ਕਹਿੰਦੇ ਇਹ ਤੇਰਾ ਕੋਈ ਨਹੀਂ ਅੰਤ ਵੇਲੇ ਸਹਾਈ ਕਹਾਉਣਾ। ਹਰ ਬਿਨ ਕੌਣ ਸਹਾਈ ਮਨਕਾ, ਹਰੀ ਤੋਂ ਬਿਨਾਂ ਕੌਣ ਆ ਜਿਹੜਾ ਸਹਾਈ ਤੇਰੀ ਉੱਥੇ ਸਹਾਇਤਾ ਕਰੂਗਾ। ਇਸ ਕਰਕੇ ਹਰੀ ਨੂੰ ਪਹਿਲਾਂ ਹੀ ਧਿਆਨ ਕਰ ਲਾ ਉਹਦਾ। ਅਸੀਂ ਪੜ੍ਹੀ ਰੋਜ਼ ਜਾਂਦੇ ਹਾਂ 6 ਪੌੜੀਆਂ ਆਨੰਦ ਸਾਹਿਬ ਦੀਆਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹੁਣੇ ਪੜ੍ਹ ਕੇ ਹਟੇ ਆਪਾਂ। ਇਹ ਪੜ੍ਹਨ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ, ਅਤੇ ਹਰੀ ਦੇ ਨਾਲ ਰਹਿਣ ਦਾ ਵਿਸ਼ਾ ਹੈ, ਕਿਵੇਂ ਰਹਿਣਾ ਇਹ ਸਿੱਖਣਾ ਪੈਂਦਾ ਸੰਗਤ 'ਚ ਆ ਕੇ। ਅਸੀਂ ਉਸ ਹਰੀ ਨਾਲ ਰਹਿਣਾ, ਉਹ ਸਾਡੇ ਨਾਲ ਆ,
ਉਹ ਨਹੀਂ ਸਾਡੇ ਤੋਂ ਦੂਰ ਜਾਂਦਾ, ਅਸੀਂ ਉਹਦੇ ਨਾਲ ਕਿਵੇਂ ਰਹਿਣਾ? ਮਾਰੇ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਹੁਣ ਅਸੀਂ ਕਹਿੰਦੇ ਵੀ ਮੈਨੂੰ ਕੁਛ ਆਹ ਨਾ ਕੀਤਾ ਤਾਂ ਐਂ ਕਿਵੇਂ? ਜਵਾਕ ਆ, ਪਹਿਲੀ ਗੱਲ ਤਾਂ ਜਦੋਂ ਨਾ ਤੂੰ ਜਵਾਕ ਥੋੜ੍ਹੇ ਵੱਡੇ ਹੁੰਦੇ ਆ, ਪਹਿਲਾਂ ਹੀ ਮੁੱਠੀ ਢਿੱਲੀ ਕਰ ਦਿਆ ਕਰੋ, ਛੱਡਦਿਆ ਕਰੋ ਸਾਰਾ ਕੁਛ, ਆਰਾਮ ਨਾਲ ਬਹਿ ਜਾਓ। ਜਦੋਂ ਅਸੀਂ ਛੱਡਦੇ ਨਹੀਂ ਨਾ ਉਦੋਂ ਜੱਬ ਪੈਂਦੇ ਨੇ ਸਾਰੇ, ਪਕੜ ਨਹੀਂ ਛੱਡਦੇ ਅਸੀਂ, ਇਹ ਪਕੜ ਛੱਡਣੀ ਪੈਂਦੀ ਹੈ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਦੇ ਪਹਿਲਾਂ ਚਲੋ ਸੰਗਤ ਕੀਤੀ ਹੁੰਦੀ ਹੈ, ਬੱਚੇ ਵੀ ਸੰਗਤ ਕਰਦੇ ਆ, ਬੱਚਿਆਂ 'ਤੇ ਛੱਡ ਦਿੰਦੇ ਨੇ। ਅਸੀਂ ਆਪਣਾ ਬੱਚਿਆਂ ਨੂੰ ਪਕੜ ਕੇ ਰੱਖਦੇ ਹਾਂ, ਇਹੀ ਪਕੜ ਹੈ ਜਿਹੜੀ ਸਾਨੂੰ ਮਾਤ ਪਿਤਾ ਭਾਈ ਸੁਤਬੰਤਾ ਕਹੋ, ਇਹਨਾਂ ਨੇ ਫਿਰ ਕਹਿੰਦੇ ਤੇਰੇ ਕੰਮ ਨਹੀਂ ਹੋਣਾ ਜਿਨ੍ਹਾਂ ਦੀ ਖਾਤਰ ਤੂੰ ਆਪਾਂ ਖਰਾਬ ਕਰ ਰਹੇ ਹਾਂ। ਇਸ ਕਰਕੇ ਪਰਿਵਾਰ 'ਚ ਰਹਿਣਾ ਇਸ ਗੁਰਮਤ ਦੀ ਸਿੱਖਿਆ, ਕਿਵੇਂ ਰਹਿਣਾ ਅਸੀਂ ਇਕੱਠੇ ਪਰਿਵਾਰ 'ਚ, ਕਿਵੇਂ ਬੰਦਗੀ ਕਰਨੀ ਹੈ ਸਾਰੇ ਪਰਿਵਾਰ ਨੇ, ਕਿਵੇਂ ਕਰਮ ਕਰਨਾ ਹੈ, ਇਹ ਸਾਰਾ ਕੁਛ ਸਿਖਾਇਆ ਗਿਆ। ਇਹਨੂੰ ਗੁਰਮਤ ਕਹਿੰਦੇ ਨੇ। ਇਹ ਗੁਰੂ ਦੀ ਮਤ ਲੈ ਕੇ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਵਿੱਚ ਤੇਰਾ ਕੋਈ ਨਹੀਂ, ਕਹਿਤ ਕਬੀਰ ਕੋਈ ਨਹੀਂ ਤੇਰਾ। ਇਸ ਕਰਕੇ ਇਹ ਸੰਸਾਰ ਦੇ ਵਿੱਚ ਇਹ ਵੀ ਨਹੀਂ ਵੀ ਜੇ ਕਹਿਤਾ ਗੁਰਬਾਣੀ ਨੇ ਇਹ ਤੇਰੇ ਨਹੀਂ ਹੈਗੇ ਤੇ ਅਸੀਂ ਜਾ ਕੇ ਕਹਿ ਦਈਏ ਵੀ ਤੁਸੀਂ ਤਾਂ ਸਾਡੇ ਹੀ ਨਹੀਂ ਗੇ, ਲੜਨ ਲੱਗ ਜਾਓ ਜਾ ਕੇ ਵੀ ਸਾਨੂੰ ਪਤਾ ਲੱਗ ਗਿਆ ਜੀ ਗੁਰਦ ਸਾਡਾ ਨਹੀਂ ਹੈਗਾ ਇੱਥੇ ਕੋਈ। ਕਈ ਕਈ ਇਸ ਤਰ੍ਹਾਂ ਦੇ ਵੀ ਮਿਲ ਜਾਂਦੇ ਨੇ ਜਿਹਨਾਂ ਨੂੰ ਥੋੜ੍ਹਾ ਜਿਹਾ ਗਿਆਨ ਹੁੰਦਾ, ਉਹ ਜੱਬ ਖੜਾ ਕਰ ਲੈਂਦੇ ਆਪਦੇ ਘਰ 'ਚ, ਉਹ ਦੂਜਿਆਂ ਨੂੰ ਮਾੜਾ ਹੀ ਕਹੀ ਜਾਂਦੇ ਆ, ਤੁਸੀਂ ਮਾੜੇ ਹੋ, ਤੁਸੀਂ ਨਾਮ ਨਹੀਂ ਜਪਦੇ, ਜੇ ਬੋ ਨਰਕਾਂ ਨੂੰ ਜਾਓਗੇ। ਇਹ ਬੋਲੀ ਗੁਰੂ ਵਾਲੀ ਹੈ, ਗੁਰੂ ਪ੍ਰੇਮ ਨਾਲ ਸਮਝਾਉਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਰਹਾਉ ਦੀ ਪੰਗਤੀ ਹੈ, ਤੇਰਾ ਦਿਨ ਉਹ ਨੇੜੇ ਆ ਗਿਆ, ਕੋਈ ਪਤਾ ਨਹੀਂ ਹਮ ਆਦਮੀ ਇੱਕਦਮ ਹੀ ਅਗਲਾ ਸਾਹ ਆਉਣਾ, ਹੁਣ ਸਾਹ ਜਦੋਂ ਬੰਦ ਕਰਨਾ ਕਿਹਨੇ ਕਰਨਾ? ਵਾਹਿਗੁਰੂ ਨੇ। ਅਸਵਾਸ ਕੌਣ ਦੇ ਰਿਹਾ? ਇਹੀ ਬੁੱਝ ਲਓ, ਚਲੋ ਇੰਨੀ ਗੱਲ ਜਿਹਨੇ ਬੁੱਝ ਲਈ ਉਹ ਪਾਸ ਆ। ਅਸਵਾਸ ਕੌਣ ਦੇ ਰਿਹਾ? ਪੌਣ ਕਿੱਥੋਂ ਆ ਰਹੀ ਹੈ? ਪਵਨ ਤੋਂ ਸਾਰਾ ਸੰਸਾਰ ਦਾ ਖੇਡ ਪੌਣ ਦੁਆਰਾ ਚੱਲਦਾ, ਜਿਹਨੂੰ ਕਹਿੰਦੇ ਪਵਨ, ਪਵਨੇ ਖੇਲ ਕੀ ਆ ਸਭ ਥਾਈਂ ਕਲਾ ਖਿੰਚ ਤਹਾਏ ਦਾ, ਜਿਹਦੀ ਪੌਣ ਬੰਦ ਕਰ ਦਿੰਦਾ ਆਪਾਂ ਕਹਿੰਦੇ ਹੈ ਖਤਮ ਹੋ ਗਿਆ। ਆ ਪੌਣ ਕੌਣ ਬੰਦ ਕਰਦਾ? ਦੇ ਕੌਣ ਰਿਹਾ? ਜਿਹੜਾ ਦੇ ਰਿਹਾ ਉਹ ਬੰਦ ਕਰਦਾ, ਅਤੇ ਉਹਦੇ 'ਚ ਧਿਆਨ ਲਾ ਲਓ ਮਹਾਰਾਜ ਕਹਿੰਦੇ। ਪਵਨ ਪਾਣੀ ਅਗਨੀ ਵਸਰਾਓ ਤਹੀਂ ਨਿਰੰਜਣ ਸੱਚਾ ਨਾਉ, ਧਿਆਨ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ। ਸੋ ਮਹਾਰਾਜ ਕਿਰਪਾ ਕਰਨ ਸਾਨੂੰ ਸੋਝੀ ਆ ਜਾਵੇ। ਜਬ ਲੱਗ ਜੋਤ ਕਾਇਆ ਮੈਂ ਵਰਤ ਆਪਾ ਪਸ਼ੂ ਨਾ ਛੂਜੈ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੈ। ਕਹਿੰਦੇ ਜਬ ਲੱਗ ਜੋਤ ਕਾਇਆ ਮੈਂ ਵਰਤ, ਜਿੰਨਾ ਚਿਰ ਤੇਰੇ ਵਿੱਚ ਪਰਮਾਤਮਾ ਦੀ ਜੋਤ ਆ ਓਨਾ ਚਿਰ ਹੀ ਤੂੰ ਇਹ ਸਮਝ ਸਕਦਾ। ਇਸ ਕਰਕੇ ਆਪਾ ਪਸ਼ੂ ਨਾ ਬੁੱਝੈ, ਪਸ਼ੂਆਂ ਵਾਲਾ ਜਿਉਂ ਜੀਵਨ ਨਾ ਜਿਉਂ। ਆਪਣੇ ਆਪ ਨੂੰ ਜਾਣ ਤੂੰ ਕੌਣ ਹੈ? ਮਨ ਤੂੰ ਜੋਤ ਸਰੂਪ ਆ, ਆਪਣਾ ਮੂਲ ਪਛਾਣ, ਆਹ ਕੰਮ ਹੀ ਹੈ ਬਸ, ਇੰਨਾ ਹੀ ਕੰਮ ਕਰਨਾ। ਮਨ ਤੂੰ ਜੋਤ ਸਰੂਪ ਆ, ਆਪਣਾ ਮੂਲ ਪਛਾਣ। ਇਹ ਜੇ ਨਹੀਂ ਪਛਾਣਿਆ ਪਸ਼ੂਆਂ ਨੇ ਕਿਹੜਾ ਪਛਾਣਿਆ ਫਿਰ? ਤਾਂ ਮਹਾਰਾਜ ਨੇ ਕਹਿਤਾ ਆਪਾ ਪਸ਼ੂ, ਪਸ਼ੂ ਵਰਗਾ ਤੂੰ, ਤੇਰੇ ਤੇ ਪਸ਼ੂ 'ਚ ਕੋਈ ਫਰਕ ਨਹੀਂ। ਤੈਨੂੰ 84 ਲੱਖ ਜੂਨ ਦਾ ਸਰਦਾਰ ਬਣਾਇਆ, ਸਭ ਤੋਂ ਵੱਧ ਗਿਆਨ ਦਿੱਤਾ, ਅਤੇ ਤੈਨੂੰ ਸਤਿਗੁਰੂ ਦੀ ਬਾਣੀ ਦਿੱਤੀ ਹੈ, ਤੂੰ ਪੜ੍ਹ ਕੇ ਹੁਣ ਤੱਕ ਬੁੱਝਿਆ ਨਹੀਂ ਗਾ। ਮਹਾਰਾਜ ਕਹਿੰਦੇ ਆਪਾ ਪਸ਼ੂ ਨਾ ਬੁੱਝੇ, ਤੂੰ ਆਪਣੇ ਆਪ ਨੂੰ ਨਹੀਂ ਜਾਣਿਆ ਤੂੰ ਕੌਣ ਆ? ਜੇ ਤੂੰ ਆਪਣੇ ਆਪ ਨੂੰ ਨਹੀਂ ਜਾਣਿਆ, ਨਾਨਕ ਗੁਰਮੁਖ ਆਪ ਪਛਾਣਿਆ। ਕਹਿੰਦੇ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣਨਾ ਸੀ ਗੁਰਬਾਣੀ ਪੜ੍ਹ ਕੇ, ਫਿਰ ਤੂੰ ਉਸ ਅਵਿਨਾਸ਼ੀ ਨੂੰ ਪਛਾਣ ਸਕਦਾ, ਤੂੰ ਉਹਦਾ ਬੱਚਾ ਹੈ। ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਿਨਾਸ਼ੀ। ਇਸ ਕਰਕੇ ਉਹ ਅਵਿਨਾਸ਼ੀ ਪੁਰਖ ਦੇ ਨਾਲ ਜੁੜਨਾ ਹੈ। ਜਬ ਲੱਗ ਉਹਦੀ ਜੋਤ ਤੇਰੇ ਸਰੀਰ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਸਾਰਿਆਂ 'ਚ ਵਾਹਿਗੁਰੂ ਜੀ ਆਪ ਬੈਠੇ ਨੇ। ਲਾਲਚ ਕਰੇ, ਹੁਣ ਸਾਡਾ ਲਾਲਚ ਕੀ ਹੈ? ਵੀ ਮੈਂ ਹੋਰ ਜਿਉਂਲਾਂ ਥੋੜ੍ਹਾ ਜਿਹਾ, ਮੈਂ ਹੋਰ ਜਿਉਂਲਾਂ। ਇਸ ਕਰਕੇ ਜਿਉਣਾ ਉਨ੍ਹਾਂ 'ਚ ਹੀ ਹੈ ਜਿੰਨਾ ਚਿਰ ਉਹਨੇ ਸਮਾਂ ਦਿੱਤਾ। ਇਹਦੀ ਚਿੰਤਾ ਛੱਡ ਕੇ ਆਪਾਂ ਚਿੰਤਾ ਛੱਡ, ਅਚਿੰਤ ਰਹੋ, ਵਾਹਿਗੁਰੂ ਦਾ ਨਾਮ ਜਪੋ ਵੱਧ ਤੋਂ ਵੱਧ, ਬੰਦਗੀ ਕਰੋ ਵੱਧ ਤੋਂ ਵੱਧ। ਠੀਕ ਆ, ਜਦੋਂ ਸਮਾਂ ਆਊਗਾ ਦੇਖ ਲਾਂਗੇ, ਤਿਆਰੀ ਰੱਖੋ ਪਹਿਲਾਂ ਹੀ। ਤਾਂ ਕਰਕੇ ਮਹਾਰਾਜ ਕਹਿੰਦੇ ਲਾਲਚ ਕਰੀ ਜਾਂਦਾ ਬੰਦਾ ਵੀ ਮੈਂ ਆਹ ਵੀ ਕਰ ਲਵਾਂ, ਉਹ ਵੀ। ਲੋਚਨ ਕਸ਼ੂ ਨਾ ਛੂਜੇ, ਜੋ ਹੋਣਾ ਉਹ ਨਹੀਂ ਬੁੱਝਦਾ। ਇਸ ਕਰਕੇ ਮਹਾਰਾਜ ਕਹਿੰਦੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ। ਹੁਣ ਕਬੀਰ ਸਾਹਿਬ ਪ੍ਰਾਣੀ ਜੋ ਪ੍ਰਾਣ ਦੇ ਕੇ ਜਿੰਦਾ ਰੱਖਿਆ ਪਰਮੇਸ਼ਰ, ਇਸ ਕਰਕੇ ਇਹਨੂੰ ਪ੍ਰਾਣੀ ਕਹਿੰਦੇ। ਉਹਨਾਂ ਚਿਰ ਜਿੰਨਾ ਚਿਰ ਪ੍ਰਾਣ ਦੇਣ ਵਾਲਾ ਨਾਲ, ਪ੍ਰਾਣ ਪੱਤ ਵੀ ਕਿਹਾ ਪਰਮੇਸ਼ਰ ਨੂੰ। ਹੁਣ ਮਹਾਰਾਜ ਕਹਿੰਦੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ। ਇਹ ਭਰਮ ਖਤਮ ਕਰ ਪਹਿਲਾਂ ਤਾਂ ਬਸ। ਹੁਣ ਆਹ ਸੰਸਾਰ ਦੇ ਵਿੱਚ ਖੇਲ ਜਿੰਨਾ ਵੀ ਹੈ ਸਾਰਾ ਭਰਮ ਆ। ਹੁਣ ਜਦੋਂ ਭਰਮ ਖਤਮ ਹੁੰਦਾ ਉਦੋਂ ਸਾਡਾ ਮਨ ਖਾਲਸ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਇੱਥੇ ਜਾ ਕੇ ਇਸ ਅਵਸਥਾ 'ਚ ਕਹਿੰਦੇ ਨੇ ਵੀ ਆਹ ਮੇਰਾ ਖਾਲਸਾ, ਇਹਦਾ ਭਰਮ ਹੈ ਨਹੀਂ ਗਾ, ਭੋਰਾ ਵੀ ਇਹਦੇ ਅੰਦਰ। ਖਾਲਸਾ ਖਾਸ ਕਹਾਵਾ, ਸੋਏ ਜਾ ਕੇ ਹਿਰਦੇ ਭਰਮ ਨਾ ਹੋਏ। ਹਿਰਦਾ ਕਹਿੰਦੇ ਨੇ ਮਨ ਨੂੰ, ਜਿਸ ਮਨ 'ਚ ਰੱਤੀ ਭਰ ਵੀ ਭਰਮ ਨਹੀਂ ਕੋਈ ਵੀ, ਸਾਡੇ ਦਾ ਵੇਖ ਲਓ ਭਰਮ ਕਿੰਨੇ ਕਾ। ਮਹਾਰਾਜ ਕਹਿੰਦੇ ਆਪਦੇ ਭਰਮ ਖਤਮ ਕਰ ਪਹਿਲਾਂ ਤਾਂ ਗੁਰੂ ਕੋਲ ਆ ਕੇ, ਜਿੱਥੋਂ ਆਪਾਂ ਸ਼ੁਰੂ ਕੀਤੀ ਹੈ ਗੱਲ, ਭ੍ਰਾਂਤੀ ਭਰਮ। ਭਰਮ ਕੀ ਆ?
ਵੀ ਜੋ ਹੈ ਨਹੀਂ ਉਹ ਸਾਨੂੰ ਲੱਗ ਰਿਹਾ ਹੈ, ਜੋ ਹੈ ਉਹ ਦਿਸ ਨਹੀਂ ਰਿਹਾ, ਜੋ ਹੈ ਉਹ ਸੱਚ ਹੈ ਵੀ ਸੱਚ। ਪੜ੍ਹੀ ਜਾਂਦੇ ਹਾਂ ਰੋਜ਼, ਦੇਖੋ ਵੀ ਆਪ ਤੋਂ ਖੇਲ ਸ਼ੁਰੂ ਕੀਤਾ ਉਹਨੇ, ਆਪ ਆ ਸੰਸਾਰ ਉਹਨੇ ਬਣਾਇਆ, ਆਪ ਹੀ ਵਿੱਚ ਬੈਠੇ, ਆਪ ਹੀ ਨਹੀਂ ਆਪ ਸੱਜ ਕੇ, ਆਪ ਹੀ ਨਾ ਰਚੇ ਨਾ ਦੋ ਹੀ ਕੁਦਰਤ ਸੱਜ, ਆਪਣੇ ਤੋਂ ਕੁਦਰਤ ਬਣਾ ਲਈ, ਵਿੱਚ ਹੀ ਬਹਿ ਗਿਆ ਘਰ ਆਸਣ ਡਿੱਠੋ ਚਾਓ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੋ ਹੈ ਆਦਿ ਸੱਚ ਜੁਗਾਦ ਸੱਚ, ਸੰਸਾਰ ਯੁੱਗਾਂ ਤੋਂ ਚੱਲਦਾ ਆ ਰਿਹਾ ਸਮਾਂ ਕਹਿੰਦਾ ਯੁੱਗ, ਕਹਿੰਦੇ ਹੈ ਵੀ ਸੱਚ। ਹੁਣ ਵੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਹੈ ਵੀ ਸੱਚ ਨਾ ਹੋ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹਦਾ ਨਾਮ ਨਹੀਂ ਹੈਗਾ, ਬਿਨ ਨਾਮ ਹੈ ਨਾ ਹੀ ਕੋ ਥਾਉ, ਦੱਸੋ ਕਿੱਥੇ ਨਹੀਂ ਉਹ ਹੈਗਾ। ਜਿਹੜਾ ਹੈ ਵੀ ਸੱਚ ਹੈ ਉਹ ਦਿਸ ਨਹੀਂ ਰਿਹਾ, ਜੋ ਹੈ ਨਹੀਂ, ਜੋ ਭਰਾਂਤ ਭਰਾਤੀ, ਜੋ ਕਹਿੰਦੇ ਭਰਮ ਆ, ਇਹ ਸਾਨੂੰ ਲੱਗਦਾ ਵੀ ਹੈ, ਇਹ ਹੈ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਬ ਲੱਗ ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਆਪਦੇ ਭਰਮ ਛੱਡਦੇ ਸਾਰੇ, ਇੱਕ ਦੀ ਸ਼ਰਨ ਚੱਲਿਆ ਜਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਐਨੇ ਤਾਰਨਾ ਕੇਵਲ ਨਾਮ, ਉਸ ਪਰਮੇਸ਼ਰ ਦੀ ਬੰਦਗੀ, ਸਿਮਰਨ, ਧਿਆਨ, ਗੁਰੂ ਦੀ ਮੱਤ ਲੈ ਕੇ ਜੇ ਧਿਆਨ ਕਰੇਗਾ, ਕੇਵਲ ਨਾਮ, ਇੱਕ ਨਾਮ ਜਪੇਗਾ ਪਰਮੇਸ਼ਰ ਦਾ, ਇੱਕ ਨਾਮ ਵਾਹਿਗੁਰੂ ਗੁਰਮੰਤਰ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਇਹ ਵਾਹਿਗੁਰੂ ਗੁਰਮੰਤਰ ਨੇ ਸਾਨੂੰ ਐਦੋ ਤੋਂ ਕੱਢਣਾ ਹੁੰਦਾ, ਇਹਨੇ ਪਾਰ ਕਰਨਾ ਹੁੰਦਾ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸ਼ਰਨਾ, ਇਹ ਗੁਰਮੰਤਰ ਨੇ ਸਾਨੂੰ ਇੱਕ ਤੱਕ ਲੈ ਕੇ ਜਾਣਾ, ਵਾਹਿਗੁਰੂ ਜਪ ਕੇ ਸਤਨਾਮ ਤੱਕ ਜਾਣਾ, ਇੰਨਾ ਹੀ ਕੰਮ ਆ। ਵਾਹਿਗੁਰੂ ਜਪ ਕੇ ਇਹ ਪੰਜਾਂ ਤੱਤਾਂ ਨੂੰ ਪਾਰ ਕਰਨਾ, ਇਹ ਪੰਜਾਂ ਤੱਤਾਂ ਦੀ ਦੇਹ ਹੈ ਜਿਹੜੀ, ਇਹ ਮਾਇਆ। ਇਸ ਕਰਕੇ ਸਿਮਰਨ ਕਰਕੇ ਅਸੀਂ ਪੰਜਾਂ ਤੱਤਾਂ ਨੂੰ ਪਾਰ ਕਰਨਾ। ਜਦੋਂ ਅਸੀਂ ਇਸ ਸੁਰਤੀ ਨੂੰ ਸ਼ਬਦ 'ਤੇ ਸਵਾਰ ਕਰਾਂਗੇ ਤਾਂ ਅਸੀਂ ਪਾਰ ਹੋ ਜਾਵਾਂਗੇ। ਅਤੇ ਭਾਈ ਗੁਰਦਾਸ ਜੀ ਨੇ ਪਾਰ ਕੀਤਾ ਅਤੇ ਉਹਨਾਂ ਨੇ ਸਾਨੂੰ ਦੱਸਿਆ। ਫਿਰ ਭਾਈ ਗੁਰਦਾਸ ਜੀ ਆਪਣੀ ਵਾਰਾਂ 'ਚ ਦੱਸਦੇ ਨੇ, ਹਰ ਵਾਹਿਗੁਰੂ ਮੰਤਰ ਅਗੰਮ ਹੈ, ਜਿਹੜਾ ਗੁਰਮੰਤਰ ਹੁੰਦਾ ਹੈ ਅਗੰਮ, ਕਹਿਣ ਤੋਂ ਪਰੇ। ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਨੇ ਦਿੱਤਾ, ਸਾਡੇ ਵਾਲਾ ਲਾਣਾ ਹੀ ਨਹੀਂ ਕਹੀ ਤਾਂ ਮੰਨਦੇ। ਇਸ ਕਰਕੇ ਹਰ ਵਾਹਿਗੁਰੂ ਮੰਤਰ ਅਗੰਮ ਹੈ, ਜਗ ਤਾਰਨ ਹਾਰਾ। ਕੇਵਲ ਨਾਮ ਜਪੋ ਰੇ ਪ੍ਰਾਣੀ ਜਪਣ ਦਾ ਢੰਗ ਹੋਵੇ, ਬਿਨਾਂ ਢੰਗ ਤੋਂ ਤਾਂ ਬੇਢੰਗੇ ਤਾਂ ਬਥੇਰੇ ਜਪ ਲਾਂਗੇ। ਮਹਾਰਾਜ ਕਹਿੰਦੇ ਕੇਵਲ ਨਾਮ ਜਪੋ ਰੇ ਪ੍ਰਾਣੀ, ਹਰ ਵਾਹਿਗੁਰੂ ਮੰਤਰ ਅਗੰਮ ਹੈ, ਜਗ ਤਾਰਨ ਹਾਰਾ, ਜੋ ਨਰ ਸਿਮਰੈ ਪ੍ਰੇਮ ਸੇ ਪਹੁੰਚੇ ਦਰਬਾਰ। ਉਹ ਦਰਬਾਰ, ਦਰਬਾਰ ਕਿੱਥੇ? ਸੱਚਖੰਡ, ਸੱਚਖੰਡ 'ਚ ਪਹੁੰਚ ਜਾਏਗਾ। ਕਹਿੰਦੇ ਤੂੰ ਜਿਉਂਦੇ ਜੀ, ਹੁਣ ਵਾਹਿਗੁਰੂ ਗੁਰਮੰਤਰ ਨੇ ਸਾਨੂੰ ਸਤਨਾਮ ਤੱਕ ਲੈ ਕੇ ਜਾਣਾ। ਜਦੋਂ ਅਸੀਂ ਸਤਨਾਮ ਤੱਕ ਚਲੇ ਗਏ, ਸੱਤ ਦੀ ਪਛਾਣ ਕਰ ਲਈ, ਨਾਮ ਦੀ ਪਛਾਣ ਕਰ ਲਈ, ਇਹ 1430 ਅੰਗਾਂ ਦਾ ਤੱਤ ਸਾਰ। ਕੇਵਲ ਨਾਮ ਜਪੋ ਰੇ ਪ੍ਰਾਣੀ, ਹੇ ਵਾਹਿਗੁਰੂ ਦੇ ਪਿਆਰਿਓ ਗੁਰਸਿੱਖੋ, ਕੇਵਲ ਨਾਮ ਜਪੋ। ਜਪੋ ਕਿਵੇਂ? ਇੱਕ ਦੀ ਸ਼ਰਨ ਚਾ ਕੇ, ਇੱਕ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਕਿਰਪਾ ਕਰਨ। ਇਸ ਕਰਕੇ ਸਾਨੂੰ ਇਹ ਵਿਧੀ, ਇਹ ਯੁਗਤੀ ਗੁਰੂ ਤੋਂ ਸਿੱਖਣੀ ਆ ਜਾਵੇ। ਗੁਰੂ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ।

ਗੁਰੂ ਕੀ ਸਾਜੀ ਨਿਵਾਜੀ ਸਾਧਸੰਗਤ ਜੀਓ, ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦਾ ਬਲ ਬਖਸ਼ਿਸ਼ ਕਰਦੇ ਰਹੇ।

ਹੋਏ ਵੇਡਾਣਾ ਮਨ ਤਨ ਭੰਗ ਹੈ। ਗੁਰ ਕੀ ਘਰ ਕਮਾਏ ਲਾਹਾ ਕਰੇ ਆਣਿਆ ਗੁਰਬਾਣੀ ਨਿਰਬਾਣ ਸਬਦ ਪਛਾਣਿਆ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜਾ ਨਾਮ ਦੇ ਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ। ਜਿਉਂ ਆਨਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਖਤ ਜੋਨੀ ਪਾਏ ਭਵੈ ਭਵਾਈਐ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹੋਮੈ ਆਵੈ ਜਾਏ ਭਰਮ ਭੁਲਾਵਣਾ ਰਹਾ। ਤੂੰ ਗੁਰਮੁਖ ਰੱਖਣਹਾਰ ਹਰ ਨਾਮ ਤੇ ਆਈਐ ਮੇਲ ਹੈ ਤੁਝੇ ਰਜਾਏ ਸਭ ਦੁੱਖ ਕਮਾਈਐ। ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ ਤੂੰ ਦੇਖੇ ਥਾਪ ਉਹ ਥਾਪ ਦਰ ਭੀ ਨਾਈਐ। ਦੇਹੀ ਹੋਵ ਖਾਕ ਪਵਨ ਓਡਾਈਐ ਇਹੋ ਕਿਥੈ ਘਰ ਉਹ ਤਾਕ ਮਹਿਲ ਨਾ ਪਾਈਐ। ਦੇਹੋ ਦੀਵੀ ਅੰਧ ਘੋਰ ਕਬ ਮੁਹਾਈਐ ਗਰਭ ਮੁਸੈ ਘਰ ਚੋਰ ਕਿਸ ਰੂਆਈਐ। ਗੁਰਮੁਖੇ ਚੋਰ ਨ ਲਾਗ ਹਰ ਨਾਮ ਜਗਾਈਐ ਸਬਦ ਨਿਵਾਰੀ ਆਗ ਜੋਤ ਧੀ ਪਾਈਐ। ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹਿ ਨਿਹਕਾਮ ਜੇ ਗੁਰਮਤਿ ਪਾਈਐ। ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਹੀ ਮਹੱਲਾ ਪਹਿਲਾ ਮਨਹੋ ਨਾਮ ਵਿਸਾਰ ਅਹਿਨ ਸਤਿਆਈਐ ਜਿਉਂ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਐ। ਮੈਂ ਅੰਦਲੇ ਹਰ ਨਾਮ ਲੁਕਟੀ ਢੋਹਣੀ ਰੋਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਰਹਾਉ ਜਹ ਦੇਖੋ ਤਹਿ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸਭ ਦੇ ਨਿਹਾਲਿਆ। ਸੇ ਵੀ ਸਤਿਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੈ ਤਿਵੈ ਰਜਾਏ ਭਰਮ ਭਾਉ ਪੰਜਨਾ। ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ। ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ ਆਪੇ ਥਾਪੇ ਉਹ ਥਾਪੇ ਸਭ ਦੇ ਨਿਵਾਜਿਆ। ਦੇਹੀ ਭਸਮ ਰੁਲਾਇ ਨਾ ਜਾਪੀ ਕਹਿ ਗਇਆ ਆਪੇ ਰਹੇ ਅਸਮਾਏ ਸੋ ਵਿਸਮਾਦ ਭਇਆ। ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂ।

ਸੂਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨੁ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨੁ ਚਾਖੇ ਸਾਧੁ ਨ ਜਾਪੈ ਕੌਡੀ ਬਦਲਾ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੋਮੈ ਦੁਖ ਨ ਸੰਤਾਪੈ ਬਲਿਹਾਰੀ ਗੁਰੇ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਬਲਾਈ ਸ਼ਬਦ ਚੀਨੇ ਆਤਮ ਪ੍ਰਗਾਸਿਆ ਸਹਿਜ ਰਹਿ ਅਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਪੁਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧੁ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹ ਹੈ ਸਦਾ ਦੁੱਖ ਪਾਏ ਬਿਨ ਗੁਰ ਅਤਿ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖੇ ਆਖੈ ਹੁਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖੇ ਘਾਲੇ ਗੁਰਮੁਖ ਖੱਟੇ ਗੁਰਮੁਖੇ ਨਾਮ ਜਪਾਏ ਸਦਾ ਅਲਿਪਤ ਸਾਚਾ ਰੰਗਰਾਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹੋਮੈ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤਿਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ ਏਕੋ ਸੱਚਾ ਸਮੈ ਵਰਤੈ ਵਿਲਾ ਕੋ ਵਿਚਾਰੇ ਆਪੇ ਮੇਲ ਲੈ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਇ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸਦਾ ਸਭ ਕਿਛੁ ਹੋਵੈ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਚੌਥਾ ਕਾਇਆ ਕਾਮਣ ਅਤਿ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੈ ਵਿੱਚ ਹੋ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾ ਤਾਂ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣੇ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਲਖਨਾ ਲਖਿਆ ਜਾਏ ਮਨਮੁਖ ਮੁਗਦ ਬੁਝੈ ਨਾਹੀਂ ਬਾਹਰ ਭਾਲਣ ਜਾਏ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਬ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸਕਾ ਮੂਲ ਅਫਾਰਾ ਮੋਲ ਕਿਤੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋ ਸਰ ਭਰਮ ਭੁਲਾਈ ਜਿਸਨੂੰ ਦੇ ਸੋਈ ਜਨ ਪਾਵੈ ਹੁਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ ਸਭ ਉਵਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗੁਣ ਪਾਸਾਰਾ ਪੂਰਾ ਸਤਿਗੁਰੇ ਆਪੇ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ ਵਿਣ ਨਾ ਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰਿ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਕਰੋ ਦਸਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਨ ਵੰਸੀ ਲੋਕਾ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹ ਗੁਰ ਰਹਾਓ ਦੁਨੀਆ ਘੇਰੀ ਦੋਸਤੀ ਮਨਮੁਖ ਦਜ ਮਰਨ ਜਮਪੁਰ ਬਦੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਪਾਏ ਰਚਾਨ ਤਿਸਨਾ ਭੁਖਨਾ ਉਤਰੈ ਅੰਜਨ ਜਲਤ ਫਿਰਾਨ ਦੋਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਾਨ ਆਪ ਡੁੱਬੇ ਕੁਟੰਬ ਸਿਉਂ ਕਲ ਸਗਲੇ ਕੁਲ ਡੋਬਾਨ
ਨਿੰਦਾ ਭਲੀ ਕਿਸੈ ਕੀ ਨਾ ਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦ ਕਾ ਨਰਕੇ ਘੋਰ ਪਵਨ। ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇ ਕਰਮ ਕਮਾਏ ਆਪ ਬੀਜ ਆਪ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਥਾਏ, ਉਹ ਇਹ ਅੰਮ੍ਰਿਤ ਭਰੇ ਭਰਪੂਰ ਹੈ ਉਹ ਨਾ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਅੰਦਨ ਨਾਮ ਲੈਨ। ਦੇਸੀ ਰਿਜੁਕ ਸੰਭਾਹੇ ਜਿਨੇ ਉਪਾਈ, ਮੇਦਨੀ ਏਕੋ ਹੈ ਦਾਤਾਰੂ ਸੱਚਾ ਆਪ ਧਣੀ, ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ। ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ, ਮਨੁ ਮੈਲਾ ਸੱਚੋ ਨਿਰਮਲਾ ਕਿਉਂ ਕਰ ਮਿਲਿਆ ਜਾਏ। ਪ੍ਰਭ ਮੇਲੇ ਤਾਂ ਮਿਲ ਰਹਿ ਹੁਮੈ ਸ਼ਬਦ ਜਲਾਏ, ਸੋ ਸੋਹੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ, ਨਦ ਕਰੇ ਨਾ ਵੀਸਰੈ ਗੁਰਮਤੀ ਵਿਚਾਰ। ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ, ਰੱਖਾ ਔਰ ਧਾਰ, ਮਿਲਿਆ ਹੋਏ ਨਾ ਵਿਚਰੈ ਗੁਰ ਕੈ ਹੇਤ ਪਿਆਰੇ। ਫਿਰ ਸਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਮਨਮੁਖ ਮਨ ਨਾ ਭਿੱਜੇ ਯਤ ਮੈਲੇ ਚਿਤ ਕਠੋਰ, ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ। ਆਪ ਕਰੇ ਕਿਸੇ ਆਖਿਆ ਆਪੇ ਬਖਸ਼ਣਹਾਰ, ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ। ਸੱਚਾ ਸਾਹੁ ਸੱਚੇ ਵਣਜਾਰੇ, ਓਥੈ ਕੂੜੇ ਨਾ ਟਿਕਨ, ਉਹ ਨਾ ਸੱਚ ਨਾ ਭਾਵਹੀ ਦੁਖੀ ਮਾਹੇ ਪਚਨ। ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਿਆ ਕਿਰਤ ਕਮਾਵਨਾ ਕੋਇ ਨਾ ਮੇਟਨਹਾਰ। ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲਗਤਾ ਸੱਚ ਲੱਗੈ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ। ਗੁਰ ਪੂਰੇ ਪੂਰੀ ਮਤ ਹੈ ਇਹਨੇ ਸਨਾਮ ਧਿਆਏ, ਹੁਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ। ਗੁਰ ਸਾਲਾਹੀ ਆਪਣਾ ਨਿਭ ਨਿਮਲਾ ਗਾ ਪਾਏ, ਤਨ ਮਨ ਸੌਪੀ ਆ ਗੈ ਧਰੀ ਵਿੱਚੋਂ ਆਪ ਗਵਾਏ। ਖਿੰਚੋ ਤਾਣ ਵੇ ਗੁੱਚੀਆ ਏਕ ਸਿਉ ਲਿਵਲਾਏ, ਹੁਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ। ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ, ਅਵਗਣ ਵੇਕਣ ਪਲਰਨ ਗੁਣ ਕੀ ਸਾਜ ਕਰਨ, ਗੁਣ ਕੀ ਸਾਜ ਸੁਖ ਊਚ ਉਪਜੈ ਸੱਚੀ ਭਗਤ ਕਰੇਨ। ਸੱਚ ਵੜਨ ਜਿਹੇ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ, ਸੁਇਨਾ ਰੂਪਾ ਪਾਪ ਕਰ ਕਰ ਸੰਚਿਆ, ਚੱਲੈ ਨਾ ਚੱਲਿਆ ਨਾਲ, ਵਿੜ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ। ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰਖੋ ਸੰਭਾਲ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਇਹ ਮਨ ਮੂਲ ਹੋ ਭੁੱਲਿਆ ਜਸੇ ਪਤ ਗਵਾਏ, ਇਹੋ ਜਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚੋ ਧਿਆਏ। ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ। ਸੋ ਸੋਹੋ ਮੇਰਾ ਰੰਗੁਲਾ ਰੰਗੇ ਸਹਿਜ ਭਾਏ, ਕਾਮਣ ਰੰਗ ਤਾਂ ਚੜੈ ਜਾ ਪਿਰਕੈ ਅੰਕ ਸਮਾਏ। ਚਿਰੀ ਵਿਛੁਨੇ ਭੀ ਮਿਲੇ ਜੋ ਸਤਿਗੁਰ ਸੇ ਵਨੇ, ਅੰਤਰ ਨਵ ਨਿਦ ਨਾਮ ਹੈ ਖਾਨ ਖਰਚ ਨਾਨੇ, ਖੁੱਟੇ ਹਰ ਗੁਣ ਸਹਿਜ ਰਵਾਨੇ। ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸਹਨ, ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ। ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ, ਇਸ ਜਗ ਮਹਿ ਵੇਲੇ ਜਾਣੀਏ ਹੈ ਨਾਨਕ ਸੱਚ ਲਹਨ। ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ, ਗੁਰ ਕੈ ਸ਼ਬਦ ਭ੍ਰਮ ਕੱਟਿਆ ਚਿੰਤ ਵਸੈ ਮਨ ਆਏ। ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣ, ਮਨ ਹਰ ਗੁਣ ਸਦਾ ਰਵਨ ਰਹਾਓ। ਗੁਰ ਸਰਵਰ ਮਾਨ ਸਰੋਵਰ ਹੈ ਵਡ ਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ। ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ। ਵਡ ਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ, ਗੁਰ ਪੂਰੈ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ। ਸਭ ਨਾ ਕਾ ਪ੍ਰਭ ਏਕ ਹੈ ਦੂਜਾ ਉਹ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ। ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸ ਨੂੰ ਆਖਿਆ ਸ਼ਬਦ ਵੇਖੋ ਲਿਵਲਾਏ। ਬੁਰਾ ਭਲਾ ਤਿਚੋ ਰਾਖਦਾ ਜਿਚੋ ਰਹਿ ਦੋਹ ਮਾਹੇ, ਗੁਰਮੁਖ ਏਕ ਬੁਝਿਆ ਏਕ ਸਮਾਹੇ ਸਮਾਏ। ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਏ ਥਾਏ, ਨਾ ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚਿਤ ਲਾਏ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਹੰਕਾਰ। ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਹਿਤਾਈ। ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਰਹਾਓ ਜੇ ਸੁਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ, ਨਾਨਕ
ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲੈ ਹੋ ਵੜਿਆਈ ਅੱਖੀ ਕਾਢ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਾਹਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀਤ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੇਵਾਨਾ ਹਰ ਤਉ ਦਰਸਨ ਕਹਿਤਾਈ ਝੱਖੜ ਝਾਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗੁਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵਹੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵ ਆਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋ ਨਿਫਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਅਪਨਾ ਸੋਇਆ ਮਨ ਜਾਗ ਆਈ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ ਗੁਰਮੁਖੇ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਈ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸੋ ਰਹਿਣ ਦੇਖੋ ਗੁਰ ਅਪਨਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਓ ਭਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸੋ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮੇ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰੇ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵੇਸਾ ਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਹੋ ਰਹਾ ਹੋ ਸਤਿਗੁਰ ਵੇਖ ਵਿਗਸਿਆ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਓ ਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾ ਤਨ ਮਨ ਦੇ ਹੋ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਪੀਏਓ ਸੁਤਿਆ ਗੁਰ ਸਾ ਲਾਹੀਆ ਉੱਠਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋਂ ਤਾਂ ਕਿ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾ ਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹਾਂ ਤਿਸ ਬਿਨ ਕੜੀ ਨਾ ਜੀਵ ਹੋ ਬਿਨ ਦੇਖੇ ਮਰ ਜਾਓ ਜਿਉ ਮੱਛਲੀ ਬਿਨ ਪਾਣੀਆਂ ਰਹਿ ਨਾ ਕਿਤੇ ਉਹ ਪਾਏ ਤੂੰ ਤਿਉਂ ਹਰ ਬਿਨ ਸੰਤ ਨਾ ਜੀਵ ਹੈ ਬਿਨ ਹਰ ਨਾਮ ਮੈਂ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰੇ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰੇ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਦ੍ਰਿੜਾਏ ਜਿਸ ਪ੍ਰਾਪਤ ਸੋ ਲਹਿ ਗੁਰ ਚਰਣੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹੇ ਮੰਨਿਆ ਗੁਰ ਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨ ਹੈ ਬਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮਹਿ ਰਹਿਆ ਬਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸ੍ਰੀ ਚੰਡਾਰਾ ਗਿਆਨਾ ਸੂਜੈ ਮਹਾਂ ਗੁਬਾਰਾ ਭ੍ਰਮਤ ਬਿਆਪਤ ਜਰੇ ਕਿਵਾਰਨਾ ਕਿਵਾਰਾ ਜਾਣੋ ਨਾ ਪਾਈਆ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਦ ਪਰਾ ਨਾ ਮਹਿਲ ਨਾ ਭਾਵੈ ਫਿਰਤ ਬੇਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਕਸ਼ੂ ਸਿਆਨਪ ਓ ਕਿਤਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲੈ ਹੋ ਨਾਨਕ ਅਦਾਸੇ ਭਇਓ ਕਿਰਪਾਲੂ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੁਖ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਨਾਇਣ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ
ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮਦੂਤਨਾ ਭੇਟਨ ਜੀਵਨ ਰੂਪ ਅਨੂਪ ਦਯਾਲਾ ਰਵਣ ਗੁਣਾ ਕਟਿਆ ਜਮਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਫਲਾ ਸੋਈ ਜਨ ਪਾਏ ਧਾਰ ਅਨਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਠਿਆ ਮਨ ਰਹਿਸਿਆ ਕਿਉ ਪਾਈਆ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿਨ ਸਿਉ ਪ੍ਰੀਤ ਨਾ ਟੁੱਟੇ ਕਬਹੁ ਨਾ ਹੋਵੈ ਭੰਗ ਜੀਓ ਪਾ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ ਮਨ ਮਿਤ ਜੀਓ ਰਹਾਓ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਬਿਨ ਸੁਣੀ ਕੂੜ ਘੁਮਾਵੈ ਤੰਦ ਜੀਓ ਨਾਮ ਧਿਆਵੇ ਸੇ ਜਿਣ ਚਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪਣੇ ਪਰਭਾਣਿਆ ਦਰਗਹਿ ਪੈਦਾ ਜਾਏ ਜੀਓ ਐਥਾ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦੁਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥੰਥਨੰਤਰ ਰਵ ਰਹਿਆ ਸਰਬ ਜੀਆ ਪ੍ਰਥ ਪਾਲ ਜੀਓ ਸਚ ਖਜ਼ਾਨਾ ਸੰਚਿਆ ਏਕ ਨਾਮ ਧਨਮ ਧਨ ਮਾਲ ਜੀਓ ਮਨ ਤੇ ਕਭੂ ਨਾ ਵੀਸਰੈ ਜਾ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾ ਕਾ ਅੰਤ ਨਾ ਪਾਈਐ ਊਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾ ਜੀਓ ਸਾਚ ਨੇ ਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਜੀ ਤਿਨ ਸੰਗ ਬਸੇ ਆਟ ਪਹਿ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜੱਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿਜੀ ਕਾਢੀਆ ਜਿਨ੍ਹਾਂ ਨੇ ਹੋਦੂ ਜਾਣੇ ਲੱਗਾ ਝੂਰ ਮਰਹੋ ਸੇ ਵਾਢੀਆ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾਇਆ ਅਸਰਾ ਰਹਾਓ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨਾ ਦੂਜਾ ਵੇਖ ਹਾਲ ਏਹਾ ਪਾਈ ਮੂਦਾ ਤੜੀ ਨਿਤ ਹਿਰਦੈ ਖਸਮਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰੇ ਆ ਤੂੰ ਸਾਹੀ ਹੂੰ ਸਾਹੋ ਹੂੰ ਕਹਿ ਨ ਸੱਕਾ ਗੁਣ ਤੇਰੇ ਆ ਸਹੀਆ ਤੂੰ ਅਸੰਖ ਮਈਹ ਹਬ ਵਧਾਣੀਆਂ ਹਿਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀ ਹੈ ਕਿਲ ਵਿਖ ਵੰਜਨ ਦੂਰੇ ਸੋ ਕਿਉਂ ਵਿਸਰੈ ਮਾਓ ਮੈਂ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਗੂੜ ਗਾਲੀ ਹੋਛੀਆਂ ਨਾਮ ਨਿਧਾਨ ਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਓ ਮੋਹੇ ਬਾਦ ਅਹੰਕਾਰ ਸਰਪ ਰੁਨਿਆ ਸੁਖ ਨਾ ਪਾਇਨ ਮੂਲ ਨਾ ਵਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਦਤ ਸੋਦਤ ਸੋਦੇ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭੈ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਕ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੇ ਵਿਸੁਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਨਾਨਕ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏ ਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅਮਾਵਣ ਦੋਸੜੇ ਹੋ ਕਿਉਂ ਸੋਹੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀ ਆ ਕੌਣ ਜਾਣੈ ਮੇਰਾ ਨਾਉ ਜੀਓ ਜਿਨੀ ਸਖੀ ਸੋਹ ਰਾਵਿਆ ਸੇ ਅੰਬੀ ਛਾਵੜੀਏ ਹੈ ਜੀਓ ਸੇ ਗੁਣ ਮੰਨ ਨਾ ਆਵਨੀ ਹੋ ਕੈ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ
ਇਕਤ ਟੋਲਣਾ ਅੰਬੜਾ ਹੋ ਸਦ ਕੁਰਬਾਣਾ ਤੇਰਾ ਜਾਓ ਜੀਓ ਸੁਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ ਟੋਲੀ ਭੁਲੀਅਸ ਤਿਸ ਕੰਥਨਾ ਬੈਠੀ ਪਾਸ ਜੀਓ ਅੰਬਰ ਕੁੰਜਾ ਕੁਰਲੀਆ ਬਗ ਬੈਠੇ ਆਏ ਜੀਓ ਸਾਤਨ ਚੱਲੀ ਸਾਹੁਰੈ ਕਹਿ ਮੋਹਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਬਾਟੜੀਆਸ ਜੀਓ ਤੈ ਸਹਿ ਨਾਲ ਹੋ ਮੁੱਤੀਅਸ ਦੁੱਖਾਂ ਕੂਤਰੀਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਵਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਹਦੇ ਅੰਤਰ ਹੋ ਸੁੱਖ ਵਸਾ ਤੂੰ ਅੰਤਰ ਸਾਬਾਸ ਜੀਓ ਭਾਣੈ ਤਖਤ ਬੜਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰ ਵਹਿ ਕਮਲ ਫੁਲੈ ਆਕਾਸ ਜੀਓ ਭਾਣੈ ਪਵਜ ਲੰਘੀਐ ਭਾਣੈ ਮੰਜ ਪਰਿਆਸ ਜੀਓ ਭਾਣੈ ਸੋਹ ਸੋਹ ਰੰਗਲਾ ਸਿਫਤਰਤਾ ਗੁਣਤਾਸ ਜੀਓ ਭਾਣੈ ਸੋਹ ਪਿਹਾਵਲਾ ਹੋ ਆਵਣ ਜਾਨ ਮੋਹਿਆਸ ਜੀਓ ਤੂੰ ਸੋਹ ਅਗਮ ਅਤੋਲਵਾ ਹੋ ਕਹਿ ਕਹਿ ਟਹਿ ਪਿਆਸ ਜੀਓ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰ ਸਭ ਦੀ ਸੁੱਚ ਸੋਹ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਏ ਜੀਓ ਇਹੋ ਮਨ ਤੈਂ ਕੂ ਡੇ ਵਸਾ ਮੈਂ ਮਾਰਗ ਦੇਹ ਹੋ ਬਤਾਏ ਜੀਓ ਹੋ ਆਇਆ ਦੂਰੋਂ ਚਲਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਹੈ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਮਾ ਸੁਕਾਰ ਕਮਾਏ ਜੀਓ ਤਿਆਂਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੀ ਵਾਓ ਜੀਓ ਹੋ ਆਪ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਆਪਸਾਓ ਜੀਓ ਮੈਂ ਪੋਹੜਨਾ ਤ੍ਰਿਸਨਾ ਭੁੱਖੜੀ ਹੋ ਰਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀਸਾ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸੰਭਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਉਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੂਤੀ ਰਹਿਣ ਵੇਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪੇ ਧਨ ਕੁਮਲਾਣੀ ਬਾਬਾ ਮੈਂ ਵਰਦੇਹ ਮੈਂ ਹਰ ਰਵਾਵੈ ਦਿਸਕੀ ਬਲਰਾਮ ਜੀਓ ਰਵ ਰਹਿਆ ਜੁਗ ਚਾ ਤਿਰ ਪਵਨ ਬਾਣੀ ਜਿਸਕੀ ਬਲਰਾਮ ਜੀਓ ਤਿਰ ਪਵਨ ਕੰਤਰ ਵੈ ਸੋਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਂ ਲੈ ਵੇ ਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਪੀ ਵਈਆਂ ਸਾਹੁਰੈ ਬਲਰਾਮ ਜੀਓ ਸਾਹ ਹੁਕਮ ਰਜਾਏ ਸੋਨਾ ਟੱਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾਓ ਨਰਹਿ ਨਿ ਕੇਵਲ ਰਵ ਰਹਿਆ ਤਿਹੁ ਲੋਈ ਮਾਏ ਨਿਰਾਸੀ ਰੋਏ ਵੇ ਛੁੰਨੀ ਬਾਲੀ ਬਾਲਾ ਹੇ ਤੇ ਨਾਨਕ ਸਾਚ ਸਬਦ ਸੁਖ ਮਿਹਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤਰੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਹਦੂਰ ਪਿਰ ਰਾਵੀ ਕਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲ ਅਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤੂ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਧਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾ ਪ੍ਰਭ ਭਾਵ ਹੋ ਸੋਹਲੜਾ ਜੁਗ ਚਾਰੇ ਆਪਣਾ ਕਰ ਆਇਆ ਥਾਨ ਸੋਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰੇ ਪਾਵਨ ਰੂਪ ਦੇਖਾਇਆ ਸਖੀ ਮਿਲ ਹੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਾਨੋ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸੇ ਦੇ ਵਣਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ
सुनहो सखी मन मन मोहन मोहया तन मन अमृत पीना आत्म राम संसारा साचा खेल तुम्हारा सच खेल तुम्हारा अगम अपारा तुझ बिन कौन बुझाए सिद्ध साधक सियाने केते तुझ बिन कवन कहाए काल बेकाल पहे देवाने मन राख्या गुर ठाए नानक अवगण शब्द जलाए गुण संगम प्रभ पाए राग सूही महला पहला कर तीजा एक ओ अंकार सतगुर प्रसाद आहो सजना हो देखा दर्शन तेरा राम करे अपनना खड़ी तक्का मैं मन चाओ कनेरा राम मन चाओ कनेरा सुन पर मेरा मैं तेरा परवासा दर्शन देख पै नह केवल जन मन दुखो नासा सगली जोत जाता तू सोई मिलिया पाए सुभाए नानक साजन को बल जाइए साच मिले करे आयड़े साजना ता तन खरी सर सी राम हरे मोहड़ी साच शब्द ठाकुर देख रहंसी राम गुण संग रहंसी खरी सर सी जा रावी रंग राता अवगण मार गुणी कर छाया पूरा पुरख बिधाता तस्कर मार वसी पर चायन अदुल करे विचारे नानक राम नाम निस्तारा गुरमत मिले प्यारे वर पायड़ा बालुड़िए आसा मनसा पूरी राम पिर रावेड़ी शब्द रली रव रहे नह दूरी राम प्रभ दूर न होई कट कट सोई तिसकी नार सबाई आपे रसिया आपे रावे ज्यों तिस दी बड़ियाई अमर अडोल अमोल अपारा गुर पूरा सच पाई है नानक आपे जोग सजोगी नदर करे लिवलाई है फिर उचड़िया मारड़िया त्यो लोहा त्यो फिर उचड़िया मारड़िया त्यो लोहा सिरता जा राम हो बिसम पे देख गुणा अनहद शब्द अगाजा राम शब्द विचारी करनी सारी राम नाम निशानो नाम बिना खोटे नहीं ठाहर नाम रतन परवानो पाते मत पूरी पूरा परवाना ना आवे ना जासी नानक गुरमुख आप पछाणै प्रभ जैसे अविनासी एक ओहंकार सतगुर प्रसाद राग सूही छंत महला पहला कर चौथा जिन किया तिन देखिया जग तंदड़ा लाया दान तेरा कट चांदना तन चंदो दीपाया दान हर क्या दुख अंधेरा उठ गया गुण जंग लाड़े नाल सो है परख मुहनिया लया विवाहो हुआ सोभ सेती पंच सबधी आया जिन किया तिन देखिया जग तंदड़ा लाया हों बलिहारी साजना मीता अवरीता एहो तन जिन स्यों गाड़िया मन लियड़ा दीता लिया त दिया मान जिन स्यों सज्जन स्यों से सज्जन क्यों बीस रहे जिन दिस आया होहे रलिया जिय सेती कह रहे है सगल गुण अवगुण ना कोई हो हे नीता नीता हों बलिहारी साजना मीता अवरीता गुणा का होवै वासला कटवास लई जै जे गुण होवन साजना मिल साज करीजै गुण है केरी छोड़ अवगण चलिया पहे पटंबर कर अडंबर अपना पिड़ मलिया जिथै जाए बहिया भला कहिया झोल अमृत पीजै गुणा का होवै वासला कटवास लई जै आप करे किसी आखे होर करे ना कोई आखन ता को जाइए जे भूलड़ा होई जे होए भूला जाए कहिए आप करता क्यों भुलै सुने देखे बाज कहे दान अनमंग्या दिवै दान दे दाता जग बेदाता नानका सच सोई आप करे किसी आखे होर करे ना कोई सूही महला पहला मेरा मन राता गुण रवै मन भावै सोई गुर की पौड़ी साच की साचा सुख होई सुख सहज आवै साच भावै साच की मत क्यों टलै इस नान दान सुग्यान मजन आप अछलियों क्यों छलै परपंच मोह बेकार ना थाके कूड़ कपट ना दोई मेरा मन राता गुण रवै मन भावै सोई साहिब सोसा लाहिया जिन कारण किया मैल लागी मन मैलिया किने अमृत पिया मथे अमृत पिया इह मन दिया गुर पह मोल कराया अपनना प्रभ सहज पछाता जमन साचा लाया तिस नाल गुण गावा जित सुभावा क्यों मिलै होए पराया साहिब सोसा लाहिया जिन जग तो ओ पाया आए गया कि ना आयो क्यों आवै जाता प्रीतम स्यो मन मानिया से तीराता साहिब रंग राता सच की बाता जिन बिंब का कोट ओ सारिया पंच भू नाय को आप सिरिंदा जिन सच का पिंड सवारिया हम अवगणयारे तू सुन प्यारे तुद भावै सच सोई आवन जाना ना थिया साची मत होई अंजन तासा अंजिया जासा पिर भावै समझै सूझै जानिया जे आप जानावै आपे जान आवे मार्ग पावे आपे मनुआ लेवे कर्म सुकर्म कराए आपे कीमत कौन अपेवे तंत मंत पाखंड ना जाना राम हृदय मन मानिया अंजन नाम तिसै ते सूझै गुर सबदी सच जानिया
साजन होवन अपने क्यों पर कर जाही। साजन राते सच के संगे मन माही, मन माहे साजन करे रलिया कर्म धर्म सबाया। अठ सठ तीर्थ पुन पूजा नाम साचा पाया, आप साजे थाप वेखै तिसै भाणा पाया। साजन रंग रंगी लड़े रंग लाल बनाया, अंधा आगू जे थिया क्यों बहादुर जाणै। आप मुसै मत हुछिया क्यों राहो पछाणै, क्यों राहे जावै महल पावै अंध कीमत अंधली। बिन नाम हर के कछ न सूजै अंध बूढ़ो तंदली। दिन रात चानण चा उपजै शब्द गुर का मन वसै, कर जोड़ गुर पह कर बेनंती राहो बहादुर गुरु दसै। मन परदेसी जे थिए सब देश पराया, किस पह खोलो गंठड़ी दुखी परे आया। दुखी परे आया जगत सबाया, कौन जाने विद मीरिया। आवने जावने खरे डरावने तो ना आवै फीरिया। ना बेहूने ऊने चूने ना गुर शब्द सुनाया। मन परदेसी जे थिए सब देश पराया, गुर महली करे अपने सो भरपुर दीना। सेवक सेवा तां करे सच शब्द पतीना। सब दे पति जय अंक भीजै सो महल महला अंतरे। आप करता करे सोए ही प्रभ आप अंत निरंतरे। गुर शब्द मेला ता सो हेला बाजंत अनहद बीना। गुर महली करे अपना सो भरपुर लीना। कीता क्या सा लाहिया कर वेखै सोई, ताकि कीमत न पवै जे लोचै कोई। कीमत सो पावै आप जाना आवै आप भुल न भुले। जय जयकार करे तुद पावे गुर का शब्द अमुले। हीणो नीच करो बेनती साच ना छोड़ो भाई, नानक जिन कर देख्या देवै मत साई। राग सूही छंत महला तीजा कर दूजा, एक ओ अंकार सतगुर प्रसाद। सुख सोहरा हर त्यावहो गुरमुख, हर फल पावहो गुरमुख फल पावहो। हर नाम त्यावहो जन्म जन्म के दुख निवारे। भले हरि गुर अपने विटहो जिन कार्य सब सवारे। हर प्रभु कृपा करे हर जाप हो सुख फल हर जन पावहो। नानक कह सुनहो जन पाई, सुख सोहरा हर त्यावहो। सुन हर गुण पीने सहज पाए, गुरमत सहज नाम त्याए। जिन कौ तुर लिखिया तिन गुर मिलिया तिन जन्म वारण। पाओ पागा अंदरो दुरमत दूजी खोई, सो जन हल विलागा। जिनको कृपा किनी मेरे स्वामी, तिन अंदन हर गुण गाए। सुन मन पीने सहज पाए, जुग मह राम नाम निस्तारा। गुर तिपजै शब्द विचारा, गुर शब्द विचारा राम नाम प्यारा। जिस कृपा करे सो पाए, सहजे गुण गावै दिन राति किलविक सब गवाए। सब को तेरा तू सबना का, हो तेरा तू हमारा। जुग मह राम नाम निस्तारा, साजन आए उठे करमाही। हर गुण गावे तृप्त अगाही, हर गुण गाए सदा तृप्तासी। फिर भूख न लागै आए, दह दिस पूज होवै हर जन की। जो हर हर नाम ते आए, नानक हर आपे जोड़ वे छोड़े। हर बिन को दूजा नाही, साजन आए उठे करमाही। एक ओ अहंकार सतगुर प्रसाद। राग सूही महला तीजा कर तीजा, भगत जना की हर जीव राखै जुग जुग रखदा आया। राम सो भगत जो गुरमुख होवै, होमै शब्द जलाया। राम होमै शब्द जलाया मेरे हर पाया। जिस दी साची बाणी सची सची भगत करे दिन राति गुरमुख आख बखाणी। भगता की चाल सची अत निर्मल नाम सच्चा मन पाया। नानक भगत सोहे दरसाचै जिनी सचो सचो कमाया। हर भगता की जात पत है भगत, हर कै नाम समाणे राम। हर भगत करहे विच हो आप गवावे, जिन गुण अवगुण पछाणे। राम गुण अवगुण पछाणे, हर नाम वखाणे पै भगत मीठी लागी। अंदन भगत करहे दिन राति करही मह बैरागी। भगती राते सदा मन निर्मल, हर जियो वेखे सदा नाले। नानक से भगत हर कै दर साचे अंदर नाम संभाले। मन मुख भगत करहे बिन सतगुर, बिन सतगुर भगत न होई। राम होमै माया रोग व्या पहम जन्मे दुख होई। राम मर जन्मे दुख होई, हिंदू जय पाए पर जे विगोई। बिन गुर तत् न जानिया, भगत विहूणा सब जग भया। भगत विहूणा सब जग भरमिया अंत गया पछतान्या। कोट मदे किनै पछाणिया हर नामा सच सोई। नानक नाम लैवड़ियाई, हिंदू जय पाए पत खोई। भगता कै कर काज साचा, हर गुण सदा वखाणे। राम भगत खजाना आपे दिया, काल कंटक मार समाणे। राम काल कंटक मार समाणे, हर मन भाणे नाम निधान सचो पाया। सदा अखुट कदे नानक खुटै, हर दिया सहज सुभाया। हर जन उचे सद ही उचे गुर कै शब्द सुहाया। नानक आपे बख्स मिलाए, जुग जुग सोभा पाया। सूही महला तीजा, शब्द सच्चा सच सुहला।
ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ, ਹੋਮੈ ਸਭ ਕਿਲ ਵਿਖ ਕਾਟੇ, ਸਾਚ ਰੱਖਿਓ ਉਰਧਾਰੇ ਰਾਮ, ਸੱਚ ਰੱਖਿਓ ਉਰਧਾਰੇ ਦੁੱਤਰ ਤਾਰੇ, ਫਿਰ ਪਵਜਲ ਤਰੁਣ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸਾਚੈ ਸਤਿਗੁਰੇ ਸੱਚ ਬੁਝਾਇਆ, ਪਤ ਰਾਖੈ ਸੱਚ ਸੋਹੀ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੈ ਨਾਮ ਸੁਖ ਹੋਈ ਰਾਮ, ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ, ਗਰਮ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ, ਜਿਨੀ ਸੱਚ ਜਾਤਾ ਸੇ ਸੱਚੇ ਹੋਇੰਦਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਜਿਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਘਰ ਸੋਹਿਲਾ ਹੋਈ ਰਾਮ, ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੈ ਸੋ ਹੋਈ, ਜਹ ਦੇਖਾ ਤਹ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੈ ਦੂਜਾ ਹੋਈ, ਨਾਨਕ ਸਭ ਕਿਛ ਆਪੇ ਕਰਤਾ ਆਪ ਘਰਾਵੈ ਸੋਈ, ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ, ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ, ਆਪ ਪਛਾਣੇ ਤਾਂ ਸਾਚੋ ਜਾਣੇ ਸਾਚੇ ਸੋ ਜੀ ਹੋਈ, ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ, ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਸੂਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਚੁਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵ ਨਾ ਕੋਈ ਰਾਮ, ਤਿਸ ਬਿਨ ਅਵ ਨਾ ਕੋਈ ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ ਧਨ ਫਿਰ ਮੇਲਾ ਵਾ ਹੋਆ, ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ, ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ, ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਭਾਵੇ ਸੋਈ, ਰਾਮ ਸਦਾ ਹੋਵੇ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੁੱਝੈ ਕੋਈ, ਹੁਮੈ ਮਾਰ ਪਛਾਣਿਆ ਕਰਣੀ ਕਾਰ ਕਮਾਵੇ ਸਬਦ ਸਮਾਵੈ ਅੰਤਰ ਏਕੋ ਜਾਣਿਆ, ਗੁਰਮੁਖੇ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹੇ ਪ੍ਰਭ ਸੋਈ, ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ, ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤੈ ਸਭ ਥਾਈ, ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ, ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ, ਸਾ ਤਨ ਬਾਲੀ ਤੁਰ ਮੇਲੀ ਮੀਰੈ ਪ੍ਰਭ ਆਪ ਮਿਲਾਈ, ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹੇ ਅਸਭ ਥਾਈ, ਰਾਮ ਪ੍ਰਭ ਰਵ ਰਹੇ ਅਸਭ ਥਾਈ, ਮਨ ਵਸਾਏ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ, ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ, ਕਾਮਣ ਨਿਰਮ ਹੋਮੈ ਨਿਰਮਲ ਹੋਮੈ ਮਲ ਖੋਈ, ਗੁਰਮਤਿ ਸੱਚ ਸਮਾਈ, ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ। ਸੂਹੀ ਮਹੱਲਾ ਤੀਜਾ, ਹਰ ਹਰੇ ਹਰ ਗੁਣ ਗਾਵੋ, ਹਰ ਗੁਣ ਮੁਖੇ ਪਾਏ ਰਾਮ, ਅੰਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ, ਅਨਹ ਸ਼ਬਦ ਵਜਾਏ ਹਰ ਜੀਉ ਕਰੇ ਆਏ, ਹਰ ਗੁਣ ਗਾਵੋ ਨਾਰੀ, ਅੰਦਿਨ ਭਗਤ ਕਰੇ ਗੁਰ ਆਗੈ ਸਾ ਤਨ ਕੰਧ ਪਿਆਰੀ, ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇਜਨ ਸ਼ਬਦ ਸੁਹਾਏ, ਨਾਨਕ ਤਿਨ ਕਰ ਸਦਹੀ ਸੋਹਿਲਾ ਹਰ ਕਰ ਕਿਰਪਾ ਕਰੇ ਆਏ, ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਵਲਾਏ, ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ, ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ, ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਬਦੇ ਮੇਲ ਮਿਲਾਏ, ਨਾਨਕ ਸਫਲ ਜਨਮ ਤਿਨ ਕੇ ਰਾਜੇ ਸਤਿਗੁਰ ਹਰ ਮਾਰਗ ਪਾਏ, ਸੰਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ, ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ, ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੂ ਅਰਤਾ ਹਰ ਨਾਲੇ ਸੁਖਦਾਤਾ ਮਾਇਆ ਸੁਖਦਾਤਾ ਪਾਇਆ ਮੋਹ ਚੁਕਾਇਆ, ਅੰਧਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ, ਨਾਨਕ ਤਿਨ ਕਰ ਸਤੀ ਸੋਹਲਾ ਜੇ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨ ਪਾਇਆ, ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ, ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗਰਾ ਤੇ, ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਤਹੀ ਜਾਤੇ, ਸਾਚੀ ਭਗਤ ਕਹੇ ਦਰ ਜਾਪੇ ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭਦੇ ਹੀ ਸੁਖ ਹੋਈ। ਸੂਹੀ ਮਹੱਲਾ ਤੀਜਾ, ਜੇ ਲੋੜੇ ਵਰ ਬਾਲੜੀਏ ਤਾਗੋ ਚਰਨੀ ਚਿਤ ਲਾਏ, ਰਾਮ
ਸਦਾ ਹੋਵੇ ਸੋ ਹਾਗਣੀ ਹੈ ਜੀਉ ਮਰੈ ਨਾ ਜਾਏ ਰਾਮ ਹੈ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਧ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਹੋ ਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚੰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅੰਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚ ਹੋ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪੀਤਮ ਰਾਤੀ ਨਾਨਕ ਨਾਮ ਮਿਲੈ ਵੜਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹੋ ਅਤਿ ਨਿਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਭਾਣੀ ਅੰਦਨ ਗੁਣ ਗਾਵੈ ਨਿਤ ਸਾਚੇ ਕਥੇ ਅਖਤ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਸੀ ਤੀ ਚਿੱਤ ਲਾਇਆ ਕਾਮਣ ਮਨ ਸੁਹਿਲਰਾ ਸਾਜ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਓ ਵਰਧਾਰੇ ਰਾਮ ਹਰ ਰਾਖਿਓ ਵਰਧਾਰੇ ਆਪਣਾ ਕਾਰ ਜਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸਬਦ ਸਵਾਰੇ ਸੂਹੀ ਮਹਲਾ ਤੀਜਾ ਸੋਹਲਰਾ ਹਰ ਰਾਮ ਨਾਮ ਗੁਰਸਬਦ ਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲ ਰਾਹ ਰਾਮ ਨਾਮ ਗੁਰਸਬ ਦੀ ਵਿਚਾਰੇ ਹਰ ਹਰ ਏਕੋ ਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲ ਰਾਹ ਰਾਮ ਨਾਮ ਗੁਰਸਬ ਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਬਦ ਸੁਭਾਏ ਰਾਮ ਮੇਲੋ ਸਬਦ ਸੁਭਾਏ ਆਪ ਗਵਾਏ ਰੰਗ ਸੋਰ ਦੀਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੋਹਾਗਣ ਸਾਵਟ ਭਾਗੀ ਜੇ ਚੱਲੈ ਸਤਿਗੁਰ ਭਾਏ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣ ਹਾਰੋ ਵਡਭਾਗੀ ਗੁਰ ਪਾਇਆ ਘਟ ਕਰ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਇਆ ਭਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਕਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਉ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਉ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੈ ਰੋਗ ਗਇਆ ਭਉ ਪਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰਸਬਦ ਸਿਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਨ ਨੇ ਤਰ ਲਿਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਦ ਪਾਈ ਪੰਚ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਆਠੀ ਪਾਖੰਡ ਪਰਮ ਗਵਾਇਆ ਹੋਂ ਮੈਂ ਪੀਰ ਗਈ ਸੁਖ ਪਾਇਆ ਰੋਗਤ ਪੈ ਸਰੀਰਾ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਉ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਉ ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ ਬਿਨ ਸਤਿਗੁਰ ਮਗ ਨ ਪਾਇਆ ਉੱਜੜ ਪੰਥ ਪ੍ਰਮੈ ਗਾਵਾਰੀ ਕਿਨ ਖਿਨ ਕਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਉਹ ਮਾਹੀਆ ਬਲਰਾਮ ਜੀਉ ਪੰਡਿਤ ਪਾਧੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਉ ਪਤੀ ਵਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰਿਆਏ ਗੁਣੀ ਗਿਆਨੀ ਬਹਿ ਪਤਾ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਤ ਨਵਤਨ ਬਾਲ ਸਿਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਉ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਉ ਧਰਮ ਦ੍ਰਿੜ ਹੋ
ਦ੍ਰਿੜ ਹੋ ਹਰਨਾਮ ਤੇ ਆਵਹੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਦ ਹੋ, ਸਭ ਕੇਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ, ਵਡ ਭਾਗੀ ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੁਮੈ ਮਹਿਲ ਗਵਾਇਆ, ਬਲਰਾਮ ਜੀਓ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਵ ਰਹਿਆ ਭਰ ਪੂਰੇ, ਅੰਤਰ ਬਾਹਰ ਹੈ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਵ ਮਨ ਚਾਉ ਪਹਿਆ ਬੈਰਾਗੀ ਆ, ਬਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ, ਵਡ ਭਾਗੀ ਆ, ਬਲਰਾਮ ਜੀਓ ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਜਨਾ ਵਡ ਭਾਗੀ ਪਾਇਆ, ਹਰ ਕਥੀਆ ਅਕਤ ਕਹਾਣੀ, ਹਿਰਦੈ ਹਰ ਹਰ ਹਰ ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ, ਹਰ ਚੌਥੜੀ ਲਾਵ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਹਰ ਮਨ ਤਨ ਮੀਠਾ ਲਾਇਆ, ਬਲਰਾਮ ਜੀਓ ਹਰ ਮੀਠਾ ਲਾਇਆ, ਮੇਰੇ ਪਰ ਪਾਇਆ ਅੰਦਨ ਹਲ ਲਾਏ, ਮਨ ਚਿੰਦਿਆ ਫਲ ਪਾਇਆ, ਸੁਰਾ ਸੁਆਮੀ ਹਰਨਾਮ ਵਜੀ ਵਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ, ਗੁਰਮੁਖ ਹਰ ਗੁਣ ਗਾਏ, ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ, ਮੇਰੇ ਪ੍ਰਭ ਭਾਏ ਮਿਲਿਆ ਸਹਿ ਸੁਭਾਏ, ਅੰਦਨ ਭੋਗ ਭੋਗੇ ਸੁਖ ਸੋਵੈ, ਸਬਦ ਰਹਿ ਲਵਲਾਏ, ਵੱਡਾ ਭਾਗ ਗੁਰਪੂਰਾ ਪਾਈਏ, ਅੰਦਰ ਨਾਮ ਤੇ ਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ, ਸੰਗਤ ਸੰਤ ਮਿਲਾਏ, ਹਰਸਨ ਨਿਰਮਲ ਨਾਏ, ਨਿਰਮਲ ਜਲ ਨਾਏ, ਮੈਲ ਗਵਾਏ, ਭੇ ਪਵਿੱਤ ਸਰੀਰਾ, ਦੁਰਮਤ ਮੈਲ ਗਈ ਭ੍ਰਮ ਭਾਗਾ, ਹੋਮੈ ਬਿਨ ਠੀ ਪੀਰਾ, ਨਦ ਪ੍ਰਭੂ ਸਤਸੰਗਤ ਪਾਈ, ਨਿਜ ਹੋਆ ਵਾਸਾ, ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ, ਅੰਤਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ, ਸਭ ਨੇ ਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ ਕਟ ਚਾਨਣ ਕਰ ਮੰਦਰ ਸੋਹਾਇਆ, ਤਨ ਮਨ ਅਰਪ ਸੀਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ, ਜੋ ਪ੍ਰਭ ਕਹਿ ਸੋਈ ਪਰ ਕੀਜੈ, ਨਾਨਕ ਅੰਕ ਸਮਾਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ, ਵਿਆਹਣ ਆਇਆ, ਗੁਰਮੁਖ ਹਰ ਪਾਇਆ, ਸਾ ਤਨ ਕੰਧ ਪਿਆਰੀ, ਸੰਜਨਾ ਮਿਲ ਮੰਗਲ ਗਾਏ, ਹਰ ਜੀਵ ਆਪ ਸਵਾਰੀ, ਸੁਰ ਨਰ ਗਣ ਗੰਧਰਵ ਮਿਲ ਆਏ, ਅਪੂਰਵ ਜੰਝ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ, ਰਾਗ ਸੂਹੀ ਛੰਤ ਮਹੱਲਾ ਚੌਥਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੋ, ਸੰਤ ਜਨਹੋ ਗੁਣ ਗਾਵੇ, ਗੋਬਿੰਦ ਘੇਰੇ ਰਾਮ, ਗੁਰਮੁਖ ਮਿਲ ਰਹੀ ਹੈ ਘਰ ਵਾਜੇ, ਸ਼ਬਦ ਘਨੇਰੇ ਰਾਮ, ਸ਼ਬਦ ਘਨੇਰੇ ਹਫਤੇ, ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ, ਅਹਿਨਸ ਜਪੀ ਸਾ ਲਾਹੀ, ਸਦਾ ਸਾ ਲਾਹੀ, ਸਾਜ ਸ਼ਬਦ ਲਿਵਲਾਈ, ਅੰਦਨ ਸਹਿਜ ਰਹਿ ਰੰਗਰਾਤਾ, ਰਾਮ ਨਾਮ ਰਿਧ ਪੂਜਾ, ਨਾਨਕ ਗੁਰਮੁਖ ਏਕ ਪਛਾਣੈ, ਅਵ ਨ ਜਾਣੈ ਦੂਜਾ, ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ, ਪ੍ਰ ਮੇਰਾ ਸੁਆਮੀ ਅੰਤਰ ਜਾਮੀ, ਕਟ ਕਟ ਰਵਿਆ ਸੋਈ, ਗੁਰਮਤਿ ਸੱਚ ਪਾਈਏ ਸਹਿਜ ਸਮਾਈਏ, ਤਿਸ ਬਿਨ ਅਵ ਨ ਕੋਈ, ਸਹਿਜੇ ਗੁਣ ਗਾਵਾ ਜੇ ਪ੍ਰਭਾਵ ਆਪੇ ਲੈ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾਪੈ, ਅਹਿਨਸ ਨਾਮ ਧਿਆਏ, ਇਹੋ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੁਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ, ਜਮ ਮਗ ਦੁੱਖ ਪਾਵੈ, ਚੋਟਾ ਖਾਵੈ ਅੰਤ ਗਏ ਪਛਤਾਇਆ, ਬਿਨ ਆਵੈ ਕੋ ਬੇਲੀ, ਨਾ ਹੀ ਪੁੱਤ ਕੁਟੁੰਬ ਸੁੱਤ ਭਾਈ, ਨਾਨਕ ਮਾਇਆ ਮੋਹ ਪਸਾਰਾ, ਆਗਿਆ ਸਾਥ ਨ ਜਾਈ, ਹਉ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਧ ਦੁੱਤ ਧਰੀਐ ਰਾਮ, ਸਤਿਗੁਰ ਭਾਏ ਚਲੋ ਜੀਵਤਿਆ ਇਵ ਮਰੀਐ ਰਾਮ, ਜੀਵਤਿਆ ਮਰੀਐ ਭੋਜਲ ਤਰੀਐ, ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਬਟ ਭਾਗੀ, ਸੱਚ ਨਾਮ ਲਿਵਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ, ਸੂਹੀ ਮਹੱਲਾ ਚੌਥਾ ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ, ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਹੋ ਮਨ ਤਨ ਦੇਵਾ ਸਤਿਗੁਰ ਹੈ, ਮੈਂ ਮੇਲੇ ਪ੍ਰਭ ਗੁਣਤਾਸੇ, ਤਨ ਧਨ ਗੁਰੂ ਵਡ ਪੁਰਖ ਹੈ, ਮੈਂ ਦੱਸੇ ਹਰ ਸਾਹਿਬ ਆਸੇ, ਵਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵੇਗਾਸੇ, ਗੁਰ ਸੱਜਣ ਪਿਆਰਾ, ਮੈਂ ਮਿਲਿਆ ਹਰ ਮਾਰਗ ਪੰਥ ਦਸਾਹ, ਕਰਿਆ ਬਹੁਚਰੀ ਵਿਛੁਨਿਆ, ਮਿਲ ਸ਼ਬਦ ਗੁਰੂ ਪਰਮਨਾਹ, ਹਉ ਤੁਜ ਬਾਜੋ ਖਰੀ ਉਡੀਣਿਆ, ਜੋ ਜਲ ਬਿਨ ਮੀਨ ਮਰਾਹ, ਜਨ ਨਾਨਕ ਨਾਮ ਸਮਾਹ ਮਨ ਰਤ,
ਨਾਨਕ ਪ੍ਰਭ ਦੇਹ ਮੱਤੀ ਛਡਾਸਾ ਨਿਤ ਸੁਖ ਸੋਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਵਰ ਸੇਜੜੀਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇਹੁ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹੈ ਪ੍ਰਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹੈ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬੈ ਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋਂ ਗੁਰ ਵਿਟੋਂ ਘੋਲ ਕੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹ ਕੂੜਾ ਲਾਇਓ ਕੋ ਸੰਭਰ ਗਾਨਾ ਕੂੜੀ ਦੇਖ ਭੁੱਲੋ ਅੜ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਵੇ ਲਾਲਾ ਅਤ ਗੁਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਹਚਲ ਹਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਭਾਗ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕ ਨਾ ਕੀਜਾ ਗੁਰਮੁਖ ਦਾ ਜਪ ਹੁਮਾਣਾ ਨਾਨਕ ਦੀਨ ਭਗਤ ਪਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚਾ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ ਨਿਹਚੁਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਆ ਭੋਜਲ ਤਰੀਆ ਜੇ ਥੀਵੈ ਕਰਮ ਲਿਖਿਆਸਾ ਗੁਰ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਨ ਪਿਆ ਹਰਦੁਆਰੈ ਹੋਂ ਬਲ ਬਲ ਸਤਿਗੁਰਬਾਨੋ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰਹਿਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਪਾਈਐ ਥਿਓ ਨਿਮਾਣਾ ਸਤਿਗੁਰਬਾਣਾ ਸਗਲਾ ਆਪ ਮੇਟਾਈਐ ਉਹ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹੈ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸ ਕਹਿ ਬਲਰਾਮ ਜੀਓ ਹਰ ਅੰਮਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸ ਕਹਿ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਤੁਖ ਕੋਈ ਨਾ ਲਾਗੈ ਭੋਜਲ ਪਾਰੇ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਰ ਨਮੰਤਨ ਪੀਵਾ ਹਰ ਆਪੇ ਲਏ ਮੇ ਲਾਏ ਕਿਉਂ ਵਿਛੋੜਾ ਥੀ ਵਹੀ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੇ ਬਲਰਾਮ ਜੀਓ ਤੇਰੀ ਟੇਕ

हर आराधे जम पंथ साधे दुख न व्यापै कोई जब थल महियल पुन स्वामी जब देखा तत सोई भरम मोह पेका नाठे प्रभ नेर हूँ ते नेरा नानक को प्रभ कृपा की जय नेत्र देखे दर्श तेरा कोट करन दी जे पर प्रीतम हर गुण सुनिए अबनासी राम सुन सुन एह मन निर्मल हो वै कटिया काल की फांसी राम कटिया जम फांसी सिमर अबनासी सगल मंगल सो ज्ञाना हर हर जप जपिया दिन लागी राती लागै सहज ध्याना काल मलख दुख जारे प्रभु चितारे मन की दुर्मत नासी कोह नानक प्रभ कृपा की जय हर गुण सुनी है अवेनासी करोड़ हस तेरी टहल कमावे चरण चले प्रभ मार्ग राम पव सागर नाव हर सेवा जो चढ़ाए तिस तार गराम पव जल तरिया हर हर सिमरिया सगम मनोरथ पूरे महा बेकार गए सुख उपजे बाजे अनह तूरे मन बांशत फल पाए सगले कुदरत कीम अपारग कोह नानक प्रभ कृपा की जय मन सदा चलै तेरा मार्ग एहो वर ए हवड़ियाई एहो तन होए वटपागा राम एहो रंग एहो रस भोगा चरनी मन लागा राम मन लागा चरने प्रभ की सरने करण कारण गोपाला सब किश तेरा तू पर मेरा मेरे ठाकुर दीन दयाला मोहे निर्गुण प्रीतम सुख सागर संत संग मन जागा कोह नानक प्रभ कृपा कीनी चरण कमल मन लागा सूही महला पंजवा हर जपे हर मंदिर साजै संत पत गुण गाव हे राम सिमर सिमर स्वामी प्रभ अपना सगले पाप तो जाव हे राम हर गुण गाए परम पद पाया प्रभ की उत्तम बाणी सहज कथा प्रभ की अति मीठी कथी अगत कहानी भला संजोग मूर्त पल साचा अब जल नीव रखाई जन नानक प्रभ है दयाला सर्व कला बने आई आनंदव जे नित वाजे पा भ्रम मन भूठा राम गुरमुखे सच करनी सारी बिनसे परम पै झूठा राम अनहद वाणी गुरमुख बखाणी जस सुन सुन मन तन हरिया सर्व सुखा तिसी बने आए जो प्रभ अपना करिया कर मह नव निद भरे भंडारा राम नाम रंग लागा नानक जन प्रभ कदे न विसरै पूरन जाके भागा छाया प्रभ छत्रपत कीनी सगली तपत बिनासी राम दुख पाप का डेरा टाठा कर जाया रासी राम हर प्रभ फरमाया मिटी बलाया साच तरम पुन फलिया सो प्रभ अपना सदा ते आया सोत बैस्त खलिया गुण दान सुख सागर स्वामी जल थल मही अलसोई जन नानक प्रभ की शरण आई तिस बनिया बना कोई मेरा घर बनया बन ताल बनया पर से हर राया राम मेरा मन सोहे अमित साजन सर से गुण मंगल ह गाया राम गुण गाए प्रभु त्याय साचा सगल इच्छा पाइया गुरचान लागे सदा जागे मन मजिया वाधाइया करी नदर स्वामी सुख हे गामी हलत पलत सवारिया बिनवंत नानक नित नाम जपिया जियो पिंड जिन तारिया सूही महला पंजवा पैसा गुरो पैसा गतरिया हर हर नाम ते आए राम बोहित रह चन अराधे मेरे सतगुर पार लगाए राम गुर सबदी तरिया बोहना मरिया चूकै आवण जाना जो किश करै सोई पल मानो ता मन सहज समाणा दुख ना पूख ना रोग ना ब्यापै सुख सागर सरनी पाए हर सिमर सिमर नानक रंगराता मन की चिंत मिटाए समझना हर मंत्र दृढ़ाया सहर साजन वसगत की ने राम अपने प्रभ आग्ञा धरिया सरबस ठाकुर दीने राम करे अपनी दासी मिटी उदासी हर मंदिर थित पाई आनंद बिनोद सिमर हो प्रभ साचा विछड़ कबहू न जाई सावड़ पागण सदा सोहागण राम नाम गुण चीने कोह नानक रवहे रंग राते प्रेम महारस पीने आनंद बिनोद पै नित सखिए मंगल सदा हमारे राम अपना प्र आप सिघारी सोभावंती नारे राम सहज पाए पै कृपाला गुण अवगुण ना बिचारिया कंठ लगाए लिए जने अपने राम नाम और तारिया मान मोहम्मद सगल व्यापी कर कृपा आपने वारे कहो नानक पैसा गर तरिया पूर्ण काज हमारे गुण गोपाल का हो नित सखी हो सगम नोर्थ पाए राम सफल जन्म हुआ मेर साधु एक ओंकार ते आए राम जब एक प्रभु अनेक रव्या सर्व मंडल छाया ब्रह्म उपसारा ब्रह्म पसरिया सब ब्रह्म दृष्टि आया जल थल महियल पूरे पूरन दिस बिना नहीं गुजाए पेख दर्शन नानक बिकसे आप ले मिलाए सूही महला पंजवा अब जल नगर गोबिंद गुरु का नाम जपत सुख पाया राम मन इच्छे सही फल पाए करते आप वसाया राम करते आप वसाया सर्व सुख पाया पुत पाए सिख बिगासे गुण गावे पूर्ण परमेश्वर कार्य आया रासे प्रभ आप स्वामी आपे रखा आप पिता आप माया कहो नानक सतगुर बलिहारी जिन एहो थान सुहाया कर मंदिर हट नाले सोहे जिस
ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰਨਾਮ ਅਰਾਧੇ ਕਟਿਆ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਭਿਨਾਸੀ ਹਰ ਹਰ ਨਾਮ ਧਿਆਏ ਸਗੋ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣ ਹਿਰਲਿਆ ਦੁੱਖ ਦਰਦ ਭ੍ਰਮਨਾਸੀ ਸਬਦੇ ਸਵਾਰੇ ਸਤਿਗੁਰ ਪੂਰੈ ਨਾਨਕ ਸਤ ਭਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤਨ ਚੜ੍ਹੈ ਸਵਾਈ ਰਾਮ ਪਾ ਬ੍ਰਹਮ ਖਸਮਾਨਾ ਕੀ ਹੈ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਪਤਨ ਕਾ ਰਾਖਾ ਸੋ ਪ੍ਰਭ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਹਿ ਦਹਿ ਸਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਿਲਿਹਾਰੀ ਜਿਨ ਅਬਚਲਦੀ ਵਿਰਖਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਦ ਵਿਚਾਰੇ ਸੰਤ ਗੋਸਨੇ ਤੋ ਹੋਵੈ ਹਰ ਨਾਮ ਅਰਾਧੇ ਮੈਲ ਸਭ ਕਾਟ ਹੇ ਕਲ ਵਿਖ ਸਗਲੇ ਖੋਵੈ ਤਹਿ ਜਨਮ ਨਾ ਮਰਨਾ ਆਵਣ ਜਾਣਾ ਬੋਹੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ੁਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਲ ਸੁਹਾਵੀ ਤਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗੋ ਮਨੋਰਥ ਪੂਰੇ ਜੈ ਜੈਕਾਰ ਪਿਆ ਜਗਲ ਅੰਤਰ ਲਾਥੇ ਸਗਲ ਵੇ ਸੂਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧੇ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਹੀ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨੇ ਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠੇ ਨਾਠੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸਵਾਮੀ ਕੇ ਅਚਰਜ ਜਿਸ ਵੜਿਆਈ ਰਾਮ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵੇ ਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਤ ਉਪਜੇ ਸਾਧ ਸੰਗਤ ਸੰਗ ਬਣੀ ਜਿਨੇ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸਭ ਦੇ ਆਧਾਰਾ ਗੁਣਦਾਨ ਮੇਰਾ ਪ੍ਰਭ ਕਰਤਾ ਗੁਣਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਐ ਅੰਦਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀ ਜੈ ਬਿਨਵੰਤ ਨਾਨਕ ਇਛ ਪੂਨੀ ਪੇਖ ਦਰਸਨ ਜੀ ਜੈ ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲਰਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ ਕੋੜਾ ਬੋਲਣਾ ਜਾਣੈ ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹੈ ਬਿਰਧ ਸਦਾ ਇੱਕ ਤਿਲ ਨਹੀਂ ਪੰਨੈ ਘਾਲੇ ਕਟ ਕਟ ਵਾਸੀ ਸਰਵ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਦਾ ਸਰਣਾਗਤ ਅੰਮ੍ਰਿਤ ਸੱਜਣ ਮੇਰਾ ਹੋਮ ਬਿਸਮ ਪਈ ਜੀ ਹਰ ਦਾ ਸੰਦੇਖ ਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮ ਪਗ ਛਾਰਾ ਪੇਵਕਤ ਜੀਵਾ ਠੱਡੀ ਥੀਵਾ ਤਿਸ ਜੇਵੜੇ ਅਵ ਨਾ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੇ ਤਾਰਾ ਨਾਨਕ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨਾ ਪਾਰਾ ਵਾਰਾ ਹੋ ਨਿਮਕ ਨਾ ਛੋਡਾ ਜੀ ਹਾ ਪ੍ਰੀਤਮ ਪ੍ਰਾਣ ਅਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮੇਰੇ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਆਨੰਦ ਕਨੇਰੇ ਹੋਮੈ ਬਿੰਠੀ ਗਾਠੇ ਸਭ ਕੈ ਮਦ ਸਭ ਹੂੰ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਾ ਪ੍ਰੀਤਮ ਮਨਹੇ ਸਧਾਰੋ ਮੈਂ ਖੋਜਤ ਖੋਜਤ ਜੀ ਹਨਿਹਚਲ ਸੋ ਕਰ ਪਾਇਆ ਸਭ ਅਧਰਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਿਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੰਜਨ ਧਿਆਇਆ ਨਾਨਕ ਸਨ ਕਿਰਪਾ ਨਿਧ ਸਵਾਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇਸ ਦੋਹਾ ਗਣੀ ਪਰ ਪਿਰ ਰਾਵਣ ਜਾਏ ਪਿਰ ਛੋਡਿਆ ਕਰ ਆਪਣਾ ਮੋਹੀ ਦੂਜਾ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹੈ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰਾਤੀ ਸਾਜ ਸਿਗਾਰ ਸਹਿਜ ਸੱਚ ਪਿਰ ਰਾਵਿਆ ਹਰਨਾਮਾ ਔਰ ਧਾਰ ਆਗਿਆਕਾਰੀ ਸਦਾ ਸੋਹਾਗਣ ਆਪ ਮੇਲੀ ਕਰਤਾਰ
ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਵੀਏ ਨਿਮਾਣੀਏ ਸੋ ਸੋਹ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਓ ਆਕਾਸ ਪਤਾਲਾ ਹੁਕਮੇ ਧਰਤੀ ਸਾਜਨ ਸੱਚੀ ਧਰਮਸਾਲਾ ਆਪ ਉਪਾਇ ਖਪਾਇਦਾ ਸੱਚੇ ਦੀਨ ਦਿਆਲਾ ਸਭਨਾ ਰਿਜੁਕ ਸੰਭਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਥ ਪਾਲਾ ਸਲੋਕ ਮਹੱਲਾ ਤੀਜਾ ਸੁਹਬਤਾ ਸੋਹਾਗਣੀ ਜਾ ਮਨ ਲਹਿ ਸਚਨਾ ਸਤਿਗੁਰ ਆਪਣਾ ਮਨਾਏ ਲੈ ਰੂਬ ਚੜ੍ਹੀ ਤਾਂ ਅਗਲਾ ਦੂਜਾ ਨਾਹੀ ਥਾਓ ਐਸਾ ਸਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਅਹਨੇ ਸਲਾਗੈ ਭਾਓ ਨਾਨਕ ਸੁਹਾਗਣ ਕਾਕਿਆ ਚਿਹਨ ਹੈ ਅੰਦਰ ਸਚਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇਹੋ ਸੁਹਵੀ ਸੁਹਾ ਵੇਸ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜਿਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸਚੇ ਅਲਖ ਅਪਾਰਾ ਇੱਕ ਨਾਨੋ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹੁਮੈ ਤਜ ਵੇਕਾਰਾ ਜਿਸ ਤੂੰ ਮਿਲੇ ਸੋ ਤੁਧ ਮਿਲੈ ਸੋਈ ਸੱਚਿਆਰਾ ਸੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨਮ ਹੈ ਝੂਟ ਸਭ ਬਿਨ ਸਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸੱਚੜਾਓ ਉਲਟੀ ਸਕਤ ਸਿਵੈ ਕਰੇ ਆਏ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤਨਾ ਪਾਇਆ ਜਾਏ ਇਸ ਲਹਿੰਦੇ ਬਿਲ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੂਹੈ ਵੇਸ ਲੋ ਪਾਏ ਸਬਦ ਸੱਚਾ ਰੰਗ ਲਾਲ ਕਰ ਪੈ ਪਾਏ ਸਿਗਾਰ ਬਣਾਏ ਨਾਨਕ ਸਦਾ ਸੁਹਾ ਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਏ ਤਿਸਦਾ ਅੰਤ ਨ ਜਾਪੇ ਗੁਰ ਸ਼ਬਦ ਬਜਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਏ ਮਨਮਖ ਹੋਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਨ ਕੋ ਲੱਖਣੀ ਜੋ ਪ੍ਰਭ ਛੋਟ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਪਧਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰਾ ਖਿਮਾ ਸਿਗਾਰ ਪਈਆ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਓਹਰ ਲਾਇ ਕਿਸੈ ਦੀਨ ਰਲੈ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੀ ਸੁਪਨਾ ਸੂਹਾ ਰੰਗ ਸੁਪਨਾ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਈਆ ਛਾਰ ਪੌੜੀ ਇਹੋ ਜਗ ਆਪ ਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਇਨ ਮੋਹ ਝੂਠ ਗੁਮਾਨ ਆਵੈ ਜਾਇ ਪਵਾਈਐ ਮਨਮੁਖ ਅਗਿਆਨ ਇਕਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸੋਕ ਮਹੱਲਾ ਤੀਜਾ ਸੁਹਵੀਏ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦਜ ਮੋਈ ਗਵਾਰ ਸਤਿਗੁਰ ਮਿਲਿਆ ਸੁਹੈ ਵੇਸ ਗਿਆ ਹੁਮੈ ਵਿੱਚ ਹੁਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰਹੋ ਲਾਲ ਕਰਹੋ ਸਿਗਾਰ ਆਵਣ ਜਾਣਾ ਵੀਸਰੈ ਗੁਰ ਸਾਹਿਬ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰੱਤਾ ਹੂੰ ਮੈਂ ਮੇਰਾ ਕਰ ਮੋਏ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜੈ ਭਰ ਮੇਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਨਸੇ ਕਰਮ ਕਮਿੱਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅਗ ਜਲਾਹੇ ਜੇ ਜਾਣੇ ਪੇਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅਗ ਜਲਾਹੇ ਪਾਵੈ ਜੀਵੋ ਕੈ ਮਰੋ ਦੂਰੋਂ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾ ਵੈ ਜੇਵੜ ਹੋ ਦਾਤ ਨਾ ਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਦਾਨ ਹੈ ਗੁਰਮੁਖ ਮਨ ਵਸਿਆ
ਕਰ ਕਿਰਪਾ ਨਾਮਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸੋਖ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਹੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਨਾ ਚੱਲੇਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੀਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਰਫ ਨਾ ਜਿਪੇ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਸਦ ਨਾਨਕ ਸਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਪਵ ਥੱਕੀ ਕਿਨ ਕੀਮਤ ਹੋਈ ਸਤ ਗੋਰੇ ਏਕ ਵੇਖਾ ਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਭ ਵਿਆਹ ਨਾਨਕ ਇਹੋ ਪਟੰਤਰਾ ਤਿਤ ਦੀ ਬਣ ਗਿਆ ਹ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਆ ਨਾਨਕ ਸੋ ਸਾ ਲਾਹੀਆ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੁਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਮਾੜੀਆ ਲੱਗ ਪਏ ਗਵਾਰੀ ਜਿਨ ਕੀਏ ਤਿਸਹੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬੁਝਾਏ ਹੈ ਸੋ ਬੁਝ ਸੀ ਕਿਆ ਸੱਚਿਆ ਕਿਆ ਜੰਦ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਾਤੇ ਸੇਜੈ ਕੰਤ ਨ ਆਵੇ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤੰਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੈ ਤਨ ਮਨ ਸੋਪੈ ਕੰਤ ਕਹੋ ਤੋ ਨਾਨਕ ਭੋਗ ਕਰੇ।

ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਚੈ ਕੰਤ ਨਾ ਆਵੀ ਇਵੇ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪ੍ਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਏਵੈ ਭਇਆ ਵੇਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਮਹ ਪੌੜੀ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸ ਦਾ ਸੋ ਸਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਲਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੂ ਵੈ ਆਪ ਕਰ ਆਪੀਣਾ ਆਪਾਹੋ ਗੁਰਮੁਖ ਸੇਵਾ ਥਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੁ ਨਾਨਕ ਪੁਰ ਦਰ ਵੇ ਪ੍ਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪ੍ਰਵਾਹੁ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦਾ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੂਕ ਮਹੱਲਾ ਪਹਿਲਾ ਨਾਨਕਿਹੋ ਤਾਨ ਜਾਲ ਜਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕੀਤੀ ਲਹ ਸਹਮ ਜਾ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਓਨ ਕਰ ਸੱਚ ਫੁਰਮਾਣ ਸਦਾ ਨਿਚਰ ਰਵ ਰਹਿਆ ਸੋ ਪੁਰਖ ਸੁਜਾਨ ਗੁਰਪ੍ਰਸਾਦੀ ਸੇਵੀਐ ਸੱਚ ਸਬਦ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਕਰੇ ਪਰਖੀਅਨ ਸਾਹਿਬ ਕਹਿ ਦੀ ਬਾਣ ਮਹੱਲਾ ਪਹਿਲਾ ਨਹਾਵਣ ਚੱਲੇ ਤੀਰਥੀ ਮਨ ਖੁੱਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ ਬਾਹਰ ਧੋਤੀ ਤੂੰ ਮੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੋ ਪੇਦਾ ਸੇ ਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਈ ਖੁਆਇਨ ਹੋਮੈ ਵਿੱਚ ਬਿਆਪੇ ਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਓਨ ਸਭ ਵਰਤਾਏ ਆਪੇ ਸਲੂਕ ਮਹੱਲਾ ਪਹਿਲਾ ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਦੇ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸਾਤਾਨ ਗਧੋ ਚੰਦਨ ਖੋਲੀਐ ਭੀਸਾ ਹੂਸਿਓ ਪਾਣ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਛੀਆ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣਿਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇ ਨਾ ਬਿੱਟੂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੁਣ ਮੈਂ ਝਗੜਾ ਪਾਇਓ ਨ ਝਗੜਾ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾ ਰਹੋ ਮੈਂ ਗਰਵ ਨਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾ ਲਿਆ ਨਾ ਮਿਲੈ ਆਧਾਰ ਅਹਿਨਸ ਨਵਤ ਨਿਰਮਲਾਕ ਮਹਿਲਾ ਕਬੂਨਾ ਹੋਏ ਨਾਨਕ ਇਹ ਬਿਦ ਛੁੱਟਿਆ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰੱਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ
ਸਭੇ ਕੰਤਰ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾ ਦੈ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚਿਆ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੁ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਬਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਈਆਂ ਕਰਕਾ ਪਾਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕਹਿ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਭਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਪੌੜੇ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਬਚੁਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁੱਪ ਸੰਭਾਲ ਇੰਨੀ ਫੁੱਲੀ ਰੋ ਕਰੇ ਅਵਰੇ ਕੇ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨਕਾ ਕੇ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨ ਸਵਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਆਂਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨ ਲਖਨੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਏ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕੋ ਕਰ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਆ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੇ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਰ ਕਮਾਵੈ ਦੂਜੀ ਕਰ ਲੱਗਿਆ ਫਿਰ ਜੋ ਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸੀ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਜੋ ਰੋਏ ਜਾ ਲੱਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁਖ ਤਾ ਸਹੁਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਓ ਇੱਕ ਅੰਤ ਮਿਲਾਵਾ ਹੋਏ ਪੌੜੇ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹੇ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀ ਨਾ ਰਾਮ ਕੋ ਨਾਮ ਨਾ ਕਬੂਲੀ ਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਹਾ ਕਰੋ ਅਭਾਗੇ ਰਹਾਓ ਦੁੱਖ ਸੁੱਖ ਕਰਕੇ ਕੂਟੰਬ ਜੀਵਾਇਆ ਮਰਤੀ ਬਾਹਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹੇ ਕਬੀਰ ਆਗੇ ਤੇ ਨਾ ਸੰਹਾਰਾ ਸੂਹੀ ਕਬੀਰ ਜੀਓ ਤਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚਾ ਕਰਵੈ ਰਹੇ ਨਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ ਕਿਉਂ ਰਲੀਐ ਮਨ ਹੈ ਬਾਜ ਪਧਾਰਾ ਕਾਗ ਉਡਾਪਤ ਪੂਜਾ ਪਿਰਾਨੀ ਕਹੇ ਕਬੀਰੇ ਕਥਾ ਸਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾ ਜਿ ਗਵਾਇਆ ਚਲੋ ਸੇ ਤਾਪ ਦੀਵਾਨ ਬੁਲਾਇਆ ਹਰ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰ ਗਹਿਕਾਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਅੱਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕਹੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬੇਸਾਰ ਮਾਟੀ ਸੰਗ ਰੂਲੇ ਸੁਹੀ ਕਬੀਰ ਜੀ ਓ ਲਲਿਤ
ताके नैन सरबन सुन ताके ताकी सुंदर काया जरा हाक की सब मत ताकी एक ना थक समाया बाबरे तैं ज्ञान बीचार न पाया बिरता जन्म गवाया रहाओ तब लग प्राणी तिसै सरेबो जब लग घट मै सासा जे घट जाए त भाव न जासी हर के चरण निवासा जिसको शब्द बसावै अंतर चूकै तिसै प्यासा हुक्मै बूझै चौपड़ के लै मन जन मान जिण ढाले पासा जो जन जान भजै अबगत कहो तिनका कछु ना नासा कहो कबीर ते जन कबहो ना हारै ढाल जो जानै पासा सूही ललत कबीर जियो एक कोट पंच सिकदारा पंचे मंगै हाला जिमी नाही मैं किसी की बोई ऐसा दिन दुखाला हर के लोगा मोको नीत डसै पटवारी ऊपर पूजा पकार मैं गुर पह पुकारिया तिन हो लिया ओ बारी रहाओ नौ डाडी दस मुनसब ता वह रैयत बसन न देही डोरी पूरी मापे नाही बहु बिष्टाला लेही बहत्तर घर एक पुरख समाया उन दिया नाम लखाई धर्म राय का दफ्तर सोधिया बाकी रिज मनकाई संता को मत कोई निंदो संत राम है इको कहो कबीर मैं सो गुर पाया जा का नाऊ बबेको राग सूही बाणी श्री रविदास जियो की एक ओंकार सतगुर प्रसाद सह की सार सुहागन जाने तज अब मान सुकर लिया माने तन मन दे न अंतर रखै अबरा देख न सुनै अपाखै सो कत जाने पीर पराई जाकै अंतर दर्द न पाई रहाओ दुखी दुहागन दोए पाखिनी जिन ना निरंतर भगत न केनी पुरसलात का पंथ दोए हेला संग न साथी गवन अकेला दुखिया दर्द बंद दरे आया बहुत प्यास जो भाव न पाया कह रवे दास सरन प्रभ तेरी जो जानो त्यो करगत मेरी सुही जो दिन आवै सो दिन जाही करना कूच रहन थिर नाही संग चलत है हम भी चलना दूर गबन सिर ऊपर मरना क्या तू सोया जाग ए आना तैं जीवन जग सच कर जाना रहाओ जिन जियो दिया सूरज का अंबरावै सब घट भीतर हट चलावै कर बंदगी चाट मैं मेरा हृदय नाम समार सवेरा जन्म सरानू पंथना सवारा सांझ परी दह दिस अंधियारा कहे रविदास निदान देवाने चेतस नाही दुनिया फन खाने सूही उचे मंदर साल रसोई एक घरी फुन रहन न होई एहो तन ऐसा जैसे घास की टाटी जल गयो घास रल गयो माटी रहाओ पाई बंद कुटंब सेहरा ओए पी लागे काट सवेरा घर की नार उरह तन लागी ओ तो भूत भूत कर भागी कह रविदास सबै जग लूटिया हम तो एक राम कह छूटिया एक ओंकार सतगुर प्रसाद राग सूही बाणी सेख फरीद जी की तप तप लोहे लोहे आत्म रोरो बाबल होई सो सोह लोरो तह सह मन मह की आरोस मुझ अवगन सह नाही दोस तह साहिब की मैं सार ना जानी जोबन कोए पाचै पुछता नी रहाओ काली कोल तू कित गुण काली अपने प्रीतम के हो बिरह जाली बिरह बिहुन कते सुख पाए जा होए कृपालता प्रभु मिलाए बिदन खूही मुंद अकेली ना को साथी ना को बेली कर कृपा प्रभ साध संग मेली जा फिर देखा ता मेरा अलोह बेली वाट हमारी खरी उडीनी खन्यो तिकी बहुत पेणी उस ऊपर है मार्ग मेरा पिसेख फरीदा पंथ सुमार सवेरा सूही ललत बेड़ा बंधन सक्यो बंधन की वेला जब भर सरबर जब उचलै तब तरण दुहेला हथ न लाए कुसंबड़े जस जासी ढोला रहाओ इक अपीना पतली सह केरे बोला दुधा तणी ना आवई फिर होए न मेला कहे फरीद सहेलियो सहो अलाय सी हंस चल सी डुमना एह तन ढेरी थी सी एक ओंकार सतनाम करता पुरख निरभौ निरवैर अकाल मूरत अजूनी सह भंगुर प्रसाद राग बिलावल महला पहला चौप दे कर पहला तू सुल्तान कहा हो मिया तेरी कवन बढ़ाई जो तू देह सो कह स्वामी मैं मूरख कहन न जाई तेरे गुण गावा देह बुझाई जैसे सच मैं रहो रजाई रहाओ जो किछ हुआ सब किछ तुझते सब तेरी असनाई तेरा अंत ना जाना मेरे साहेब मैं अंदले क्या चुतराई क्या हो कति कथे कत देखा मैं अकत नकत न जाई जो तुद भावै सोई आखा तिल तेरी वडे आई एते कुकर हो बेगाना भौका इस्तंताई भगत हीन नानक जे होएगा ता खसमै नौ न जाई बिलावल महला पहला मन मंदर तन वेस कलंदर घट ही तीर्थ न आवा एक शब्द मेरे प्राण बसत है बहुत जन्म ना आवा
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਹੀਅਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸਭ ਦਾ ਆਪੇ ਨਿਸ਼ਾਨ ਆਪੇ ਸੁਰਤ ਆਪੇ ਜਾਨ ਆਪੇ ਕਰ ਕਰ ਵੇ ਕਹਿਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦੇਉ ਹੋ ਜਾ ਚਿਕ ਤੂੰ ਅਲਖ ਅਭਿਉ ਰਹਾਉ ਮਾਇਆ ਮੋਹ ਤਰਕਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚੱਕ ਛੋਟੀ ਸਹਿਸਾ ਨੇ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਉ ਨਾਹੀ ਭਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੈ ਧਾਰਿਆ ਅਵਰ ਨਾ ਸੂਝੈ ਗੁਰ ਕਉ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਤਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬੋਰਾਨੇ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਬਿਰਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨ ਸਕੈ ਗਹਿ ਖੈਨ ਸਤਿਗੁਰ ਬੂਝ ਬੁਝਾਈ ਰਹਾਉ ਪ੍ਰਭ ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ ਸਾਸ ਗ੍ਰਹਿ ਜਪੋ ਆਪਣੇ ਹਰ ਭਾਲੀ ਸਤ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋਮੈ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਕੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾ ਸੰਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕੋ ਓ ਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ ਜਿੱਤ ਹੁਣ ਖਸਮ ਨ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੈ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁੱਖ ਨਿਵਾਰੇ ਰਹਾਉ ਤੂੰ ਦਇਆਲ ਦਇਆ ਪਤ ਦਾਤਾ ਕਿਆ ਹੀ ਜੰਤ ਵਿਚਾਰੇ ਮੁਕਤ ਬੰਧ ਸਭ ਤੁਝਤੇ ਹੋਏ ਐਸਾ ਅਗ ਵਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨ ਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨ ਜਾਈ ਸੱਚੈ ਅਪਸਵਾਰੇ ਪਰਮ ਪੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿ ਨਿਸਤਾਰੇ ਨਾਨਕ ਭਾਗੋ ਵੈ ਸਿਸ ਮਸਤਕ ਕਾਲੈ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋ ਜੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਦੀ ਕੀਮਤ ਕੀਕੂ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਕੂ ਜਾਣੇ ਦੁਬਦਾ ਜਾਏ ਰਹਾਉ ਆਪ ਸਰਾਫ ਕਸਵੱਟੀ ਲਾਏ ਆਪੇ ਪਰਕੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣਾ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੈ ਸੋ ਸਤਿਗੁਰ ਪਾਏ ਅੰਨ ਦਿਨ ਲਾਗੈ ਸਹਿ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤੇ ਵੈ ਕੋਈ ਚਾਲੈ ਜੋ ਹਰ ਪਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮਾਂ ਇੱਕ ਨਾ ਘਰ ਮਹਿ ਦੇਹ ਵਡਿਆਈ ਇੱਕ ਭਰਮ ਭਵੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਤੱਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕਹੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚਹੁ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ
कहत नानक सच्चे स्यो प्रीत लाए चूकै मन अभमाना कहत सुनत सभे सुख पावै मानत पाहे निदाना बिलावल महला तीजा गुरमुख प्रीत जिसनों आपे लाए तित घर बिलावल गुर शब्द सुहाए मंगल नारी गावै आए मिल प्रीतम सदा सुख पाए हो तिन बलिहारै जिन हर मन वसाए हर जन कौ मिलिया सुख पाईऐ हर गुण गावै सहज सुभाए रहाउ सदा रंग राते तेरा चाहे हर जी हर जियो आप वसै मन आए आपे सोभा सद ही पाए गुरमुख मेलै मेल मिलाए गुरमुख राते शब्द रंगाए निज कर वसा हर गुण गाए रंग चुल्लू लै हर रस पाए एहो रंग कदे न उतरै साच समाए सब अंतर शब्द मिटिया अग्ञान अंधेरा सतगुर ज्ञान मिलिया प्रीतम मेरा जो सच राते तिन बहुड़ ना फेरा नानक नाम दरड़ाए पूरा गुर मेरा बिलावल महला तीजा पूरे गुर ते वडियाई पाई अचिंत नाम वसिया मन आई हो मैं माया शब्द जलाई दर साचा गुर ते सोभा पाई जगदीश सेव हो मैं अवर ना काजा अंदन अनद होवै मन मेरा गुरमुख मांगो तेरा नाम निवाजा रहाओ मन की प्रतीत मन ते पाई पूरे गुर ते शब्द बजाई जीवन मरण को समसर वेखै बहुड़ न मरै ना जम पेखै कर ही मह सब कोट निदान सतगुर दिखाए गया अभमान सद ही लागा सह ध्यान अंदन गावै इको नाम इस जुग मह वडियाई पाई पूरे गुर ते नाम ते आई जह देखा तै रहया समाई सदा सुख दाता कीमत नहीं पाई पूरे भाग गुर पूरा पाया अंतर नाम निदान दिखाया गुर का शब्द अति मीठा लाया नानक त्रिसन बुझी मन तन सुख पाया राग बिलावल महला चौथा घर तीजा इको ओ अंकार सतगुर प्रसाद उद्दम मत प्रभ अंतर जामी ज्यो प्रेरे त्यो करना ज्यो नटुआ तंत बजाए तंती त्यो बाजै जंत जना जप मन राम नाम रसना मस्तक लिखत लिखे गुर पाया हर हृदय हर बसना रहाओ माया ग्रस्त भ्रमत है प्राणी रख लेवो जने अपना ज्यो प्रहलाद हणाक्स ग्रस्यो हर राख्यो हर सरना कवन कवन की गत मित कही हर किए पतत पवना ओह ढोवै ढोर हाथ चम चमरे हर उदरियो परियो सरना प्रभ दीन दयाल भगत भव तारन पापी राग पपना हरदासन दास दास हम करियो जन नानक दास दासना बिलावल महला चौथा हम मूर्ख मुग्ध अज्ञान मती शरणागत पुरख अजन्मा कर कृपा रख लेवो मेरे ठाकर हम पाथरहीन अकर्मा मेरे मान भज राम नामै रामा गुरमत हर रस पाईऐ हुर त्यागो निफल कामा रहाओ हर जन सेवक से हर तारे हम निर्गुण राख उपमा तुझ बिन अवर न कोई मेरे ठाकर हर जपियै वडे करमा नामहीन त्रिग जीवते तिन वड दुख सहामा ओए फिर जोन पुवाईऐ मंद भू मंद भागी मूड अकर्मा हर जन नाम आधार है तुर पूर्व लिखे वड करमा गुर सतगुर नाम दरड़ाया जन नानक सफल जनमा बिलावल महला चौथा हमरा चित लुभत मोह बिकया बहु दुरमत मैल भरा तुमरी सेवा कर ना सकै प्रभ हम क्यों कर मुग्ध तरा मेरे मान भज जप नर हर नाम नर हरा जन ऊपर कृपा प्रभ तारी मिल सतगुर पार परा रहाओ हमरे पिता ठाकुर प्रभ स्वामी हर देहो मती जस करा तुमरै संग लगे से उदरे जो संग काष्ट लोह तरा साकत नर होची मत मदम जिन हर हर सेवना करा ते नर भागहीन दुहचारी ओए जन्म मोए फिर मरा जिन कौ तुम हर मेल हो स्वामी ते नाए संतोख गुरसरा दुरमत मैल गई हर भजया जन नानक पार परा बिलावल महला चौथा आवो संत मिलो मेरे भाई मिल हर हर कथा करो हर हर नाम बोहत है कल युग केवट गुर शब्द तरो मेरे मान हर गुण हर उचरो मस्तक लिखत लिखे गुण गाए मिल संगत पार परो रहाओ काया नगर मैं राम रस उत्तम क्यों पाईऐ उपदेश जन करो सतगुर सेव सफल हर दर्शन मिले अमृत हर रस पियाहो हर हर नाम अमृत हर मीठा हर संतो चाख दिखो गुरमत हर रस मीठा लागा तिन बिसरे सब बिखर सहो राम नाम रस राम रसायन हर सेवो संत जनो चार पदार्थ चारे पाए गुरमत नानक हर भजहो बिलावल महला चौथा
ਖੱਤਰੀ ਬ੍ਰਾਹਮਣ ਸੂਦ ਵੈਸਕੋ ਜਾਪੈ ਹਰਮੰਤਰ ਜਾਪੈ ਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਬੈਨੀ ਰਹਾਓ ਅਨਕੋ ਪਾਪ ਚਿਤ ਵਿਆਹ ਬਹੁ ਤੇਰੇ ਸਾਹ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਚੈ ਸੋ ਕਰੇ ਜੇ ਮੇਰਾ ਚਿੱਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈ ਨੀ ਅੰਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਅੱਜ ਅਸੀਂ ਸਾਰੇ ਕਾਕਾ ਸਤਵੀਰ ਸਿੰਘ ਰਾਏ, ਬੀਬਾ ਜਸਕਰਨ ਕੌਰ ਗਰੇਵਾਲ, ਉਹਨਾਂ ਦੇ ਸ਼ੁਭ ਆਨੰਦ ਕਾਰਜ ਸਮੇਂ ਖਾਲਸਾ ਦੀ ਮਾਨ ਸੈਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਏ ਹਾਂ। ਆਈਆਂ ਸਮੂਹ ਸੰਗਤਾਂ ਦਾ, ਪਤਵੰਤੇ ਸੱਜਣ ਦੋਸਤ ਮਿੱਤਰਾਂ ਦਾ, ਖਾਲਸਾ ਦੀ ਮਾਨ ਸੈਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਖਾਲਸਾ ਦੀ ਮਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਇਟਵਾਲ, ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ। ਅੱਜ ਜਿਨ੍ਹਾਂ ਦੋਵਾਂ ਪਰਿਵਾਰਾਂ ਦਾ ਸੁਮੇਲ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਹੋ ਰਿਹਾ ਹੈ, ਉਹਨਾਂ ਦੀ ਬਰੀਫ ਜਾਣਕਾਰੀ। ਕਾਕਾ ਸਤਵੀਰ ਸਿੰਘ ਰਾਏ, ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਰਾਏ, ਮਾਤਾ ਗੁਰਦੀਸ਼ ਕੌਰ ਰਾਏ, ਜਿਨ੍ਹਾਂ ਦਾ ਪਿਛਲਾ ਪਿੰਡ ਲੱਖਪੁਰ ਨਵਾਂਸ਼ਹਿਰ, ਇਹ ਪਰਿਵਾਰ ਅੱਜ ਕੱਲ੍ਹ ਬਰਨਵੀ ਵਿਖੇ ਰਹਿ ਰਹੇ ਨੇ। ਬੱਚੇ ਦੇ ਦਾਦਾ ਸਰਦਾਰ ਮੇਹਰ ਸਿੰਘ, ਦਾਦੀ ਰਤਨ ਕੌਰ, ਬੱਚੇ ਦੇ ਨਾਨਾ ਸਰਦਾਰ ਕਰਨੈਲ ਸਿੰਘ ਜੀ ਅਤੇ ਨਾਨੀ ਬੀਬੀ ਅਮਰ ਕੌਰ, ਇਸੇ ਤਰ੍ਹਾਂ ਬੱਚੀ ਪਰਿਵਾਰ ਵੱਲੋਂ ਬੀਬਾ ਜਸਕਰਨ ਕੌਰ ਗਰੇਵਾਲ, ਸਪੁੱਤਰੀ ਸਰਦਾਰ ਗੁਰਮੀਤ ਸਿੰਘ ਗਰੇਵਾਲ, ਬੀਬੀ ਪਰਮਜੀਤ ਕੌਰ ਗਰੇਵਾਲ, ਜਿਨ੍ਹਾਂ ਦਾ ਪਿਛਲਾ ਪਿੰਡ ਢਹਿ ਪਈ ਜ਼ਿਲ੍ਹਾ ਲੁਧਿਆਣਾ, ਇਹ ਪਰਿਵਾਰ ਅੱਜ ਕੱਲ੍ਹ ਡੈਲਟਾ ਵਿਖੇ ਰਹਿ ਰਹੇ ਨੇ। ਬੱਚੀ ਦੇ ਦਾਦਾ ਸਰਦਾਰ ਬੰਤ ਸਿੰਘ ਜੀ ਅਤੇ ਦਾਦੀ ਸੁਰਜੀਤ ਕੌਰ, ਬੱਚੀ ਦੇ ਨਾਨਾ ਸਰਦਾਰ ਗੁਰਦਿਆਲ ਸਿੰਘ ਜੀ ਅਤੇ ਨਾਨੀ ਅਮਰ ਕੌਰ, ਇਹਨਾਂ ਤੋਂ ਪਰਿਵਾਰਾਂ ਦਾ ਸੁਮੇਲ ਅੱਜ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਹੋਣ ਜਾ ਰਿਹਾ ਹੈ। ਆਓ ਸਭ ਤੋਂ ਪਹਿਲਾਂ ਆਨੰਦ ਕਾਰਜ ਦੀ ਰਮਤਾ ਦੀ ਅਰਦਾਸ ਕਰਦੇ ਹਾਂ, ਜਿਸ ਵਿੱਚ ਬੱਚਾ ਬੱਚੀ ਅਤੇ ਇਹਨਾਂ ਦੇ ਮਾਤਾ ਪਿਤਾ ਇਸ ਅਰਦਾਸ ਵਿੱਚ ਸ਼ਾਮਿਲ ਹੋਣਗੇ। ਬਾਕੀ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣ। ਸੁਭਾਸ਼ ਜੋੜੀ, ਕਾਕਾ ਸਤਵੀਰ ਸਿੰਘ, ਬੀਬਾ ਜਸਕਰਨ ਕੌਰ ਗਰੇਵਾਲ, ਸੁਭਾਸ਼ ਜੋੜੀ, ਇਹਨਾਂ ਦੇ ਮਾਤਾ ਪਿਤਾ ਇਸ ਅਰਦਾਸ ਵਿੱਚ ਸ਼ਾਮਿਲ ਹੋਣਗੇ। ਬਾਕੀ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸਤਬੀਰ ਸਿੰਘ ਐਂਡ ਜਸਕਰਨ ਕੌਰ। ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਆਈ ਹੋਪ ਯੂ ਬੋਥ ਰਿਮੈਂਬਰ ਦ ਡੈਫੀਨੇਸ਼ਨ ਆਫ ਐਨ ਆਈਡਲ ਕਪਲ। ਮਹਾਰਾਜ ਜੀ ਕਹਿੰਦੇ ਨੇ, ਤਨ ਫਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ। ਮਹਾਰਾਜ ਜੀ ਸੇਜ਼ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ, ਯੋਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। And today you both are holding the palla in front of Guru Sahib, in front of your loved ones, in front of the whole Sat Sangat. It has a deep meaning behind it. So this is a promise that you both are making today, that we are going to stay together for the rest of our lives. We are going to put our best efforts to make things work. This is a commitment that I am going to stay loyal to my partner for the rest of my life, and I am willing to take Satbir Singh or Jaskan Kaur as my lifelong partner. I hope you both understand this. So hon main binti karunga Jaskan Kaur tena de pita ji Sardar Gurmeet Singh Grewal agge aunge ate palle di jo rasam hai ada karnge. Palle da shabd aap ji nu sarapan kara rahe ne bhai sahab Gurnam Singh ji Rudrapur wale, aao palle di rasam ho rahi hai ji. Vaheguru ji ka khalsa, Vaheguru ji ki fateh.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਿਆਗੀ ਅਰਦਾਸ ਮਾਰੀ, ਜੀਉ ਬਿੰਦਾ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਦੀ ਵਡਿਆਈ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਾਈ ਦਸਵੀਂ ਪਾ

ਸੀ ਸਦਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆ ਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਭਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਮੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ

ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ

ਦਰਕਰ ਦੇ ਸੇਵਕਾ ਕਾਕਾ ਸਤਬੀਰ ਸਿੰਘ ਰਾਏ ਸਪੁੱਤਰ ਸਰਦਾਰ ਜੋਗਿੰਦਰ ਸਿੰਘ ਰਾਏ ਮਾਤਾ ਗੁਰਦੀਸ਼ ਕੌਰ ਰਾਏ ਬੀਬਾ ਜਸਕਰਨ ਕੌਰ ਗਰੇਵਾਲ ਸਪੁੱਤਰੀ ਸਰਦਾਰ ਗੁਰਮੀਤ ਸਿੰਘ ਗਰੇਵਾਲ ਮਾਤਾ ਪਰਮਜੀਤ ਕੌਰ ਗਰੇਵਾਲ ਸੁਭਾਗ ਜੋੜੀ ਕਾਕਾ ਸਤਬੀਰ ਸਿੰਘ ਰਾਏ ਅਤੇ ਬੀਬਾ ਜਸਕਰਨ ਕੌਰ ਗਰੇਵਾਲ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਕਟਾ ਪੁਲਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਸ ਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਖੇੜੇ ਪ੍ਰਦਾਨ ਕਰਦੇ ਹੋਏ ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਬੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਦੀ ਸਭਾ ਬਖਸ਼ਣਾ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਸ ਕਰੋ ਜੀ, ਸੁਭਾਗ ਜੋੜੀ ਨੂੰ ਦਰੋਂ ਘਰੋਂ ਅਸੀਸਾਂ ਬਖਸ਼ੋ, ਸੇਈ ਪਿਆਰੇ

ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਮੰਤ ਸਭ ਸਿੱਖਨ ਕੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਾਧ ਸੰਗਤ ਜੀ ਦੋਨੋਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਦੇ ਨਾਲ ਅਥਾਹ ਪ੍ਰੇਮ ਰੱਖਦੇ ਨੇ। ਬੇਅੰਤ ਮਾਇਆ ਤਿੰਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈ ਹੈ। ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਸਾਡੇ ਬੜੇ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ ਰਾਏ, ਬੀਬੀ ਗੁਰਦੀਸ਼ ਕੌਰ ਰਾਏ, ਜੋ ਕਿ ਅਕਸਰ ਹੀ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਕਰਦੇ ਆਪ ਜੀ ਨੂੰ ਨਜ਼ਰ ਆਉਣਗੇ। ਬੜਾ ਪਿਆਰ ਸੰਗਤਾਂ ਦੇ ਨਾਲ ਕਰਦੇ ਨੇ, ਸਾਡੇ ਸਮੁੱਚੇ ਸਟਾਫ ਦੇ ਨਾਲ ਇਹਨਾਂ ਦਾ ਬੜਾ ਸਨੇਹ ਹੈ। ਸਾਨੂੰ ਬੜੀ ਖੁਸ਼ੀ ਹੈ, ਸਾਡਾ ਆਪਣਾ ਪਰਿਵਾਰ ਹੈ। ਅਤੇ ਐਸੇ ਪਰਿਵਾਰ ਦੇ ਵਿੱਚ ਬੀਬਾ ਜਸਕਰਨ ਕੌਰ ਹੋਰੀ ਵਿਆਹ ਕੇ ਜਾ ਰਹੇ ਨੇ, ਸੋ ਸਾਡੇ ਬਹੁਤ ਜ਼ਿਆਦਾ ਖੁਸ਼ੀ ਹੈ, ਸਾਡਾ ਬਹੁਤ ਜ਼ਿਆਦਾ ਨੇੜੇ ਪਰਿਵਾਰ ਹੈ। ਅਤੇ ਸਾਡੇ ਕੋਲ ਸੰਗਤ ਦੇ ਵਿੱਚ ਸਰਦਾਰ ਪਿਆਰਾ ਸਿੰਘ ਜੀ ਨੱਤ, ਉਹ ਵੀ ਹਾਜ਼ਰ ਨੇ, ਜਿਨ੍ਹਾਂ ਨੇ ਬੜਾ ਲੰਮਾ ਸਮਾਂ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਢਾਂਚੇ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾਈਆਂ ਨੇ। ਅਤੇ ਸਰਦਾਰ ਸਤਪਾਲ ਸਿੰਘ ਜੀ ਜੌਲ, ਉਹ ਵੀ ਸੰਗਤਾਂ ਦੇ ਵਿੱਚ ਸਜੇ ਹੋਏ ਨੇ, ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ। ਆਓ ਹੁਣ ਸਾਡੇ ਕੋਲ ਸਰਦਾਰ ਪਿਆਰਾ ਸਿੰਘ ਜੀ ਨੱਤ, ਕੇਵਲ 2 ਮਿੰਟਾਂ ਦੇ ਲਈ ਆਪ ਜੀ ਦੇ ਸਨਮੁੱਖ ਹੋਣਗੇ। ਉਹਨਾਂ ਤੋਂ ਉਪਰੰਤ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਸਰਦਾਰ ਪਿਆਰਾ ਸਿੰਘ ਜੀ ਨਾਲ ਆਪ ਜੀ ਦੇ ਸਨਮੁੱਖ ਹੋ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੁੱਚੀ ਸਾਧ ਸੰਗਤ ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੋਹਾਂ ਪਰਿਵਾਰਾਂ ਨੂੰ ਪ੍ਰੇਰਨਾ ਬਖਸ਼ਿਸ਼ ਕਰਕੇ ਆਪ ਜੀ ਨੂੰ ਉਹਨਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ 'ਤੇ ਸੱਦਾ ਪੱਤਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਕਰਵਾਏ ਹਨ। ਸਾਧ ਸੰਗਤ, ਅਸਲੀ ਵਿਆਹ ਇਹ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਬੈਠ ਕੇ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਹਨ। ਬੱਚਿਆਂ ਦੇ ਵਿਆਹਾਂ 'ਤੇ ਪਹਿਲਾਂ ਅਤੇ ਪਿੱਛੋਂ ਆਪਾਂ ਜੋ ਖੁਸ਼ੀ ਦੇ ਸਮਾਗਮ ਕਰਦੇ ਹਾਂ, ਉਹ ਖੁਸ਼ੀ ਦੇ ਸਮਾਗਮ ਜ਼ਰੂਰ ਹਨ, ਪਰ ਜਿਹੜਾ ਵਿਆਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਬੈਠ ਕੇ ਆਨੰਦ ਕਾਰਜ ਹੋਣੇ, ਇਹ ਅਸਲੀ ਵਿਆਹ ਹੈ। ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਇਹ ਟਰਡੀਸ਼ਨ ਨੂੰ ਸਾਂਭੀ ਬੈਠੇ ਹਾਂ ਕਿ ਆਪਣੇ ਮਿੱਤਰਾਂ ਨੂੰ, ਦੋਸਤਾਂ ਨੂੰ ਵਿਆਹ 'ਤੇ ਆਨੰਦ ਕਾਰਜ 'ਤੇ ਸੱਦਾ ਪੱਤਰ ਦਿੰਦੇ ਹਾਂ, ਪਰ ਸਾਡੇ ਪੰਜਾਬ ਦੇ ਵਿੱਚ ਪਿੱਛੇ ਇਹ ਟਰਡੀਸ਼ਨ ਤਕਰੀਬਨ ਖਤਮ ਹੀ ਹੋ ਚੁੱਕਿਆ। ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਵਿਆਹ ਜੇ ਆਨੰਦ ਕਾਰਜ ਹੈ, ਕਿਹੜੇ ਗੁਰਦੁਆਰਾ ਸਾਹਿਬ ਹੋਣੇ ਆ। ਸਿਰਫ ਮੁੰਡੇ ਲੜਕੇ ਅਤੇ ਲੜਕੀ ਵਾਲਿਆਂ ਨੂੰ ਪਤਾ ਹੁੰਦਾ ਵੀ ਕਿੱਥੇ ਆਨੰਦ ਕਾਰਜ ਹੋਣੇ ਹੁੰਦੇ ਆ। ਸਾਧ ਸੰਗਤ ਜੀ, ਆਪ ਧੰਨਤਾ ਦੇ ਯੋਗ ਹੋ, ਸੱਚੇ ਪਾਤਸ਼ਾਹ ਨੇ। ਸਾਧ ਸੰਗਤ, ਆਪਾਂ ਦੁਨਿਆਵੀ ਮਾਤਾ ਪਿਤਾ ਹਾਂ, ਦੁਨੀਆਦਾਰ ਹਾਂ, ਆਪਾਂ ਬੱਚਿਆਂ ਨੂੰ ਜਨਮ ਦਿੰਦੇ ਹਾਂ, ਪਾਲਦੇ ਹਾਂ, ਪੜੋਸਦੇ ਹਾਂ, ਵੱਡੇ ਕਰਦੇ ਹਾਂ, ਉਹਨਾਂ ਨੂੰ ਵਰਦੇ ਯੋਗ ਕਰਦੇ ਹਾਂ, ਪਰ ਲੱਗਦਾ ਏਕੜ ਹੁੰਦਾ ਇਹ ਸਭ ਕੁਝ ਆਪਾਂ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਯਕੀਨ ਰੱਖਣ ਵਾਲਾ ਵਿਅਕਤੀ ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿੰਨਾ ਤੁਰੇ ਪਿਆ ਸੰਯੋਗ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸ ਹੇਠ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿੰਨਾ ਤੁਰੇ ਪਿਆ ਸੰਯੋਗ। ਜਿੱਥੇ ਬੱਚਿਆਂ ਦਾ ਸੰਯੋਗ ਜੁੜਿਆ ਹੁੰਦਾ, ਦੋਹਾਂ ਪਰਿਵਾਰਾਂ ਨੂੰ ਇੱਕ ਦੂਜੇ ਦੇ ਸਾਰਾ ਕੁਛ ਹੀ ਚੰਗਾ ਲੱਗਣ ਲੱਗ ਜਾਂਦਾ, ਉੱਥੇ ਇਹ ਸੰਯੋਗ ਉਸ ਪਰਮਾਤਮਾ ਦੇ ਜੋੜੇ ਹੋਏ ਹੁੰਦੇ ਹਨ। ਸਾਧ ਸੰਗਤ ਜੀ, ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪਰਿਵਾਰ ਵਿਕਸਿਤ ਹੋ ਰਹੇ ਹਨ, ਐਕਸਟੈਂਡ ਹੋ ਰਹੇ ਹਨ। ਮੇਰੀ ਆਪਣੀ ਬੇਟੀ ਇਸੇ ਪਰਿਵਾਰ ਦੇ ਵਿੱਚ, ਰਾਏ ਫੈਮਿਲੀ ਦੇ ਵਿੱਚ ਵਿਆਹੀ ਹੋਈ ਹੈਗੀ ਆ। ਉਸ ਤੋਂ ਉਪਰੰਤ ਮੈਨੂੰ ਇਹ ਵੀ ਬਹੁਤ ਖੁਸ਼ੀ ਹੋਇਆ ਦੱਸਦਿਆਂ ਕਿ ਵਿਆਹਦੜ ਲੜਕੀ ਦਾ ਜਿਹੜਾ ਪੇਕਾ ਪਰਿਵਾਰ ਆ, ਉਹਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਨਾਲ ਹੈ। ਅਸੀਂ ਦੋਹਾਂ ਪਰਿਵਾਰਾਂ ਵੱਲੋਂ, ਸਰਦਾਰ ਜਗਿੰਦਰ ਸਿੰਘ ਅਤੇ ਸਰਦਾਰ ਬਲਵੀਰ ਸਿੰਘ, ਦੋਹਾਂ ਪਰਿਵਾਰਾਂ ਵੱਲੋਂ ਕੀਰਤਨੀ ਜੱਥੇ ਦਾ ਬਹੁਤ ਧੰਨਵਾਦ ਕਰਦੇ ਹਾਂ। ਢਾਡੀ ਜੱਥਾ ਆ ਰਿਹਾ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਜਿਹੜੇ ਬਾਬਾ ਜੀ ਗ੍ਰੰਥੀ ਸਾਹਿਬਾਨ ਅਤੇ ਉਹਨਾਂ ਦੇ ਸਹਿਯੋਗੀ ਸਾਹਿਬਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਮੁੱਚੀ ਸੰਗਤ ਨੂੰ ਜੀ ਆਇਆਂ ਕਹਿੰਦੇ ਹਾਂ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਹਰਭਜਨ ਸਿੰਘ ਅਟਵਾਲ, ਜਿਵੇਂ ਸਰਬ ਸਾਂਝਾ ਹੀ ਹੈ ਹਰ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਹਨ। ਹਰ ਬਹੁਤ ਹੀ ਵਧੀਆ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਵੀ ਵਧਾਈ ਦਿੰਦੇ ਹਾਂ, ਉਹਨਾਂ ਨੂੰ ਵੀ ਜੀਆਂ ਕਹਿੰਦੇ ਹਾਂ। ਸਾਰੀ ਕਮੇਟੀ ਦਾ ਧੰਨਵਾਦ ਹੈ ਜੀ। ਜੇ ਕੋਈ ਅਸਤ ਵਿਅਸਤ ਸ਼ਬਦ ਮੂੰਹ 'ਚੋਂ ਨਿਕਲ ਗਿਆ ਹੋਵੇ ਤਾਂ ਖਿਮਾ ਦਾ ਜਾਚਕਾਂ, ਸਾਰਿਆਂ ਨੂੰ ਦੋਹਾਂ ਪਰਿਵਾਰਾਂ ਵੱਲੋਂ ਇੱਕ ਵਾਰੀ ਫੇਰ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਇਹਨਾਂ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਇਹ ਸਨ ਸਰਦਾਰ ਪੈਰਾ ਸਿੰਘ ਜੀ ਨੱਤ, ਜਿਨ੍ਹਾਂ ਨੇ ਬਹੁਤ ਹੀ ਭਾਵਪੂਰਵਕ ਸ਼ਬਦਾਂ ਦੇ ਵਿੱਚ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘ ਕੇਵਲ ਇੱਕ ਕਵਿਤਾ ਦੇ ਨਾਲ ਆਪਸ ਨੂੰ ਸੰਗਤਾਂ ਦੇ ਸਨਮੁਖ ਹੋਣਗੇ। ਆਓ ਅਤੇ ਇਹਨਾਂ ਪਾਸੋਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਏ ਅਤੇ ਗਰੇਵਾਲ ਪਰਿਵਾਰ, ਸਰਦਾਰ ਜੋਗਿੰਦਰ ਸਿੰਘ ਜੀ, ਪਿੰਡ ਜੀ ਗੁਰਦੀਸ਼ ਕੌਰ, ਉਹਨਾਂ ਦੇ ਹੋਣਹਾਰ ਬੱਚੇ ਸੁਪੁੱਤਰ ਕਾਕਾ ਸਤਬੀਰ ਸਿੰਘ ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਦੂਜੇ ਪਾਸੇ ਸਰਦਾਰ ਗੁਰਮੀਤ ਸਿੰਘ ਜੀ, ਭੈਣ ਜੀ ਪਰਮਜੀਤ ਕੌਰ ਗਰੇਵਾਲ, ਉਹਨਾਂ ਦੀ ਬੇਟੀ ਆ ਸਿਆਣੀ ਸੁਚੱਜੀ ਧੀ ਜਸਕਰਨ ਕੌਰ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਲੱਖਪੁਰ, ਇਹਨਾਂ ਦਾ ਪਿਛਲਾ ਪਿੰਡ ਰਾਏ ਪਰਿਵਾਰ ਦਾ, ਅਤੇ ਗਰੇਵਾਲ ਪਰਿਵਾਰ ਦਾ ਸਾਡਾ ਗੁਆਂਢੀ ਪਿੰਡ ਢਹਿ ਪਈ। ਅਤੇ ਬਾਪੂ ਜੀ ਸਰਦਾਰ ਸਵਰਗਵਾਸੀ ਭੋਲਾ ਸਿੰਘ ਜੀ, ਜੋ ਬਹੁਤ ਲੰਮਾ ਸਮਾਂ ਸਰਪੰਚ ਰਹੇ, ਸਰਪੰਚਾਂ ਦਾ ਪਰਿਵਾਰ ਵੱਜਦਾ ਏ, ਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ ਏ। ਅੱਜ ਦੋ ਪਰਿਵਾਰ ਜਿੱਥੇ ਜੁੜੇ ਨੇ, ਸੁਭਾਗ ਭਰੀ ਜੋੜੀ ਆ ਜਿਹੜੀ ਸਤਬੀਰ ਸਿੰਘ ਅਤੇ ਜਸਕਰਨ ਕੌਰ ਦੀ। ਸਿਆਣੀ ਸਾਰ ਕਤਾਵਲੀ ਦੇ ਵਿੱਚ ਇਹ ਦੋਹਾ ਲਿਖਿਆ ਗਿਆ, ਉਹ ਕਹਿੰਦਾ ਉਹ ਘਰ ਸੁਰਗ ਆ ਜਿੱਥੇ ਚਾਰ ਚੀਜ਼ਾਂ ਨੇ, ਘਿਓ ਨਵਾਂ ਕਣਕ ਪੁਰਾਣੀ ਘਰ ਸਤਵੰਤੀ ਨਾਰ। ਘਿਓ ਨਵਾਂ ਉਹਨੇ ਆਖਿਆ ਦੇਸੀ ਘਿਓ ਵੀ, ਜਿੱਥੇ ਮੱਝਾਂ ਗਾਵਾਂ ਨੇ ਉੱਥੇ ਹੋਵੇਗਾ। ਕਣਕ ਪੁਰਾਣੀ, ਇੰਨੀ ਪੁਰਾਣੀ ਨਾ ਹੋਵੇ ਵੀ ਸੁਸਰੀ ਲੱਗੀ ਹੋਵੇ, ਵੀ ਜਦੋਂ ਬੀਜਣ ਦਾ ਸਮਾਂ ਹੋਵੇ ਉਦੋਂ ਗੁਆਂਢੀ ਦੇ ਬੋਰੀ ਲੈ ਕੇ ਨਾ ਜਾਣਾ ਪਵੇ, ਆਪਦੇ ਕੋਲ ਵੀ ਹੋਵੇ। ਘਰ ਸਤਵੰਤੀ ਨਾਰ, ਮਾਪਿਆਂ ਦੀ ਸਿਆਣੀ ਸੁਚੱਜੀ ਧੀ ਨੂੰਹ ਰਾਣੀ ਬਣ ਕੇ ਆਈ ਹੋਵੇ। ਚੌਥੇ ਪੀਠ ਤੁਰੰਗ ਕੀ ਸੁਰਗ ਨਿਸ਼ਾਨੀ ਚਾਰ। ਤੁਰੰਗ ਘੋੜੇ ਨੂੰ ਆਖਿਆ ਵੀ ਆਪਦੀ ਸਵਾਰੀ ਹੋਵੇ, ਉੱਥੇ ਸੁਰਗ ਆ। ਉਹਨੇ ਨਾਲ ਹੀ ਪੁੱਛਿਆ ਨਰਕ, ਉਹ ਕਹਿੰਦਾ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। ਇਹ ਰਿਸ਼ਤੇ ਦੇ ਵਿੱਚ, ਪਤੀ ਪਤਨੀ ਦੇ ਰਿਸ਼ਤੇ ਵਿੱਚ ਦੋ ਥੰਮ ਨੇ ਜਿਹੜੇ ਐਨ ਮਜ਼ਬੂਤ ਹੋਣੇ ਚਾਹੀਦੇ ਨੇ, ਇੱਕ ਪਿਆਰ ਦਾ, ਇੱਕ ਵਿਸ਼ਵਾਸ ਦਾ। ਇੱਕ ਦੂਜੇ ਨੂੰ ਜਾਣਨਾ, ਇੱਕ ਦੂਜੇ ਨੂੰ ਮਾਣ ਸਨਮਾਨ ਦੇਣਾ ਅਤੇ ਇੱਕ ਦੂਜੇ ਤੋਂ ਜ਼ਿੰਦਗੀ ਨੂੰ ਨਸ਼ਰ ਕਰਨਾ। ਬਸ ਜਿਨ੍ਹਾਂ ਨੂੰ ਆਹ ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕਰ ਦਿੱਤੀ, ਇਹ ਯੁਗਤੀ ਦੇ ਦਿੱਤੀ, ਉਹਨਾਂ ਦੀ ਗ੍ਰਿਸਤੀ ਜ਼ਿੰਦਗੀ ਆ ਜਿਹੜੀ ਉਹ ਸੁਰਗ ਬਣ ਜਾਇਆ ਕਰਦੀ ਹੈ। ਸਰਦਾਰ ਪਿਆਰਾ ਸਿੰਘ ਜੀ ਨੱਤ, ਜੋ ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਦੇ ਸਾਬਕਾ ਪ੍ਰਧਾਨ ਨੇ, ਇੱਥੇ ਵੀ ਸੇਵਾਵਾਂ ਨਿਭਾਈਆਂ। ਸਰਦਾਰ ਹਰਭਜਨ ਸਿੰਘ ਜੀ ਹਟਵਾਲ, ਜੋ ਮੁੱਖ ਸੇਵਾਦਾਰ ਨੇ ਇਸ ਗੁਰੂ ਘਰ ਦੇ, ਉਹਨਾਂ ਦੇ ਨਾਲ ਮੁੱਢ ਤੋਂ ਹੀ ਇਸ ਗੁਰੂ ਘਰ ਦੇ ਵਿੱਚ, ਅਤੇ ਜੋ ਵੀ ਸਿੱਖ ਕੌਮ ਦੇ ਮਸਲੇ ਨੇ ਸੰਘਰਸ਼ ਕਰਦੇ ਆਏ ਨੇ, ਉਹ ਜਿਹੜੀ ਤ੍ਰਾਸਦੀ ਦੀ ਸਾਡੀ ਗੱਲ ਕਰਦੇ ਗਏ ਨੇ ਨਾ, ਪਰਮਾਤਮਾ ਤਾਂ ਬੜੀਆਂ ਖੁਸ਼ੀਆਂ ਦਿੰਦਾ ਜ਼ਿੰਦਗੀ 'ਚ ਬੰਦੇ ਨੂੰ, ਬੜਾ ਖਾਣ ਪੀਣ ਦਾ ਸਮਾਂ ਮਿਲਦਾ ਏ, ਪਰ ਵਿਆਹ ਦੇ ਵਿੱਚ ਜਿਹੜੀ ਮੇਨ ਇੱਕੋ ਰਸਮ ਆ ਉਹ ਆ ਆਨੰਦ ਕਾਰਜ ਦੀ ਰਸਮ। ਵਿਦੇਸ਼ਾਂ ਦੇ ਵਿੱਚ ਤਾਂ ਆਪਾਂ ਸਾਂਭ ਲਈਏ, ਖਾਸ ਕਰਕੇ ਪੰਜਾਬ ਦੇ ਵਿੱਚੋਂ ਆਪਾਂ ਸਾਰੇ ਜਾਣਦੇ ਹਾਂ, ਉੱਥੇ ਕੇਵਲ ਅਤੇ ਕੇਵਲ ਪੰਜ ਉੱਧਰੋਂ ਪੰਜ ਉੱਧਰੋਂ ਦਸ ਤੋਂ ਵੱਧ ਗਿਣਤੀ ਨਹੀਂ ਹੁੰਦੀ। ਅਤੇ ਗੁਰੂ ਕਿਰਪਾ ਕਰੇ, ਅਕਾਲ ਪੁਰਖ ਜੋੜੀਆਂ ਧੁਰੋਂ ਬਣਾਉਂਦਾ, ਰਾਏ ਅਤੇ ਗਰੇ ਪਰਿਵਾਰ ਨੂੰ ਦੋਨਾਂ ਨੂੰ ਮੁਬਾਰਕਾਂ, ਢਾਡੀ ਜੱਥਾ ਪਮਾਲਦਾ, ਇੰਜ ਗਾ।

0: ਸਤਿਗੁਰੂ ਮਹਾਰਾਜ ਕਿਰਪਾ ਕਰੇ ਇਸ ਭਾਗ ਭਰੀ ਜੋੜੀ ਤੇ, ਸਤਬੀਰ ਸਿੰਘ ਅਤੇ ਜਸਕਰਨ ਕੌਰ ਤੇ। ਮਹਾਰਾਜ ਇਹਨਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਨਾਲ ਸਮਝੌਤਾ ਕਰਨ ਦਾ ਬਲ ਬਖਸ਼ੇ, ਸ਼ਕਤੀ ਬਖਸ਼ੇ। ਇਹ ਮੈਂ ਅਰਦਾਸ ਕਰਦਾ ਹੁੰਦਾ ਸੱਚੇ ਪਾਤਸ਼ਾਹ। ਜਦੋਂ ਜਸਕਰਨ ਕੌਰ ਰਾਏ ਪਰਿਵਾਰ ਦੇ ਵੱਲ ਜਾ ਰਹੀ ਹੈ, ਸਰਦਾਰ ਜੋਗਿੰਦਰ ਸਿੰਘ, ਭੈਣ ਜੀ ਗੁਰਦੀਸ਼ ਕੌਰ, ਉਹਨਾਂ ਦੇ ਜਦੋਂ ਵੀ ਸਾਹਮਣੇ ਹੋਵੇ, ਉਹਨਾਂ ਨੂੰ ਮਾਣ ਹੋਵੇ। ਜਿਹੜੀ ਨੂੰਹ ਰਾਣੀ ਮਿਲੀ ਹੈ, ਧੀਆਂ ਤੋਂ ਵੱਧ ਕੇ ਮਿਲੀ ਹੈ। ਜਦੋਂ ਸਤਵੀਰ ਸਿੰਘ ਗਰੇਵਾਲ ਪਰਿਵਾਰ ਦੇ ਵੱਲ, ਗੁਰਮੀਤ ਸਿੰਘ ਅਤੇ ਭੈਣ ਪਰਮਜੀਤ ਕੌਰ ਦੇ ਅੱਗੇ ਆਵੇ, ਇਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਜਿਹੜਾ ਜਵਾਈ ਮਿਲਿਆ ਪੁੱਤਾਂ ਤੋਂ ਵੱਧ ਕੇ ਮਿਲਿਆ ਹੈ। ਇਹ ਦਾਤਾ ਕਿਰਪਾ ਕਰੇ ਸਤਿਗੁਰੂ ਮਹਾਰਾਜ, ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੁਸ਼ਾਸਨ ਸਿੰਘ ਜੇਥੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਤਸੰਗਤ ਜੀ, ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਸੰਘਾ, ਜੋ ਕਿ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਬਤੌਰ ਪ੍ਰਬੰਧਕ ਬੜੇ ਸੁਚੱਜੇ ਢੰਗ ਦੇ ਨਾਲ ਸੇਵਾਵਾਂ ਨਿਭਾਉਂਦੇ ਨੇ, ਸਾਡੇ ਬੜੇ ਹਰਮਨ ਪਿਆਰੇ ਨੇ। ਲੜਕੀ ਪਰਿਵਾਰ ਦੇ ਨਾਲ ਉਹਨਾਂ ਦੀ ਵੀ ਪਰਿਵਾਰਕ ਸਾਂਝ ਹੈ, ਉਹਨਾਂ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ, ਸਾਰਿਆਂ ਨੂੰ ਜੀਓ ਆਇਆ ਆਖਿਆ ਜਾਂਦਾ ਹੈ। ਸੋ ਸਤ ਸੰਗਤ ਜੀ, ਇੱਥੇ ਆਨੰਦ ਕਾਰਜ ਦੀ ਸਪੂਰਤ ਆਈ ਹੁੰਦੀ ਹੈ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀ ਸੰਗਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਇਆ ਉੱਥੇ ਆਪ ਜੀ ਨੇ ਪਹੁੰਚਣਾ। ਪਰਿਵਾਰ ਵੱਲੋਂ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਹੈ, ਸਾਰੇ ਜਾਣਿਆਂ ਨੇ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ। ਮੇਨ ਹਾਲ ਦੇ ਵਿੱਚ ਕਿਸੇ ਨੇ ਵੀ ਗੱਲਾਂ ਬਾਤਾਂ ਜਾਂ ਵਧਾਈਆਂ ਸਾਂਝੀਆਂ ਨਹੀਂ ਕਰਨੀਆਂ, ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਥੱਲੇ ਚੱਲ ਕਰਕੇ ਕਰ ਸਕਦੇ ਆ। ਪਲੀਜ਼ ਟ੍ਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ। ਸੋ ਜਿਵੇਂ ਜਿਵੇਂ ਦੇਗ ਮਿਲਦੀ ਹੈ, ਮੱਥਾ ਟੇਕ ਕੇ ਆਪ ਜੀ ਵਾਕਆਊਟ ਕਰੀ ਚੱਲੋ। ਅਤੇ ਸੁਭਾਗ ਜੋੜੀ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਤਵੀਰ ਸਿੰਘ ਅਤੇ ਜਸਕਰਨ ਕੌਰ, ਬੈਸਟ ਵਿਸ਼ਿਸ ਔਨ ਦਾ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੈਦਰ, ਐਂਡ ਮਹਾਰਾਜ ਜੀ ਸਦਾ ਅੰਗ ਸੰਗ ਸਹਾਈ ਹੋਣਗੇ। ਅਤੇ ਹੁਣ ਇੱਕ ਗੱਲ ਹੋਰ ਵੀ ਧਿਆਨ ਰੱਖਣੀ ਹੈ ਕਿ ਜਿੰਨਾ ਛੇਤੀ ਹੋ ਸਕੇ ਗੁਰੂ ਵਾਲੇ ਬਣਨਾ, ਖੰਡੇ ਵਾਟੇ ਦੀ ਪਾਹੁਲ ਲੈ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਣਾਉਣਾ, ਆਪਣਾ ਵੀ ਜੀਵਨ ਸਵਾਰਨਾ, ਕਿਉਂਕਿ ਇੰਸਟੀਟਿਊਸ਼ਨ ਜਿਹੜੇ ਹੈਗੇ ਨੇ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਅੱਗੇ ਰਨ ਕਰਨ ਵਾਸਤੇ ਪਹਿਲਾਂ ਆਪ ਸਿੱਖਣਾ ਪਏਗਾ, ਫਿਰ ਅਸੀਂ ਜਿਹੜੀ ਹੈ ਅਗਲੇਰੀ ਪੀੜ੍ਹੀ ਉਹਨੂੰ ਸਿਖਾ ਸਕਦੇ ਹਾਂ। ਇਸ ਕਰਕੇ ਆਪਾਂ ਵੀ ਜਿੱਥੇ ਆਪ ਗੁਰੂ ਵਾਲੇ ਬਣਨਾ, ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਗੁਰਦੁਆਰਾ ਸਾਹਿਬ ਦੇ ਨਾਲ, ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜਨਾ। ਸੋ ਇਹ ਮੇਰੀ ਬੇਨਤੀ ਤੁਸੀਂ ਦੋਨਾਂ ਨੇ ਪ੍ਰਵਾਨ ਕਰਨੀ ਹੈ। ਅਤੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਬੋਲਦਿਆਂ ਤੋਂ ਇੱਕ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟ ਜੋਨੀ ਵਸਣਾ ਰਾਮਾ, ਨਾਨਕ ਬਿਨ ਹਰ ਅਵਰ ਜਿਹ ਚਾਣਾ, ਬਿਸਟਾ ਕਿਰਮ ਪਸਮਾ ਰਾਮ। ਲਾਏ ਬਿਰੋ ਭਗਵੰਤ ਸੰਗੇ, ਹੋਏ ਮਿਲ ਬੈਰਾਗ ਰਾਮ। ਚੰਦਨ ਚੀਰ ਸਕੁੰਦਰ ਸਾ, ਚੰਦਰ ਚੀਰ ਸੁਗੰਧਰ ਸਾ, ਹੋਮੇ ਵੇਖ ਤਿਆਗਨ ਰਾਮ। ਇਹ ਤੋਤ ਨਾ ਡੋਲੀਏ ਹਰ ਸੇਵਾ।

ਸਭੂਕਾ ਸਵਾਮੀ ਰਾਮ ਰਸ ਪਿੰਦੜੇ ਆਪਣੇ ਰਾਮ ਸੰਗੇ ਸੇ ਲੋਇਨ ਨਿੱਕੇ ਰਾਮ ਪ੍ਰਭ ਪੇਖਤ ਇੱਛਾ ਪੁਨੀਆਂ

ਬਾਦ ਸਬਦ ਸੁਣੇ ਜਾਂ ਲਾਗੇ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗਾਹੇ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਪਿਚਾਰੀਏ ਚੂਕੇ ਮਾਨ ਅਭਮਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਬਦ ਦੇ ਅਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਦੀ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਵੋ ਭਗਤ ਦਿਨ ਸਰਾਤ ਅੰਤ ਲੈ ਛੜਾਇਆ ਜਿਨ ਸੇਵਿਆ ਤਿੰਨ ਸੁਖ ਪਾਇਆ ਹਰ ਨਾਮ ਸਮਾਇਆ।

ਭਗਤਾ ਕਾ ਮਿਤ ਹਰ ਸਭ ਕੋਈ ਹਰ ਕੈ ਬਸ ਭਗਤਾ ਕੈ ਆਨੰਦ ਘਰ ਹਰ ਭਗਤਾ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧ ਆਪੜ ਕੋਈ ਨ ਸਕੇ ਸਭ ਚਖ ਚਖ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦਹਿ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਪਾਏ ਜਿਨ ਕੈ ਹਿਰਦੈ ਹਰ ਵਸੈ ਹੋਮੈ ਰੋਗ ਗਵਾਏ ਗੁਣ ਗੌਰਵਹਿ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦਹਿ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀ ਆ ਸਾਬਦ ਨਾ ਲੱਗੋ ਭਾਓ ਹਮੈ ਰੋਗ ਕਮਾਵਣਾ ਅਤ ਧੀਰਗ ਬਹੁ ਸੁਆਉ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ

ਗੁਰਮੁਖ ਧਿਆਈਏ ਜੇ ਬਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਗੋਹ ਜੇ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾ ਸਰਬ ਸੁਖ ਪਾਈਏ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹਿ ਦਿਸ ਪਸਰਿਆ ਗੁਰ ਕੈ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੈ ਦੇਸ਼ ਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਵੈ ਕੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸ ਹੀ ਝੱਖ ਮਾਰੀ ਜਾ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੇ ਸਾ ਨਿਤ ਨਿਤ ਚੜ੍ਹੈ ਸਵਾਈ ਸਭ ਚੱਖ ਚੱਖ ਮਰੈ ਲੁਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਏ ਮਨ ਮੁਖੀ ਅਗਿਆਨੀ ਅੰਧਲੈ ਜਨਮ ਮਰੈ ਹੈ ਫਿਰ ਆਵੈ ਜਾਏ ਕਾਰਜ ਸਿੱਧ ਨਾ ਹੋਵਣੀ ਅੰਤ ਗਇਆ ਪਛਤਾਏ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿੰਨ ਵੱਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸੈ ਕਰਤਾਰ ਨਾਨਕ ਗੁਰ ਪ੍ਰਸਾਦੀ ਹੋ ਮਨ ਤਾਂ ਤਰੈ ਜਾ ਛੋਡੈ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸਭ ਦੀ ਵਿਚਾਰ ਪੌੜੀ ਜਿੱਥੈ ਜਾਈਏ ਜਗਤ ਮੈਂ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਕੀ ਛਾਈ ਜਾਂ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਏ ਹੈ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤ ਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰੈ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤ ਹੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਐ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸਲੋਕ ਮਹੱਲਾ ਤੀਜਾ
ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨ ਲਾਗੇ, ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ, ਦੁੱਖ ਆਗੈ ਸਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭਰਮ ਭਉ ਭਾਗੈ। ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ, ਮਨ ਮੁਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰ ਧਾਰ, ਭਨਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹਾਮੈ ਮਲ ਜਾਈ, ਅੰਦਰ ਸੰਸਾ ਦੁਖ ਵਿਆਪੇ, ਸਿਰ ਧੰਦਾ ਨਿਤ ਮਾਰ, ਦੂਜੇ ਭਾਏ ਸੂਤੇ ਕਬੋ ਨਾ ਜਾਗੇ, ਮਾਇਆ ਮੋਹ ਪਿਆਰ ਨਾਮ ਨ ਚੇਤੇ, ਸ਼ਬਦ ਨਾ ਵਿਚਾਰੇ, ਇਹੋ ਮਨ ਮੁਖ ਕਾ ਵਿਚਾਰ, ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ ਪੌੜੀ, ਜਿਸ ਨੂੰ ਹਰ ਭਗਤ ਸੱਚ ਬਖਸੀਅਨ, ਸੋ ਸੱਚਾ ਸਾਹੋ ਤਿਸ ਕੀ ਮੋਹਤਾਜੀ, ਲੋਕ ਕੱਢਦਾ ਹੋਰ ਹੱਟ ਨਾ ਵੱਥ ਨਾ ਵਿਸਾਹੋ, ਭਗਤ ਜਨਾ ਕੋ ਸਨਮੁਖ ਹੋਵੇ, ਸੋ ਹਰ ਰਾਸ ਲੈ ਬੇਮੁਖ ਭਸ ਪਾਹੋ, ਹਰ ਕੇ ਨਾਮ ਕੇ ਵਾਪਾਰੀ, ਹਰ ਭਗਤ ਹੈ ਜਮ ਜਗਾਤੀ, ਤਿਨਾ ਨੇੜ ਨਾ ਜਾਹੋ, ਜਨ ਨਾਨਕ ਹਰ ਨਾਮ ਧਨ ਲੱਦਿਆ, ਸਦਾ ਵੇ ਪਰਵਾਹੋ। ਸਲੋਕ ਮਹੱਲਾ ਤੀਜਾ, ਇਸ ਯੁਗ ਮੈਂ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ, ਗੁਰ ਪ੍ਰਸਾਦੀ ਨਾਮ ਮਨ ਵਸਿਆ, ਅੰਧਨ ਨਾਮ ਧਿਆਇਆ, ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ, ਆਪ ਤਰਿਆ ਕੁਲ ਉਦਰੇ ਧਨ ਜਣੇਂਦੀ ਮਾਇਆ, ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਓ ਲਿਵ ਲਾਇਆ, ਬ੍ਰਹਮਾ ਵਿਸ਼ਨ ਮਹਾ ਦਿਓ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ, ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਭਾਏ ਚਿਤ ਲਾਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਬਿਣ ਗੁਰ ਤਤ ਨਾ ਪਾਇਆ, ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ, ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ ਮਿਲਾਇਆ। ਮਹੱਲਾ ਤੀਜਾ, ਨਾਨਕ ਸੋ ਸਾ ਲਾਹੀਏ, ਜਿਸ ਬਸ ਸਭ ਕਿਛ ਹੋਏ, ਤਿਸਹਿ ਸਰੇ ਵੋ ਪ੍ਰਾਣੀਓ, ਤਿਸ ਬਿਨ ਅਵਰ ਨਾ ਕੋਏ, ਗੁਰਮੁਖੇ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦਿਵਾਲੀਏ ਜੁਗ ਮਾਹੇ, ਓਏ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੋਹੇ ਥੁੱਕ ਨਾ ਤਿੰਨ ਕੋ ਪਾਹੇ, ਪ੍ਰਾਈ ਵਕੀਲੀ ਕਰੇ ਆਪਣੀ, ਪ੍ਰਤੀਤ ਖੋਵਨ ਸਗਵਾ ਭੀ ਆਪ ਲਖਾਏ, ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਓਏ ਭਾਵੇ ਤਿੱਥੇ ਜਾਏ, ਗੁਰਮੁਖ ਸੇਵਕ ਭਾਏ ਹਰ ਧਨ ਮਿਲੈ, ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ ਦਸੰਤਰ ਹਰ ਧਨ ਨਾਹੇ। ਸਲੋਕ ਮਹੱਲਾ ਤੀਜਾ, ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ, ਜੋ ਕਿਛ ਹੋਏ ਸੋ ਸਹਿਜੇ ਹੋਏ।

ਪ੍ਰਭ ਸਿਉ ਲਾਗੀ ਸਹਿਜ ਸਮਾਦ ਥਾਂਤ ਨੰਤਰ ਏਕੋ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੈ ਅੰਤਰ ਬਸੈ ਪ੍ਰਭ ਆਪ ਤਾਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸ ਤਰੀਐ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਏ ਸਗਲ ਕੀਰੀਨਾ ਘਟ ਘਟ ਰਮਈਆ ਸਭ ਮਹਿਚੀਨਾ ਇਨ ਵਿਦਰ ਮਹੁ ਗੋਪਾਲ ਗੋਬਿੰਦ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਣ ਕੋ ਇਹ ਸੁਆਉ ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੈ ਦਰਗਹਿ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਇਆਲ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਇਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੁਪ੍ਰਸੰਨ ਪਏ ਬਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੀਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਵਿਕਰਾਲ ਜੂਏ ਜਨਮ ਨ ਕਬਹੂੰ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੌਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਇਆਲ ਦੂਸਰ ਕੋਈ ਨਾਹੇ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੈ ਔਖਦ ਔਖਦ ਓਟ ਸਿਮਰ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਵਾਂਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਇਆਰ ਸਰਬਿਨ ਦਾਨ ਮਹਾਂਬੀਚਾਰ ਨਾਨਕ ਬਖਸ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੌਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੈ ਬਲਾਏ ਦੁੱਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਬਡ ਭਾਗੀ ਪਾਈਏ ਪੁਰਖ ਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪੋਹੇ ਨ ਸਕੈ ਜਮ ਕਾਲ ਜਗ ਮਹਿ ਆਇਆ ਸੋ ਪ੍ਰਵਾਨ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾਂ ਭਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀਂ ਫਿਰ ਮਰਨ ਹਰ ਗੁਣ ਰਮਤ ਨਾਹੀਂ ਜਮ ਪੰਥ ਮਹਾਂਵਿਚਾਰ ਪੰਚ ਦੂਤ ਮੰਥ ਤੋ ਸਰਣਾਈ ਪੂਰਨ ਨਾਥ ਜੰਤ ਆਪਣੇ ਕੋ ਦੀਜਹਿ ਹਾਥ ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰਹਿ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀਂ ਬ੍ਰਹਮ ਅਵਿਨਾਸ਼ ਕਰਨ ਪਲਾਹ ਕਰਹਿ ਸੇਵ ਦੇਵ ਤਿਲ ਨਹੀਂ ਬੂਝਹਿ ਲਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗਮਹਿ ਬਿਰਲੇ ਕੇ ਮੋਹੇ ਨਿਰਗੁਣ ਗੁਣ ਕਿਛੂ ਨਾਹੇ ਸਰਬਿਨਦਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ।

0: मात गर्भ में अग्ना जो है काम क्रोध लोभ मोह न पो है। साध संग जपै निरंकार निंदक कै मोहे लागै शार। राम कवच दास का स्नह दूत दुष्ट तिस पोहत नाहे। जो जो गर्भ करे सो जाए ग्रीव दास की प्रभ शरणाए। जो जो शरण पया हर राय सो दास रखिया अपने कंठ लाए। जे को बहुत करे अहंकार ओह खिन मह रुलता खाकू नाल। है पी साचा होवनहार सदा सदा जाई बलिहार। अपने दास रखे कृपा तार नानक के प्रभ प्राण आधार। गौंड महला पंजवा अचरज कथा महानूप। प्रात्मा पार ब्रह्म का रूप रहाओ। ना एहो बूढ़ा ना एहो बाला ना इस दुख नहीं जम जाला। ना एहो बिनसै ना एहो जाए आद जुगादी रहा समाए। ना इस ओसन नहीं इस सीत ना इस दुश्मन ना इस मीत। ना इस हरख नहीं इस सोग सब किस इसका एहो करना जोग। ना इस बाप नहीं इस माया एहो अपरंपर होता आया। पाप पुन का इस लेप न लागे घट घट अंतर साध ही जागे। तीन गुणा एक सकतो पाया महा माया ता की है छाया। चल अछेद भेद दयाल दीन दयाल सदा कृपाल ताकि गत मित कछु न पाए। नानक कै बल बल जाए। गौंड महला पंजवा संतन कै बलिहारे जाओ। संतन कै संग राम गुण गाओ। संत प्रसाद किल विख सब गए। संत सरण बड़भागी पै राम जपत कछ बिगन न ब्यापे। गुर प्रसाद अपना प्रभ जापे रहाओ। पार ब्रह्म जब होए दयाल साधु जन की कराय रवाल। काम क्रोध इस तन ते जाए राम रतन बसै मन आए। सफल जन्म ताका परवान पार ब्रह्म निकट कर जान। पाए भगत प्रभ कीर्तन लागे जन्म जन्म का सोया जागे। चरण कमल जन का आधार गुण गोविंद रों सच वापार। दास जना की मनसा पूर नानक सुख पावे जन तूर। राग गौंड अष्टपदियां महला पंजवा घर दूजा ओंकार सतगुर प्रसाद। कर नमस्कार पूरे गुरदेव सफल मूर्त सफल जाकी सेव। अंतर जामी पुरख विधाता आठ पहर नाम रंग राता। गुर गोविंद गुरु गोपाल अपने दास को राखन हार रहाओ। पात सह सह उमराओ पतियाए दुष्ट अहंकारी मार पचाए। निंदक कै मुख कीनो रोग जय जयकार करै सब लोग। संतन कै मन महानंद संत जपह गुरदेव भगवंत। संगत के मुख उजल पै सगल थान निंदक के गए। सास सास जन सदा सलाहे पार ब्रह्म गुर वे परवाहे। सगल भय मिटे जाकी सरन निंदक मार पाए सब तरन। जन की निंदा करै न कोए जे करै सो दुखिया होए। आठ पहर जन एक त्याए जमुआ ताके निकट न जाए। जन निर्वैर निंदक अहंकारी जन पल मान है निंदक बेकारी। गुर कै सिख सतगुरु त्याया जन उभरे निंदक नरक पाया। सुन साजन मेरे मीत प्यारे सत बचन वरत है हर द्वारे। जैसा करे सो तैसा पाए अभिमानी की जड़ सर पर जाए। नी तरिया सतगुर धर तेरी कर कृपा राखो जन केरी। कहो नानक तिस गुर बलिहारी जाकै सिमरन पैज सवारी। राग गौंड बाणी भगतां की कबीर जी घर पहला एक ओंकार सत गुर प्रसाद। संत मिलै किछ सुनिए कहिए मिले असंत मस्त कर रहिए। बाबा बोलना क्या कहिए जैसे राम नाम रब रहिए रहाओ। संतन स्यो बोले उपकारी मूर्ख स्यो बोले चख मारी। बोलत बोलत बड़े बिकारा बिन बोले क्या करे बिचारा। कहो कबीर छूछा घट बोले ਭਰਿਆ ਹੋਏ ਸਕਬੋ ਨਾ ਡੋਲੇ ਗੌਂਡ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਹਾਉ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੁ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮਹਿ ਲਾਗੈ ਗੌਂਡ ਆਕਾਸ ਗਗਨ ਪਾਤਾਲ ਗਗਨ ਹੈ ਚਹੁ ਦਿਸ ਗਗਨ ਰਹਾਏ ਲੇ ਆਨੰਦ ਮੂਲ ਸਦਾ ਪਰਖੋਤਮ ਘਟ ਵਿੰਸੈ ਗਗਨ ਨ ਜਾਏ ਲੇ ਮੋਹੇ ਬੈਰਾਗ ਪਇਓ ਇਹੋ ਜੀਉ ਆਏ ਕਹਾਂ ਕਹਿਤ ਹੋ ਕਰਮ ਹੈ ਕਿਨ ਜੀਉ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਮ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀਉ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮਹਿ ਮਾਰਿਓ ਹਸਤ ਭਾਗ ਕਹਿ ਚੀਸਾ ਮਾਰੈ ਇਆ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋਧ ਹਸਤੀ ਤੋਰ ਰਹਾਓ ਰੇ ਮਹਾਬਤ ਤੁਝ ਡਾਰੋ ਕਾਟ ਇਸਹ ਤੁਰਾਵੋ ਘੱਲ ਹੋ ਸਾਟ ਹਸਤ ਨ ਤੋਰੈ ਧਰੈ ਧਿਆਨ ਵਾਹ ਕਹਿ ਹਿਰਦੈ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨਕੀ ਜਿੰਦ ਗੌਂਡ ਨਾ ਇਹੋ ਮਾਨਸ ਨਾ ਇਹੋ ਦਿਓ ਨਾ ਇਹੋ ਜਤੀ ਕਹਾਵੈ ਸਿਓ ਨਾ ਇਹੋ ਜੋਗੀ ਨਾ ਅਵਧੂਤਾ ਨਾ ਇਸ ਮਾਏ ਨ ਕਾਹੂ ਪੂਤਾ ਇਹਾ ਮੰਦਰ ਮਹਿ ਕੌਣ ਵਸਾਈ ਤਾਕਾ ਅੰਤ ਨ ਕੋ ਪਾਈ ਰਹਾਓ ਨਾ ਇਹੋ ਗਿਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨ ਰਕਤ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੈ ਸੇਖ ਨਾ ਇਹੋ ਜੀਵੈ ਨ ਮਰਤਾ ਦੇਖ ਇਸ ਮਰਤੇ ਕਉ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰਪ੍ਰਸਾਦ ਮੈਂ ਡਗਰ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੁ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨਾ ਮਾਨਸ ਗੌਂਡ ਟੂਟੇ ਤਾਗੇ ਨਖੁੱਟੀ ਪਾਣ ਦੁਆਰ ਉੱਪਰ ਚਿਲਕਾ ਵਹਿ ਕਾਨ ਕੂਚ ਵਿਚਾਰੇ ਫੂਏ ਫਾਲ ਇਆ ਮੁੰਡੀਆ ਚਿਰ ਡੱਬੋ ਕਾਲ ਇਹੋ ਮੁੰਡੀਆ ਸਗਲੋ ਦਰਬ ਖੋਈ ਆਵਤ ਜਾਤ ਨਾਨਕ ਸਰ ਹੋਈ ਰਹਾਓ ਤੁਰੀ ਨਾਰਕੀ ਛੋਡੀ ਬਾਤਾ ਰਾਮ ਨਾਮ ਬਾਕਾ ਮਨ ਰਾਤਾ ਲੜਕੀ ਲੜਕਿਨ ਖੈਬੋ ਨਾਹੇ ਮੁੰਡੀਆਂ ਆਂਦਿਨ ਧਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੂੰਡ ਪਲੋਸ ਕਮਰ ਬੱਧ ਪੋਥੀ ਹਮਕੋ ਚਾਬਨ ਉਨਕੋ ਰੋਟੀ ਮੁੰਡੀਆਂ ਮੁੰਡੀਆਂ ਹੂਏ ਏਕ ਇਹ ਮੁੰਡੀਆਂ ਬੁੱਢਤ ਕੀ ਟੇਕ ਸੁਨ ਅੰਦਲੀ ਲੋਈ ਬੇਪੀਰ ਇਨ ਮੁੰਡੀਅਨ ਭਜ ਸਰਨ ਕਬੀਰ ਗੌਂਡ ਖਸਮ ਮਰੈ ਤੋ ਨਾਰ ਨ ਰੋਵੈ ਉਸ ਰਖਵਾਰਾ ਔਰੋ ਹੋਵੈ ਰਖਵਾਰੇ ਕਾ ਹੋਏ ਬਿਨਾਸ ਆਗੈ ਨਰਕ ਇਆਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਸੁਹਾਗਨ ਗੱਲ ਸੋਹੈ ਹਾਰ ਸੰਤ ਕੋ ਵਿਖ ਵਿਖਸੈ ਸੰਸਾਰ ਕਰ ਸਿਗਾਰ ਵਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਕਤ ਕੀ ਉਹ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੈ ਤ੍ਰਖ ਡੈਣ ਹਮ ਤਿਸ ਕਾ ਬਹੁ ਜਾਣਿਆ ਭਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਉ ਕਹੁ ਕਬੀਰ ਅਬ ਬਾਹਰ ਪਰੀ ਸੰਸਾਰੈ ਕਹਿ ਅੰਚਲ ਲਰੀ ਗੌਂਡ ਗ੍ਰਹਿ ਸੋਭਾ ਜਾ ਕਹਿ ਰੇ ਨਾਹੇ ਆਪਤ ਪਹੀਆ ਖੁਦ ਹੈ ਜਾਹੇ ਬਾ ਕਹਿ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕਹਿ ਠਾਡੀ ਦਰਬਾਰ ਸਰਨ ਤੇਰੀ ਮੋਕੋ ਨਿਸਥਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨਹਰੀ ਜੋ ਲਗ ਪ੍ਰਾਣ ਤੋ ਲਗ ਸੰਗੇ ਨਾਹੇ ਤ ਚੱਲੀ ਬੇਗ ਉਠ ਨੰਗੇ ਸੁਹਾਗਣ ਭਵਨ ਤ੍ਰੈ ਲੀਆ ਦਸ ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਬਿਸਨ ਮਹੇਸਰ ਵੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗਣ ਉਰਵਾਰ ਨ ਪਾਰ ਪਾਂਚ ਨਾਰਦ ਕਹਿ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੁ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਹਿਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ ਬਿਨ ਐਸੇ ਅਭਗਤ ਜਾਵੇ ਜਾਰੋ ਤਿਸੈ ਨਾ ਰਾਮ ਜਾਰੋ ਤਿਸੈ ਜੋ ਰਾਮ ਨ ਚੇਤੇ ਤਨ ਮਨ ਰਮਤ ਰਹਿ ਮਹਿ ਖੇਤੈ ਰਹਾਉ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗੰਠ ਚੜਾਈਏ ਸਾਧੂ ਬਿਨ ਤੈਸੇ ਅਭਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਏ ਬਿੰਬ ਬਿਨਾ ਕੈਸੇ ਕੱਪੜੇ ਧੋਏ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਵਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਣ ਤਜ ਓਹੇਰੀ ਕਹਿ ਕਬੀਰ ਏਕੈ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੌਂਡ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮਤੇ ਛੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਕੂਟਨ ਕੈਸੇ ਕਹੋ ਸੰਸਾਰ ਜਮਤੇ
1: ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸੋ ਨਾਚੈ ਝੂਠ ਨਾ ਪਤਿਆ ਪਰਚੇ ਸੱਚ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਾਜ਼ਾਰ ਹੈ ਸੋਧੇ ਪਾਂਚ ਪਲੀਤਾ ਕਉ ਪ੍ਰਬੋਧੇ ਨੌ ਨੈਕ ਕੀ ਭਗਤ ਪਛਾਨੈ ਸੋ ਬਾਜ਼ਾਰੀ ਹਮ ਗੁਰ ਮਾਨੇ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਬੇਚਖਨ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਵਲ ਟਹਿ ਕੇਵ ਧਨ ਓਏ ਸੰਤ ਜਿਨੇ ਅਸੀ ਜਾਨੀ ਤਿਨ ਕੋ ਮਿਲਬੋ ਸਾਰੰਗ ਪਾਨੀ ਆਦ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅਨਕੈ ਸਾਧ ਰਹਾਓ

ਮਰਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਜ ਨਾਮ ਤਰਸ ਪਵ ਸਿੱਧੰ ਗੋਂਡ ਨਾਦ ਭਰਮੈ ਜੈਸੇ ਮਿਰਗਾਏ ਪ੍ਰਾਣ ਤਜੈ ਵਾਕੋ ਧਿਆਨ ਨ ਜਾਏ ਐਸੇ ਰਾਮ ਐਸੈ ਹੇ ਰਹੋ ਰਾਮ ਛੋੜ ਚੇਤਾਉ ਅਨੰਤ ਨ ਫੇਰੋ ਰਹਾਉ ਜਿਉ ਮੀਨਾ ਹੇਰਾ ਪਸੁਆਰਾ ਸੋਨਾ ਗਡਤਾ ਹਿਰੈ ਸੋ ਨਾਰਾ

ਸਤਿਗੁਰ ਪ੍ਰਸਾਦ ਹਰ ਹਰ ਕਰਤਾ ਮਿਟੈ ਸਭ ਪਰਮਾਉ ਹਰ ਕੋ ਨਾਮ ਲੈ ਊਤਮ ਧਰਮਾਉ ਹਰ ਹਰ ਕਰਤਾ ਜਾਤ ਕੁਲ ਹਰੀ ਸੋ ਹਰ ਅੰਧ ਲੈ ਕੀ ਲਾ ਕਰੀ

ਸੰਜਾਪਦਾ ਪਾਇਆ ਪਦਾ ਟਰੀ ਗੋਂਡਾ ਪੈਰੋ ਪੂਤਾ ਸੀਤਲਾ ਧਾਵੈ ਖਰ ਬਹਣ ਓਵੈ ਸਰ ਉਡਾਵੈ।

ਕਹਿਅਤ ਹੀ ਆਦਿ ਪਵਾਨੀ, ਮੁਕਤ ਕੀ ਬਰਿਆਉ ਕਹਾਂ ਸੁਪਾਨੀ। ਗੁਰਮਤਿ ਰਾਮ ਨਾਮ ਗਹੁ ਮੀਤਾ, ਪ੍ਰਣਵ ਨਾਮ ਇਉਂ ਗਹਿ ਇਉਂ ਕਹਿ ਗੀਤਾ। ਬਿਲਾਵਲ ਗੂੰਡ ਆਜ ਨਾਮ, ਬੀਠਲ ਦੇਖਿਆ ਮੂਰਖ।

ਸੰਗਤ ਜਾਤੀ ਥੀ। ਪਾਂਡੇ ਤੁਮਰਾ ਮਹਾਂਦਿਉ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਖਾਰੋ ਖਾਣਾ ਪਾਕਾ ਵਾਕਾ ਲਰਕਾ ਮਾਰਿਆ ਥਾ।

ਮਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਾਲਾ ਤਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੂਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜ

ਬਿਰਾ ਨਾਸ ਹੰਡਾਏ ਕਰੇ ਨਿੰਦ ਬੋ ਜੋਨੀ ਹੰਡਾਏ ਨਿੰਦਾ ਕਹਾਉ ਕਰੋ ਸੰਸਾਰਾਉ ਨਿੰਦਕ ਪ੍ਰਗਟਉ ਪਹਾਰਾ ਨਿੰਦਕ ਸੋਦ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ

ਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਉ ਤਹ ਨਾਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ

ਪਰ ਪੂਰ ਸਤਿਗੁਰ ਮਿਲੈ ਅੰਧੇਰਾ ਜਾਏ ਜੈ ਦੇਖਾਂ ਤਰਿਹਾ ਸਮਾਏ ਅੰਤਰ ਸਹਸਾ ਬਾਹਰ ਮਾਇਆ ਨੈਣੀ ਲਾਗ ਸੁਬਾਣੀ ਪ੍ਰਣਵਤ ਨਾਨਕ ਦਸਨ ਦਾਸਾ ਪ੍ਰਤਾਪ ਹਿੰਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ

ਕਹੈ ਕਿਨ ਬਿਦ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਦੁਪਟ ਜੜੈ ਮਾਇਆ ਜਲ ਖਾਈ ਪਾਣੀ ਕਰ ਬਾਧਿਆਉ ਸਤ ਕੈ ਆਸਣ ਪੁਰਖ ਰਹੈ ਕਿੰਤੇ ਨਾਮ ਅੰਤ ਨ ਜਾਣਿਆਉ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰੇ ਕਹੈ ਆਸਾ ਪਿਤਰ ਰਹੇ ਨਿਰਾਸਾ ਤੋ ਨਾਨਕੇ ਕਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆ ਇਉਂ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੇ ਸਿੰਘੀ ਬਾਜੇ ਲੋਕ ਸੁਣੈ ਪਤ ਝੋਲੀ ਮੰਗਣ ਕਹਿਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋਜਨ ਗੋਏ ਉਠਾਲੀ ਕਰਤੇ ਬਾਰ ਨ ਲਾਗੈ ਰਹਾਉ ਪਾਣੀ ਪ੍ਰਾਣ ਪਵਣ ਬੰਦ ਰੱਖੈ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੈ ਜੇਤਨ ਮਿਲਾ ਤਾਂ ਕੀਰਤ ਆਖਾ ਤਾਮਨ ਸੇਵ ਕਰੈ

ਸਤਿਨਾਮ ਕਲੀ ਮਹੱਲਾ ਪਹਿਲਾ ਸੁਣ ਮਾਸ਼ਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੈ ਨਹਿ ਡੋਲੈ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਸੋ ਆਤੂਤ ਐਸੀ ਮਤ ਪਾਵੈ

ਸੰਤੋਖ ਅਮੁੱਲਾ ਧਿਆਨ ਰੂਪ ਹੋਏ ਆਸਨ ਪਾਵੈ ਸਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾਸਿੰਦਰਾ ਔਦੋ ਨਿਸ਼ਾਨੀ ਆਸਾ ਮਾਹੇ ਨੇਰਾ ਸੁਬਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਨਾਏ ਗੁਰਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਪਵਨ ਲਗੈ ਮਤ ਜਾਏ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨ ਮੁਖ ਸੇਧਾ ਪੇਟਣ ਕੋ ਆਏ ਨਿਹਚੋ ਦੇਹੇ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹੇ ਭਗਤ ਪੂਨ ਅਵਨਾਸੀ ਹੋ ਤੁਝ ਕੋ ਬਲਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿੰਨੀ ਧਿਆਇਆ ਪਰਸਤ ਪੈਰ ਸਿੱਧ ਤੇ ਸਵਾਮੀ ਅੱਖਰ ਜਿਨ ਕੋ ਆਇਆ

ਵਾਲੇ ਪਾਸ। ਨਾਨਕ ਬਿਰਤਾ ਕੋਈ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਉ। ਪ੍ਰਾਪਤ ਪੋਤਾਉ ਕਰਮ ਪਸਾਉ, ਤੂੰ ਦੇਵੈ ਮੰਗਤ ਜਨ ਚਾਉ। ਭਾਂਡੇ ਭਾਉ ਪਵੈ ਤਿਤ ਆਏ, ਧੁਰਤੈ ਸੋਢੀ ਕੀਮਤ ਪਾਏ। ਜਿਨ ਕਿਸ ਕੀਆ ਸੋ ਕਿਸ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖ ਪ੍ਰਗਟ ਹੋਵਾ ਹਰ ਰਾਇ, ਨਾ ਕੋ ਆਵੈ ਨਾ ਕੋ ਜਾਏ। ਲੋਕ ਤਿਕਾਰ ਕਹੇ ਮੰਗਤ ਜਨ,

ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੁਝੈ ਬਿਦ ਜਾਣੈ ਉਤ ਪੁਰ ਚਲਤ ਆਪ ਕਰਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨਿਆਰ ਉਸਨ ਸੀਤ ਬਿਦ ਸੋਈ ਤਾਂ ਕਿੰਗਤ ਮਿਤ ਅਵਰ ਨਾ ਜਾਣੈ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨਵਾ ਪੰਚਮ ਲੈ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ

ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਿਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਵਾਜੇ ਅਨਹਦ ਘੋਰਾ ਮਨ ਮਾਨਿਆ ਹਰ ਰਸ ਮੋਰਾ ਗੁਰਪੂਰੇ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਤਾ ਸਾਰ ਗੁਪਾਣੀ ਜਹਿ ਤੀਰਥ ਤਹਿ ਤੀਰਥ ਵਰਤ ਤਪ ਸਾਰੇ ਤਹਿ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੇ ਆਪ ਗਿਆ ਪਉ ਭਾਗਾ ਗੁਰਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਰੀ ਮਹੱਲਾ ਪਹਿਲਾ ਸਾਧਨ ਭੋਜਨ ਮਾਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਚ ਬੈਲ ਗੱਡੀਆ ਦੇਹ ਤਹਾਰੀ ਰਾਮ ਕਲਾ ਨਿਭੈ ਪਤ ਸਾਰੀ ਤਰ ਟੂਟੀ ਗਾਢੋ ਸਿਰ ਪਹਾਰ ਲੱਕੜੀ ਬਿਖਰ ਜਰੀ ਮੰਝ ਪਹਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸ ਤਿਰ ਕੰਧ ਜਪੈ ਨਿਰੰਕਾਰੀ ਸਹਿਜ ਜੰਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਦੀ ਲੂਟਾ ਮਨ ਮਹਿ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਏ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨ ਭਾਵੈ ਕੋਈ ਰਹਾਉ ਤ੍ਰੇਤੇ ਇੱਕ ਕਲ ਕੀਨੀ ਦੂਰ ਪਖੰਡ ਵਰਤਿਆ ਹਰ ਜਾਨਣ ਦੂਰੈ ਗੁਰਮੁਖ ਬੂਝੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੇ ਦੁਬਦ

ਸਾਚਾ ਏਕੋ ਸੋਈ, ਸਭ ਮੈਂ ਸਾਚਾ ਦੂਜਾ ਨਹੀਂ ਕੋਈ, ਸਾਚੀ ਕੀਰਤ ਸਾਚਾ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਜੁਗ ਮੈਂ ਨਾਮ ਊਤਮ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਉਹ

ਬਾਣੀ ਹਿਰਦੇ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤ ਹਰ ਹਰ ਨਾਮ ਸੁਮਾਣੀ ਰਹਾਉ ਹੀਰਾ ਰਤਨ ਜਿਵੇ ਹਰ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੇ ਵੱਡ ਮਸਤਕ ਤਿੰਨ ਗੁਰ

0: ਪੁਰ ਲਿਖਿਆ ਤਾਂ ਸਤਿਗੁਰੁ ਸੇਵਾ ਲਾਏ। ਨਾਨਕ ਰਤਨ ਜਿਵੇ ਹਰ ਪਾਵੈ, ਧਨ ਧਨ ਗੁਰਮਤਿ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੋ ਨਾਏ, ਦੁਰਮਤਿ ਮੈਲ ਗਈ ਸਭ ਨੀਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋ ਹਾਏ ਰਹਾਉ। ਜੇ ਵੱਡ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨ ਭੇਟਾਏ।
1: ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਦ ਦੁੱਖ ਲਹਿ ਜਾਏ। ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ, ਨ ਸੁਖਾਏ ਜਿਉ ਜਿਉ ਰਾਮ ਕਹੇ, ਜਨ ਉੱਚੇ ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨ ਪਾਏ। ਦਇਆ ਦਇਆ ਕਰ ਰੱਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਰੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨਿਕੇ, ਤਨ ਉਪਰ ਹਾਥ ਬਤਾਵੈ। ਗੁਰਮੁਖ ਸਾਧ ਸਹੀ ਪ੍ਰਭ ਭਾਏ, ਕਰ ਕਿਰਪਾ ਆਪ ਮਿਲਾਵੈ। ਰਾਮ ਮੋਕੋ ਹਰ ਜਨ ਮੇਲ ਮਨ ਪਾਵੈ, ਅਮਿਓ ਅਮਿਓ ਹਰ ਰਸ ਹੈ ਮਿੱਠਾ, ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਹਰ ਕੇ ਲੋਗ ਰਾਮ ਜਨ ਉਤਮ, ਮਿਲ ਉਤਮ ਪਦਵੀ ਪਾਵੈ। ਹਮ ਹੋਵਤ ਚੇਰੀ ਦਾਸ, ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ। ਸੇਵਕ ਜਨ ਸੇਵ ਹੈ ਸੇਵਡ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ। ਬਿਨ ਪ੍ਰੀਤੀ ਕਰਹਿ ਬਹੁ ਬਾਤਾ, ਕੂੜ ਬੋਲ ਕੂੜੋ ਫਲ ਪਾਵੈ। ਮੋਹ ਕਉ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀਲੇ ਪਾਵੈ। ਹਾਉ ਕਾਟਾ ਕਾਟ ਬਾੜ ਸਿਰ ਰਾਖਾਉ, ਜਿਤ ਨਾਨਕ ਸੰਤ ਚੜ ਆਵੈ। ਰਾਮ ਕਲੀ ਮਹੱਲਾ ਚੌਥਾ, ਜੇ ਵੜ ਭਾਗ ਹੋਵਹਿ ਵੜ ਮੇਰੇ, ਜਨ ਮਿਲਦਿਆ ਢਿੱਲ ਨਾ ਲਾਈਐ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵੜ ਭਾਗੀ ਤਿਤ ਨਾ ਵਾਈਐ।

ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਰ ਮਿਲਾਈ ਹੈ ਸਤਿਗੁਰ ਜੇਵੜ ਅਵਰ ਨਾ ਕੋਏ ਮੇਰੇ ਸਤਿਗੁਰ ਪੁਰਖ ਧਿਆਈ ਹੈ ਸਤਿਗੁਰ ਸਰਣ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈ ਹੈ ਇੱਕ ਆਪਣੇ ਸੁਆਏ ਆਏ ਬਹਿ ਗੁਰ ਆਗੈ ਜਿਉ ਬਗੁਲ ਸਮਾਦ ਲਗਾਈ ਹੈ ਬਗੁਲਾ ਨੀ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰਹੋ ਹਰ ਮੇਲਹੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲਗਹਿ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖੇਨ ਪ੍ਰਾਨ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਧਨ ਧਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਜੈ ਬੂਜੈ ਮਨ ਹਰ ਜਪ ਜਪੋ ਜਪਾਇਆ ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸ ਘਸ ਨੱਕ ਵਢਾਇਆ ਮੋਹ ਕਉ ਜਗ ਜੀਵਨ ਜੀਵਾਲ ਲੈ ਸੁਆਮੀ ਹਿਰਦੇ ਅੰਤਰ ਨਾ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਤਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧਨ ਧਨ ਵੱਡ ਭਾਗ ਹਮਾਰੇ ਰਹਾਉ ਕੋਟ ਕੋਟ ਤੇਤੀ ਸਤਿਆਵਹਿ ਤਾ ਕਾ ਅੰਤਰ ਭਾਵਹਿ ਪਾਰੇ ਹਿਰਦੈ ਕਾਮ ਕਾਮਨੀ ਮੰਗ ਹੈ ਰਿਦ ਮੰਗ ਹੈ ਸਾਥ ਪਸਾਰੇ

ਭਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰੱਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਿਕ ਕਰ ਹਰ ਪ੍ਰਤਿ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਤੇਰੇ ਮਨ ਸਤਿਗੁਰ ਸੇਵ ਸੁਖ ਹੋਏ, ਜੋ ਇੱਛਾ ਸੋਈ ਫਲ ਪਾਵਹੁ, ਫਿਰ ਦੁਖ ਨਾ ਵਿਆਪੈ ਕੋਈ ਰਹਾਉ। ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤਾ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਜਿਨ ਦੀਆ ਸੋ ਚਿਤ ਨਾ ਆਵੈ, ਮੋਹ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣੈ, ਹਰ ਕਾ ਮਹਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾ, ਨਾਨਕ ਦਾਸ ਤੁਮਾਰਾ। ਰਾਮ ਕਰੀ ਮਹੱਲਾ ਪੰਜਵਾ, ਪਵਹੋ ਚਰਣਾ ਤਲੀ ਉੱਪਰ ਆਵਹੋ, ਐਸੀ ਸੇਵ ਕਮਾਵਹੋ, ਆਪਸ ਤੇ ਉੱਪਰ ਸਭ ਜਾਣਹੋ, ਤਉ ਦਰਗਹਿ ਸੁਖ ਪਾਵਹੋ। ਸੰਤ ਹੋ ਐਸੀ ਕਥੋ ਕਹਾਣੀ, ਸੌਰ ਪਵਿੱਤਰ ਨਰ ਦੇਵ ਪਵਿੱਤਰਾ, ਖਿਨ ਬੋਲਹੋ ਗੁਰਮੁਖ ਬਾਣੀ ਰਹਾਓ। ਪਰਪੰਚ ਛੋੜ ਸਹਿਜ ਘਰ ਬੈਸਹੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲਹੋ ਨਵੈ ਨਿਧ ਪਾਵਹੋ, ਇਨ ਬਿਧ ਤਤ ਬਿਲੋਏ। ਪਰਮ ਚੁਕਾਵਹੋ ਗੁਰਮੁਖ ਲਿਵ ਲਾਵਹੋ, ਆਤਮ ਚੀਨਹੁ ਪਹਾਏ, ਨਿਕਟ ਕਰ ਜਾਣਹੋ ਸਦਾ ਪ੍ਰਭ ਹਾਜ਼ਰ, ਕਿਸ ਸਿਉ ਕਰਹੋ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ। ਧਨ ਧਨ ਸੇ ਜਨ ਜਿਨੀ ਕਾਲ ਮਹਿ ਹਰ ਪਾਇਆ, ਜਨ ਨਾਨਕ ਸਤਿ ਕੁਰਬਾਨੀ। ਰਾਮ ਕਲੀ ਮਹੱਲਾ ਪੰਜਵਾ। ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੈ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ, ਤਉ ਉਤਰੇ ਸਗਲ ਬਿਯੋਗਨੀ। ਇਹ ਬਿਧ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤਹ ਹਰ ਹਰ ਹਰ ਰਸ ਭੋਗਨੀ ਰਹਾਉ। ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੁਖ ਪਹੁੰਚੈ। ਜਤ ਕਤ ਭੇਖਉ ਹਰ ਗੁਣੇ, ਨਹਿ ਸਿਵ ਸਕਤੇ ਜਲ ਨਹੀਂ ਪਵਨਾ, ਤਹਿ ਆਕਾਰ ਨਹੀਂ ਮੇਦਨੀ। ਸਤਿਗੁਰ ਜੋਗ ਕਾ ਤਹਾ ਨਿਵਾਸਾ, ਜਹ ਅਵਗਤ ਨਾਥ ਅਗਮ ਧੁਨੇ ਧਨੀ। ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹਉ ਕਿਆ ਗਨੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬ ਹੈ ਅੰਬ ਮਿਲੋਗਨੀ। ਰਾਮ ਕਲੀ ਮਹੱਲਾ ਪੰਜਵਾ। ਤ੍ਰੈ ਗੁਣ ਰਹਿਤ ਰਹਿ ਨਿਰਾਰੇ, ਸਾਧਿਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨੈ। ਅਚਰਜ ਕਿਸ ਕਹਿਣ ਕਿਛ ਕਹਿਣ ਨਾ ਜਾਈ, ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਭਾਈ ਰਹਾਓ। ਮੋਲ ਨਾਹੇ ਕਛ ਕਰਣੈ ਜੋਗਾ, ਕਿਆ ਕੋ ਕਹੈ ਸੁਣਾਵੈ, ਕਥਨ ਕਹਿਣ ਕਉ ਸੋਝੇ ਨਾਹੇ, ਜੋ ਭੇਖੈ ਤਿਸ ਬਣ ਆਵੈ। ਸੋਈ ਜਾਣੈ ਕਰਣੈ ਹਾਰਾ, ਕੀਤਾ ਕਿਆ ਵਿਚਾਰ, ਆਪਣੀ ਗਤ ਮਿਤ ਆਪੇ ਜਾਣੈ, ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਏ। ਕਹੋ ਨਾਨਕ ਮੇਰੀ ਆਸਾ ਪੂਰੇ, ਸਤਿਗੁਰ ਕੀ ਸਰਣਾਏ। ਰਾਮ ਕਲੀ ਮਹੱਲਾ ਪੰਜਵਾ। ਅੰਗੀਕਾਰ

ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ ਰਹਾਉ। ਚੇਤਨ ਆਵਸ ਦੂਜੀ ਬਾਤਾ, ਸਿਰ ਉੱਪਰ ਰਖਵਾਰਾ, ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰ। ਪੂਰਨ ਹੋਏ ਮਿਲਿਓ ਸੁਖਦਾਈ, ਊਨ ਨ ਕਾਈ ਬਾਤਾ, ਤਤ ਸਾਰ ਪਰਮ ਪਦ ਪਾਇਆ, ਛੋੜ ਨ ਕਤਹੂ ਜਾਤਾ। ਵਰਨ ਨ ਸਾਕਉ ਜੈਸਾ ਤੂੰ ਹੈ, ਸਾਚੇ ਅਲਖ ਅਪਾਰਾ, ਅਤਲ ਅਤੁਲ ਅਥਾਹ ਅਡੋਲ ਸਵਾਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾ,

ਫਿਰ ਨਾ ਹੋਵੇ ਕਵੇ ਏਕ ਸ਼ਬਦ ਬੰਧ ਪਾਲੈ ਨਾਰ ਦੇ ਨਰ ਹਰ ਜਾਣ ਹਦੂਰੇ ਘੂੰਗਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਭਾਵੈ ਇਹੋ ਨਿਰਤਕਾਰੇ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਦ ਇਹੋ ਕੀਰਤਨ ਗਾਵੈ ਸਾਰ ਸੰਗਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਰੀ ਮਹੱਲਾ ਪੰਜਵਾ।

ਕੋਈ ਸਰ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾ ਚਲਤ ਪਿਆ ਰਹਾ ਅਗਲੀ ਕਿਛ ਖਬਰ ਨਾ ਪਾਏ ਰੋਵਨ ਹਾਰ ਪਏ ਊਠ ਸਿਧਾਏ ਪਰ ਮੋਹ ਕੇ ਬਾਂਧੇ ਬੰਧ ਸੁਪਨ ਭਇਆ ਭਖਲਾਏ ਅੰਧ ਇਹੋ ਤਉ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨਹਿ ਕੋ ਮੂਆ ਨ ਮਰਣੈ ਜੋਗ ਨਹਿ ਬਿਨਸੈ ਅਵਿਨਾਸੀ ਹੋ।

ਅਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵ ਹੈ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ ਵੱਡਾ ਭਾਗ ਸਾਰ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਖੱਟ ਪੀ ਏਕਾ ਬਾਤ ਬਖਾਨ ਹੈ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪ ਵਾਜ ਹੈ ਜੋਗੀ ਆ ਮਤਵਾਰੋ ਰੇ ਰਹਾਉ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀਏ ਮਹਿ ਕਿਛ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕੈ

ਨਾਥ ਛੋੜ ਜਾ ਚਾਹੇ ਲਾਜ ਨਾ ਆਵੇ। ਚਲ ਚਿਤ ਜੋਗੀ ਆਸਣ ਤੇਰਾ, ਸਿੰਘੀ ਵਾਜਾ ਨਿਤ ਉਦਾਸੇਰਾ, ਗੁਰ ਗੋਰਖ ਕੀ ਤੈ ਬੂਝ ਨਾ ਪਾਏ, ਫਿਰ ਫਿਰ ਜੋਗੀ ਆਵੈ ਜਾਏ। ਜਿਸਨ ਹੋਆ ਨਾਥ ਕਿਰਪਾਲਾ, ਰਹਿਰਾ ਸਮਾਰੀ ਗੁਰ ਗੋਪਾਲਾ, ਨਾ ਮੈਂ ਖਿੰਥਾ ਨਾ ਮੈਂ ਬਸਤਰ, ਜਨ ਨਾਨਕ ਜੋਗੀ ਹੋਆ ਆਸ ਥਿਰ, ਇਹੋ ਜਪਿਆ ਨਾਥ ਦਿਨ ਰਹਿ ਨਾਈ, ਹੁਣ ਪਾਇਆ ਗੁਰ ਗੋਸਾਈ। ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ, ਕਰਨ ਕਰਾਵਨ ਸੋਏ ਆਨੰਦ ਦਿਸੈ ਕੋਏ, ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੈ ਡੀਠਾ। ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅਮਰ ਭਏ ਨਿਹ ਕਾਮ, ਤਨ ਮਨ ਸੀਤਲ ਅਗਨ ਨਿਵਾਰੇ, ਅਨੰਦ ਰੂਪ ਪ੍ਰਗਟੇ ਸੰਸਾਰੇ। ਕਿਆ ਦੇਵਾਓ ਜਾ ਸਭ ਕਿਛ ਤੇਰਾ, ਸਾਧ ਬਲਿਹਾਰ ਜਾਓ ਲਖ ਬੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਕਹੋ ਨਾਨਕ ਸਭ ਪੜਦਾ ਤੂਟਾ, ਹਾਉ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੇ, ਤਿਸ ਗੁਰ ਕਉ ਹਾਉ ਸਦ ਬਲਿਹਾਰੇ। ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ। ਰਹਾਉ ਮਹਿਮਾ ਜਾ ਕੀ ਗਹਿਰ ਗੰਭੀਰ, ਹੋਏ ਨਿਹਾਲ ਦੇ ਜਿਸ ਧੀਰ, ਜਾ ਕੇ ਬੰਧਨ ਕਾਟੇ ਰਾਏ, ਸੋ ਨਰ ਬਹੁਰ ਨਾ ਜੋਨੀ ਪਾਏ। ਜਾ ਕੇ ਅੰਤਰ ਪ੍ਰਗਟਿਓ ਆਪ, ਤਾ ਕਉ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਭਾਲੈ ਪਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ, ਨਾ ਕਿਛ ਭਰਮ ਨਾ ਦੁਬਿਧਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਤ ਕਦ ਦੇਖੋ ਆਪ ਦਿਆਲ, ਕਹੋ ਨਾਨਕ ਪ੍ਰਭ ਮਿਲੇ ਰਸਾਰ। ਰਾਮ ਕਲੀ ਮਹੱਲਾ ਪੰਜਵਾ, ਤਨ ਤੇ ਛੁਟਕੀ ਆਪਣੀ ਤਾਰੇ, ਪ੍ਰਭ ਕੀ ਆਗਿਆ ਲੱਗੀ ਪਿਆਰੇ, ਜੋ ਕਿਛ ਕਰੈ ਸੋ ਮਨ ਮੇਰਾ ਮੀਠਾ, ਤਾਂ ਇਹੋ ਅਚਰਜ ਨੈਨੋ ਡੀਠਾ। ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰੈ ਲੀਓ ਸਮਝਾਏ। ਰਹਾਉ ਕਰ ਕਿਰਪਾ ਰਾਖਿਓ ਜ ਗੁਰ ਸਰਨਾ, ਗੁਰ ਪਕਰਾਏ ਹਰ ਕੇ ਚਰਨਾ, ਬੀਸ ਬਿਸੋਏ ਜਾ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਰ ਨਿਵਾਸ। ਨਾ ਕੋ ਦੂਤ ਨਹੀਂ ਬਹਿ ਰਾਹੀ, ਗਲ ਮਿਲ ਚਾਲੇ ਏਕੈ ਭਾਏ, ਜਾ ਕੋ ਗੁਰ ਹਰ ਦੀਏ ਸੁਖਾ, ਤਾ ਕੋ ਬਹੁਰ ਨ ਲਾਗੈ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤਾ ਰੰਗ ਗੋਪਾਲ। ਰਾਮ ਕਲੀ ਮਹੱਲਾ ਪੰਜਵਾ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦਾ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਰਹਾਉ ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦਹਿ ਦਿਸ ਬਿਸਰਾਮ, ਤਿਲਕ ਚੁਰਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖੱਟ ਕਰਮਾ ਅਰ ਆਸਣ ਧੋਤੀ, ਭਾਗਠ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਵਿਭੂਤ, ਇਹ ਬਿਦ ਕੋਏ ਨ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਓਸ ਉਤਰੇ ਮਾਏ, ਚਤੁਰ ਬੇਦ ਪੂਰਨ ਹਰਨਾਏ, ਨਾਨਕ ਤਿਸ ਕੀ ਸਰਣੀ ਪਾਏ। ਰਾਮ ਕਰੀ ਮਹੱਲਾ ਪੰਜਵਾ, ਕੋਟ ਬਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ

ਰਾਮ ਕਲੀ ਮਹੱਲਾ ਪੰਜਵਾ। ਸਿੰਚਹਿ ਦਰਬ ਦੇਹ ਦੁਖ ਲੋਗ, ਤੇਰਾ ਕਾਜ ਨ ਅਵਰਾ ਜੋਗ, ਕਰ ਅਹੰਕਾਰ ਹੋਏ ਵਰਤੈ ਅੰਧ, ਜਮ ਕੀ ਜੇਵੜੀ ਤੂੰ ਅਗੈ ਬੰਧ, ਛਾੜ ਵਿਡਾਣੀ ਤਾਤ ਮੂੜੇ, ਈਹਾ ਬਸਨਾ ਰਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਚ ਰਹਿਓ ਤੂੰ ਸੰਗ ਸੁਪਨਾ ਰਹਾਓ, ਬਾਰ ਵਿਵਸਥਾ ਬਾਰਿਕ ਅੰਧ, ਭਰ ਜੋਬਨ ਲਾਗਾ ਦੁਰਗੰਧ, ਤ੍ਰਿਤੀਯ ਵਿਵਸਥਾ ਸਿੰਚੇ ਮਾਏ, ਬਿਰਧ ਭਇਆ ਛੋੜ ਚੱਲਿਓ ਪਛਤਾਏ, ਚਿਰੰਕਾਲ ਭਾਈ ਦੁਰਲਭ ਦੇਹ, ਨਾ ਬਿਹੂਣੀ ਹੋਈ ਖੇਹ, ਪਸ਼ੂ ਪ੍ਰੇਤ ਮੁਗਤ ਤੇ ਬੁਰੇਤ, ਸਹਿਨ ਬੁਝੈ ਜਿਨ ਇਹ ਸਿਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮਹਿ ਛਡਾਵਹੁ ਛੁਟਕਹਿ ਬੰਧ, ਬਖਸ਼ ਮਿਲਾਵਹੁ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾ। ਕਾਰ ਸੰਜੋਗ ਬਨਾਈ ਕਾਚ, ਤਿਸ ਸੰਗ ਰਹਿਓ ਇਹ ਨਾਰਾਚ, ਪ੍ਰਤ ਪਾਰ ਨਿਤ ਸਾਰ ਸਮਾਰ, ਅੰਤ ਕੀ ਬਾਰ ਊਠ ਸਿਧਾਰ, ਨਾ ਬਿਨਾ ਸਭ ਝੂਠ ਪਰਾਨੇ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪਰਾਨੀ ਰਹਾਉ, ਤੀਰਥ ਨਹਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉ ਮੈਂ ਫੈਲ, ਲੋਕ ਪਚਾਰੈ ਗੀ ਗਤ ਨਹੀਂ ਹੋਏ, ਨਾ ਬਿਹੂਣੇ ਚਲ ਸਹਿ ਰੋਏ, ਬਿਨ ਹਰ ਨਾਮ ਨ ਟੂਟਸ ਪਟਲ, ਸੋਧੇ ਸ਼ਾਸਤਰ ਸਿਮ੍ਰਿਤ ਸਗਲ, ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ, ਰਾਖਨ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੈ ਹਾਥ, ਜਿਤ ਲਾਭ ਹੈ ਤਿਤ ਲਾਗ ਹੈ ਸਵਾਮੀ, ਨਾਨਕ ਸਾਹਿਬ ਅੰਤਰ ਜਾਮੇ। ਰਾਮ ਕਲੀ ਮਹੱਲਾ ਪੰਜਵਾ। ਜੋ ਕਿਛ ਕਰੈ ਸੋਈ ਸੁਖ ਜਾਣਾ, ਮਨ ਅਸਮਝ ਸਾਰ ਸੰਗਪਤੀ ਆਨਾ, ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇ ਲੈ ਸਤ ਸਮਾਇਆ,

ਤਹਿ ਮਾਇਆ ਕੇ ਪਟਲ, ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾ ਤੇਰਾ ਹੋਏ ਨਿਰਮਲ ਜੀਓ। ਸੋ ਦਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰਪੈ ਹਰ ਕੈ ਰੰਗ। ਛੋੜ ਸਿਆਣਪ ਬਹੁ ਚਤੁਰਾਈ, ਮਨ ਬਿਨ ਹਰ ਨਾਵੈ ਜਾਏ ਨ ਕਾਏ। ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਏ। ਰਾਮਕਲੀ ਮਹੱਲਾ ਪੰਜਵਾ। ਸੰਤ ਕੈ

ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵਹਿ ਹਰ ਸਿਮਰ ਪੁਰਾਨੀ ਰਹਾਉ ਗਾਨ ਮਿਨ ਦੇਖਾਉ ਸਗਲ ਵਿਚਾਰ ਨਾ ਬਿਨਾ ਕੋ ਸਕੈ ਨਾ ਤਾਰ ਸਗਲਿਉ ਭਾਵਨਾ ਚਾਲਹਿ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਇਹੀ ਧੋਏ ਨ ਉਤਰੈ ਮੈਲ ਹੋ ਮੈਂ ਵਿਆਪੈ ਦੁਬਦਾ ਫੈਲ ਹਰ ਹਰਿ ਔਖਦ ਜੋ ਜਨ ਖਾਏ ਤਾਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਭੋ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ

ਦੁੱਖ ਅੰਧੇਰਾ ਮਨ ਤੇ ਜਾਏ, ਦੌਰਮਤ ਬਿਨਸੈ ਰਾਚੈ ਹਰ ਨਾਏ, ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਭਾਉ ਭਾਗਾ ਨਿਰਭਾਉ ਮਨ ਵਸਾਏ, ਅੰਮ੍ਰਿਤ ਨਾਮ ਰਸਨਾ ਨਿਤ ਜਪਾਏ, ਕੋਟ ਜਨਮ ਕੇ ਕਾਟੇ ਫਾਹੇ, ਮਾਇਆ ਲਾਭ ਸੱਚਾ ਧਨ ਲਾਹੇ, ਤੋਟ ਨ ਆਵਹਿ ਅਖੁੱਟ ਭੰਡਾਰ, ਨਾਨਕ ਭਗਤ ਸੋ ਹੈ ਹਰ ਦੁਆਰ, ਰਾਮ ਕਲੀ ਮਹੱਲਾ ਪੰਜਵਾ, ਰਤਨ ਜਵੇਹਰ ਨਾਮ, ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕਛ ਤੋਟ ਨ ਆਵੈ, ਅੰਤ ਨਹੀਂ ਹਰ ਪਾਰਾ ਵਾਰ ਰਹਾਉ, ਕੀਰਤਨ ਨਿਰਮੋਲ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹਾਥ ਰਾਖੀ ਕੁੰਜੀ, ਸੁਨ ਸਮਾਧ ਗੁਫਾ ਤਹ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤਹ ਹਰਖ ਨ ਸੋਗ ਨ ਜਨਮ ਨ ਮਰਤ, ਕਰ ਕਿਰਪਾ ਜਿਸ ਆਪ ਦੇਵਾਇਆ, ਸਾਧ ਸੰਗਤਿਨ ਹਰ ਧਨ ਪਾਇਆ, ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਣ ਹਰ ਮੇਰੀ ਰਾਸ, ਰਾਮ ਕਲੀ ਮਹੱਲਾ ਪੰਜਵਾ, ਮਹਿਮਾ ਨ ਜਾਣ ਹੈ ਬੇਦ, ਬ੍ਰਹਮੈ ਨਹੀਂ ਜਾਣ ਹੈ ਭੇਦ,

ਮਰਮ ਸਭੀ ਉੱਪਰ ਅਲਖ ਪਰ ਬ੍ਰਹਮ ਆਪਣਾ ਰੰਗ ਕਰਤਾ ਕੇਲ ਆਪ ਵਿਛੋੜਾ ਆਪੇ ਬੇਲ ਇੱਕ ਪਰਮੇ ਇੱਕ ਭਗਤੀ ਰਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾ ਕਿਛੁ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਪ ਜਾਪ ਤਾਪ ਸੀਲ ਨਹੀਂ ਧਰਮ ਕਿਛੁ ਨਾ ਜਾਣਉ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨਾ ਕੋਈ ਪੂਲ ਹੈ ਚੁੱਕ ਹੈ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਬਿਖੈ ਬਿਆਦ ਕੇ ਗਾਵ ਮਹਿਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵਾਓ ਮਨ ਇਹੋ ਵਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਣਿਤ ਜੀਵ ਕਾ ਦਾਤਾ ਜਿਸ ਹੈ ਜਣਾਵ ਹੈ ਤਿੰਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਰੱਦ ਹੈ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾ ਰਾਖਨ ਹਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਦ ਹੈ ਜੰਤ ਮਿਲੀਆ ਪ੍ਰਭ ਗੁਰਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਵਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕਿ ਗਹੀ ਮਨ ਓਟ ਬੰਧਨ ਤੇ ਹੋਈ ਚੋਟ ਹਿਰਦੈ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਨ ਤਰਨ ਹਰ ਸਰਣ ਜੀਵਨ ਰੂਪ ਹਰ ਚਰਣ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਉੱਚੇ ਅਪਾਰ ਸੁਮਤ ਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਿਲ ਨਾਉ ਰਾਮ ਕਰੀ ਮਹੱਲਾ ਪੰਜਵਾ ਸਗਲ

ਹੋ ਸਾਵਧਾਨ ਆਪਣੇ ਗੁਰਸਿਓ, ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ, ਗੁਰਸਿਓ ਰਹਾਉ ਦੂਜਾ ਨਹੀਂ ਜਾਣੈ ਕੋਇ, ਸਤਿਗੁਰ ਨਿਰੰਜਨ ਸੋਇ, ਮਾਨੁਖ ਕਾਉ ਕਰ ਰੂਪ ਨਾ ਜਾਣ, ਮਿਲੀ ਨਿਮਾਨੇ ਮਾਨ, ਗੁਰ ਕੀ ਹਾਰ ਟੇਕ ਟਿਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਗ ਨਿਧਾਨ, ਤਦਰ ਗਹਿ ਪਾਵੇ ਮਾਨ, ਗੁਰ ਕਾ ਬਚਨ ਜਪ ਮੰਤ, ਇਹ ਭਗਤ ਸਾਰ ਤੱਤ, ਸਤਿਗੁਰ ਭਏ ਦਿਆਲ, ਨਾਨਕ ਦਾਸ ਨਿਹਾਲ, ਰਾਮ ਕਲੀ ਮਹੱਲਾ ਪੰਜਵਾ ਹੋਵੇ।

ਛਾੜ ਸਿਆਨਪ ਬਹੁ ਚਤੁਰਾਈ ਗੁਰ ਕਾ ਜਪ ਮਤ ਨਿਰਮਲ ਰਹਾਉ। ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਾਰੇ ਹਾਰ ਗੁਰ ਕੇ ਚਰਨ ਨਮਸਕਾਰ ਭਵ ਜਲ ਉਤਰਹਿ ਪਾਰ ਦੇਵਨ ਹਾਰ ਦਾ ਤਾਰ ਅੰਤ ਨ ਪਾਰਾ ਵਾਰ ਜਾ ਕੇ ਕਰ ਸਰਬ ਨਿਧਾਨ ਰਾਖਨ ਹਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ।

ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵਹਿ ਮੀਤ ਸਾਹਿਬ ਮੇਰਾ ਯਤ ਪਾਰਾ ਖਿਰ ਮੈਂ ਤਾਪ ਥਾਪਨਹਾਰਾ ਤਿਸ ਬਿਨ ਅਵਰ ਨ ਕੋਏ ਜਨ ਕਾ ਰਾਖਾ ਸੋਏ ਕਰ

0: ਕਰੀ ਮਹੱਲਾ
1: ਪੰਜਵਾਂ। ਰਾਮ ਕਲੀ ਮਹੱਲਾ ਪੰਜਵਾਂ। ਬਿਰਥਾ ਪ੍ਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ। ਅਬਰ ਛੁੱਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਦਾਸ। ਏਕੋ ਨਾਮ ਤੇ ਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਹਰ ਹਰ ਹਰ ਗੁਣ ਗਾਏ ਮਨ ਮੇਰੇ, ਰਹਾਉ ਤੁਮ ਹੀ ਕਾਰਨ ਕਰਨ। ਚਰਨ ਕਮਲ ਹਰ ਸਰਣ, ਮਨ ਤਨ ਹਰ ਉਹੀ ਧਿਆਇਆ। ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ। ਜਾਂ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ। ਰਾਖਣ ਹਾਰ ਨਿਧਾਨ, ਸਰਬ ਕੀ ਰੇਣ ਹੋਵੀ ਜੈ। ਆਪ ਮਿਟਾਏ ਮਲੀ ਜੈ, ਆਂਦਿਨ ਧਿਆਈਏ ਨਾਮ। ਸਫਲ ਨਾਨਕੇ ਹੋ ਕਾਮ। ਰਾਮ ਕਲੀ ਮਹੱਲਾ ਪੰਜਵਾਂ। ਕਰਨ ਕਾਰਨ ਕਰੀਮ, ਸਰਬ ਪ੍ਰਿਤ ਪਾਲ ਰਹੀਮ। ਅਲੈ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸੁਮਾਰ। ਓ ਨਮੋ ਭਗਵੰਤ ਗੁਸਾਈ, ਖਾਲਕ ਰਵ ਰਿਆ ਸਰਬ ਠਾਈ। ਰਹਾਉ ਜਗਨਾਥ ਜਗ ਜੀਵਨ ਮਾਦੋ, ਪਉ ਪੰਜਨ ਰਿਧ ਮੈਂ ਅਰਾਧੋ। ਰਿਖੀ ਕੇਸ ਗੋਪਾਲ ਗੋਬਿੰਦ, ਪੂਰਨ ਸਰਵਤਰ ਮੁਕੰਦ। ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪੈ ਕਾਂਬਰ ਸੇਖ। ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਵ ਤੇ ਪਾਕ। ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ। ਬਾਸ ਦੇਵ ਬਸਤ ਸਭ ਠਾਹੇ, ਲੀਲਾ ਕਿਛ ਲਖੀ ਨਾ ਜਾਏ। ਮਿਹਰ ਦਇਆ ਕਰ ਕਰਣੇ ਹਾਰ, ਭਗਤ ਬੰਦਗੀ ਦੇ ਸਿਰਜਣ ਹਾਰ। ਕੋ ਨਾਨਕ ਗੁਰ ਖੋਏ ਪਰਮ, ਏਕ ਅਹਲੋ ਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਬਸੈ, ਮਹਾਂ ਵਿਕਾਰ ਤਨ ਤੇ ਸਭ ਨਸੈ। ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ। ਜੋਤੀ ਜੋਤ ਸਮਾਣੀ ਰਹੋ, ਤ੍ਰਿਸ਼ਨਾ ਭੂਖ ਸਭ ਨਾਸੀ। ਸੰਤ ਪ੍ਰਸਾਦ ਜਪਿਆ ਵਿਨਾਸੀ, ਰਹਿਣ ਦਿਨਸ ਪ੍ਰਭ ਦੇਖ ਨਿਹਾਨ। ਪਰਾ ਪੂਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਹਰ ਕੇ ਸੰਤ ਸਦਾ ਪਰਵਾਣ, ਸੰਤ ਜਨਾ ਮਸਤਕ ਨਿਸਾਣ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਦਰਸ਼ਨ ਕੋ ਜਾਈਐ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ। ਤੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੈ। ਕਰ ਕਿਰਪਾ ਪੂਰਨ ਭਗਵਾਨ, ਰਹੋ ਗੁਰ ਕੀ ਕੀਰਤ ਜਪੀਏ ਹਰ ਨਾਉ। ਗੁਰ ਕੀ ਭਗਤ ਸਦਾ ਗੁਣ ਗਾਉ, ਗੁਰ ਕੀ ਸੁਰਤ ਨਿਕਟ ਕਰ ਜਾਨ। ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸਮਸਰ ਸੁਖ ਦੁਖ। ਕਦੇ ਨਾ ਵਿਆਪੇ ਤ੍ਰਿਸ਼ਨਾ ਭੁਖ, ਮਨ ਸੰਤੋਖ ਸ਼ਬਦ ਗੁਰ ਰਾਜੇ। ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ। ਗੁਰਦਾਤਾ ਦਿਆਲ ਬਖਸਿੰਦ, ਗੁਰ ਚਰਨੀ ਜਾ ਕਾ ਮਨ ਲਾਗਾ। ਨਾਨਕ ਦਾਸ ਤਿਸ ਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ। ਕਿਸ ਪਰਵਾਸੇ ਵਿਚਰੇ ਪਵਨ, ਮੂੜ ਮੁਗਦ ਤੇਰਾ ਸਿੰਘੀ ਕਵਨ। ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਪੰਚ ਬਟ ਬਾਰੇ ਸੇ ਮੀਤ ਕਰ ਮਾਨੇ। ਸੋ ਕਰ ਸੇਵ ਜਿਤ ਉਧਰੇ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ। ਸਾਧ ਸੰਗ ਕਰ ਮਨ ਕੀ ਪ੍ਰੀਤ, ਰਹੋ ਜਨਮ ਬਿਹਾਨੋ ਅੰਕਾਰ ਯਾਰ ਵਾਦ। ਤ੍ਰਿਪਤ ਨਾ ਆਵੇ ਵਿਖਿਆ ਸਾਧ, ਪਰਮਤ ਪਰਮਤ ਮਹਾਂ ਦੁੱਖ ਪਾਇਆ। ਤਰੀ ਨਾ ਜਾਈ ਦੁੱਤਰ ਮਾਇਆ, ਕਾਮ ਨਾ ਆਵੇ ਸੋ ਕਾਰ ਕਮਾਵੇ। ਆਪ ਵੀ ਜਾਪੇ ਹੀ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ। ਤੋ ਨਿਸਤਰੇ ਜੋ ਕਿਰਪਾ ਹੋਏ, ਪਤ ਤੁਪਨੀਤ ਪ੍ਰਭ ਤੇਰੋ ਨਾਮ। ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ। ਸਰਨ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ। ਇਹ ਲੋਕੇ ਸੁਖ ਪਾਇਆ ਨਹੀਂ ਪੇਟਤ ਧਰਮ ਰਾਇਆ ਹਰ ਦਰ ਗੈ ਸੋਭਾਵੰਤ ਪੁਨ ਗਰਭ ਨਹੀਂ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰ ਨਾਮ ਪੂਰਬ ਸੰਜੋਗ ਮਿਲਾਈ ਰਹਾਉ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੇ ਮੇਰੇ ਮਾਥੇ ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪ੍ਰਾਣੀ ਜਨ ਕਾ ਸਫਲ ਦਰਸ ਡੀਠਾ ਨਾਮ ਪ੍ਰਭੂ ਕਾ ਕਟ ਕਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤੇ ਸਮਾਏ ਪਰਵੇਸ਼ ਪ੍ਰਗਟੈ ਹਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਖਸਿੰਦ ਰਾਮ ਕਲੀ ਮਹੱਲਾ ਪੰਜਵਾਂ ਗਊ ਕੋ ਚਾਰੀ ਸਾਰ ਦੂਨ ਕੌਡੀ ਕਾ ਲਖ ਹੋਆ ਮੂਲ ਬੱਕਰੀ ਕੋ ਹਸਤੀ ਪ੍ਰਿਤ ਪਾਲੇ ਪ੍ਰਭ ਆਪਣਾ ਨਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਓ ਦਿਸਤ ਮਾਸ ਨਾ ਖਾਏ ਬਿਲਾਈ ਮਹਾਂ ਖਸਾਵ ਚੁਰੀ ਸੱਟ ਪਾਈ ਕਰਨਹਾਰ ਪ੍ਰਭ ਬਿਰਥੇ ਬੂਟਾ ਕਰਨਹਾਰ ਪ੍ਰਭ ਹਿਰਦੇ ਬੂਟਾ ਫਾਥੀ ਮਾਛਲੀ ਕਾ ਜਾਲਾ ਤੂਟਾ ਸੂਕੇ ਕਸ਼ਟ ਹਰੇ ਚਲੂਲ ਉੱਚੇ ਥਲ ਫੂਲ ਹੇ ਕਮਲ ਅਨੂਪ ਅਗਨ ਨਿਵਾਰੀ ਸਤਿਗੁਰ ਦੇਵ ਸੇਵ ਕੇ ਆਪਣੀ ਲਾਇਓ ਸੇਵ ਅਕ੍ਰਿਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਨਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸ਼ਰਣਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਬਘਿਆੜੀ ਲਈ ਨਿਵਾਰ ਤੀਨ ਵਰਤ ਕੀ ਚੁਕੀ ਕੇਰ ਸਾਧ ਸੰਗ ਚੁਕੇ ਪੈ ਫੇਰ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸੱਚ ਹਾਂ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਵਾਛਰ ਖੋਜ ਖੇਦ ਨਾ ਪਾਇਓ ਨੈ ਫੁਨ ਰੋਜ ਸਿੰਧ ਸਮਾਇਓ ਕਟ ਕੇ ਮਾਹੀ ਕਰਨ ਹਾਰ ਕਿਛ ਕੋ ਕਿਛ ਅਚਾਰਜ ਨਾਹੀ ਜੋ ਛੂਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁੰਨ ਹਮਰੇ ਬਸ ਨਾਹੀ ਰਸਕ ਰਸਕ ਨਾਨਕ ਗੁਣ ਗਾਈ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹ ਵਿਆਪਿਆ ਤੋਏ ਕੁਦਮ ਕਰੇ ਗਾਡਰ ਜਿਉਂ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸ਼ਰਨ ਆਏ ਮਨ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਤਨਾ ਰਹਾਉ ਊਣੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੁਰੈ ਕਰੇ ਬੇਕਾਰ ਜੀ ਅਰੇ ਕੇ ਤਾਈ ਗਾਫਲ ਸੰਗ ਨ ਤਸੁਆ ਜਾਈ ਤਰਤ ਤੋ ਅਨਕ ਛਲ ਜਾਨੇ ਕੌਡੀ ਕੌਡੀ ਕਉ ਖਾਕ ਸਿਰ ਸ਼ਾਨੈ ਜਿਨ ਦੀਆ ਤਿਸੇ ਨਾ ਚੇਤੇ ਮੂਲ ਮਿਥਿਆ ਲੋਭ ਨ ਉਤਰੈ ਸੂਲ ਪਾਰ ਬ੍ਰਹਮ ਜਬ ਪਹੇ ਦਿਆਲ ਇਹ ਮਨ ਹੋਆ ਸਾਦਰ ਵਾਲ ਹਸ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਚ ਸਮਾਏ ਰਾਮ ਕਲੇ ਮਹੱਲਾ ਪੰਜਵਾਂ ਰਾਜਾ ਰਾਮ ਕੀ ਸ਼ਰਣਾਏ ਨਿਰਭਉ ਪਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁੱਖ ਜਾਏ ਰਹਾਉ ਜਾਂ ਕੇ ਰਾਮ ਬਸੇ ਮਨ ਮਾਹੀ ਸੋ ਜਨ ਦੋਤਰ ਪੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕੇ ਮਸਤਕ ਹਾਥ ਗੁਰ ਤਰੇ ਸੋ ਦਾਸ ਦੇਸਾ ਕਾਹੇ ਕਰੇ ਜਨਮ ਮਰਨ ਕੀ ਚੋਕੀ ਕਾਣ ਪੂਰੇ ਗੁਰੇ ਉਪਰ ਕੁਰਬਾਨ ਗੁਰ ਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਪਵ ਜਲ ਤਰੇ ਅੰਮ੍ਰਿਤ ਪੀਓ ਸਾਧ ਪਿਆਰੇ ਮੁਖਿਓ ਜਲ ਸਾਚੇ ਦਰਬਾਰੇ ਆਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰ ਜਾ ਪੁੱਤਰੋ ਪਾਰ ਰਾਮ ਕਲੀ ਮਹੱਲਾ ਪੰਜਵਾਂ ਈਦਨ ਤੇ ਬਹਿ ਸੰਤਰ ਪਾਗੈ ਮਾਟੀ ਕੋ ਜਲ ਦੈ ਦਿਸ ਤਿਆਗੈ ਉੱਪਰ ਚਰਨ ਤਲੇ ਆਕਾਸ ਘਟ ਮੈਂ ਸਿੰਧ ਕੀਓ ਪਰਗਾਸ ਐਸਾ ਸਮਰੱਥ ਹਰ ਜਿਉ ਆਪ ਨਿਮਖ ਨ ਵਿਸਰੇ ਜੀ ਭਗਤਨ ਕੈ आठ पहर मन ताको जाप रहो, प्रथमे माखण पाछे दूध, मैलू कीनो साबण सोध, पैते निरपों डरता फिरे, होंदी कौन होंदी हिरे, देही गुप्त बदेही दिसे, सगले साज जगत करत जग दिसे, ठगण हारियण ठगदा ठागे, बिन भकर फिर उठ लागे, संत सभा मिल करो बयान, संत सभा मिल करो वख्यान, सिमरत सास वेद पुराण, ब्रह्म विचार विचारे कोए, नानक ताकी परम गत होए, राम कली महला पंजमा, जो दिसे पावे सो थिया, सदा सदा हर की शरणाई, प्रभ बिन नाही आन बिया रहाओ, पुत कलत्र लक्ष्मी दिसे, इनमें कछु न संग लिया, बिखे ठगौरी खाए पुलाना, माया मंदर त्या गया, निंदा कर कर बहुत बिघोता, गर्भ जोन में किरत पया, पूर्व कमाणे छोड़े नाही, जम धूत ग्रास्यो महा पया, बोले झूठ कमावे अवरा, तृष्णा बूझे बहुत हया, असाध रोग उपजा संत धोकन, दे बिना सी महा खया, जिने निवाजे तिन ही साजे, आपे कीने संत जया, नानक दास कंठ लाए राखे, कर किरपा पार ब्रह्मया, राम कली महला पंजमा, ऐसा पूरा गुरु देव सहाई, जाके सिमरन विरथा न जाई राओ, दर्शन पेखत होए निहाल, जाकी तहुर काटे जमंझाल, चरण कमल बसे मेरे मन के, कार्ज सवारे सगले तनते, जाके मस्तक राखे हाथ, प्रभ मेरो अनाथ को नाथ, पात तो धारण कृपा निधान, सदा सदा जाइए कुरवान, निर्मल मंत दे जिस दान, तजे विकार बिन से अभिमान, एक त्याय साध के संग, पाप बिना से नाम के रंग, गौर परमेश्वर सगल निवास, घट घट रब रया गुणतास, दर्स दे तारो प्रव्यास, नित नानक चित वे साचे अरदास, राग राम कली महला पंजमा, घर दूजा दोप दे, एक ओंकार सतगुर प्रसाद, गावो राम के गुण गीत, नाम जपत परम सुख पाइए, आवा गौण मिटे मेरे मीत रहाओ, गुण गावत होवत परगास, चरण कमल में हुए निवास, संत संगत में हुए उधार, नानक भव जल उतर सपार, राम कली महला पंजमा, गुरपूरा मेरा गुरपूरा, राम नाम जप सदा सुहेले, सगल बिना से रोग कुरा रहो, एक रादो साचा सोए, जाकी सरन सदा सुख होए, नींद सुहेली नाम की लागी भूख, हर सिमरत बिन से सब दुख, सहजन आनंद करो मेरे भाई, गुरपूरे सब चिंत मिटाई, आठ पहर प्रभ का जप जाप, नानक राखा हो आप, राग राम कली महला पंजमा, पड़ताल घर तीजा, इक ओंकार सतगुर प्रसाद, नर हरे नाम शकारन, जलन थलन बसुद गगन, एक एक कारण रहाओ, हरण तरन पुन पुने करण, नै गृह निरहारन, गंभीर तीर नाम हीर, ऊच मूच पारन, कारण केल गुण अमोल, नानक बलिहारन, राम कली महला पंजमा, रूप रंग सुगंध भोग, त्याग चले माया शले, कनक कामनी रहाओ, भंडार दर्ब अरब खरब, पेख लीला मन सधारे, नै संग गामनी, सुत कलत्र प्रात मीत, उर्ज परयो भरम मोयो, ए विरख शामनी, चरण कमल सरन नानक, सुख संत पहावनी, एक ओंकार सतगुर प्रसाद, राग राम कली महला नौमा, तिप दे रे मन ओट लियो हर नामा, जाके सिमरन दुरमत नासे, पावे पद निर्वाना रहो, बड़ पागी तै जाय जन को जानो, जो हर के गुण गावे, जन्म जन्म के पाप खोए के, फुन वैकुंठ सिधावे, अजामल को अंत काल में, नारायण सोध्याई,
0: जांगत कोग जोगी सर्वांचत सोगत छिन मैं पाई नाहिन गुण नाहिन किछ विद्या धर्म कौन गज कीना नानक बिरद राम का देखो अवे दान दह दीना अभय दान तह दीना राम कली महला नौमा साधो कौन जुगति अब कीजे जाते दुर्मत सगल बिना से राम भगत मन पीजे रहो मन माया में उर्ज रहो है बूझे न किछ ज्ञाना कौन नाम जग झाके सिमरे न पावे पद निर्वाणा पय दयाल कृपाल संत जन ताबे बात बताई सर्व धर्म मानो तय की है जय प्रभ कीरत गाई राम नाम नर निस्वासर में निमक एक ओर धारे जम को त्रास मिटे नानक तय अपनो जन्म सवारे राम कली महला नौमा प्राणी नारायण सोदले छिन छिन औद कटे निस्वासर विरथा जात है दे रहो तरन आपो बिखियन सों खोयो बाल पन अज्ञाना विरद पयो जू नहीं समझे कौन कुमा तुर जाना मानस जन्म दियो जय ठाकुर सोते क्यों बिसरायो मुक्त होत नर जा कै सिमरे निमक ना ता गो गायो माया को मद महा करत है संग न काहूं जाई नानक कहत चेत चिंता मन होए है अंत सहाई राम कली महला पहला अष्टपदिया एक ओंकार सतगुर प्रसाद सोई चंद चढ़े से तारे सोई दिन यर तप्त रहे सात अरती सो पौन चुलारे जुग जी खेले थाम कैसे जीवन तलब निवार होवे परवाना करे तिंघाना कल लखन विचार रहो किते देश ना आया सुनिए तीर्थ पास ना बैठा दाता दान करे तै नाही महलो सार न बैठा जे को सत करे सो छीजे तप कर तप न होई जे को नाउ लए बदनामी कल के लखणे जे सिकदारी तिसे खुआरी चाकर के हे डरना जा सिकदारी पवे जंजीरी ता चाकर हथों मरना आख गुणा कल आईए त्यो जुग केरा कहा रया तपावस जे गुण देता पाइए रहाओ कल कल वाली सरा निवेड़ी काजे कृष्णा हुआ वाणी ब्रह्मा वेद थर्बण करणी कीरत लहया पतविण पूजा सतविण संजम जतविण कहे जनेऊ ना वो तो वो तिलक चढ़ावो सोच बिण सोच न होई कल परवान कतेब कुरान पोथी पंडित रहे पुराण नानक नाओ भया रहमान कर कर तह तू एको जान नानक ना मिले वड़ियाई एदो ऊपर कर्म नहीं जेकर होंदे मंगण जाइए फिर उलामा मिले तही राम कली महला पहला जग प्रबोधे मड़ी बधावे आसन त्या काहे सच पावे ममता मोह कामण हितकारी ना उदूती ना संसारी जोगी वैस रहो दुबदा दुख पागे घर घर मांगत लाज ना लागे रहो गावे गीत न चीने आप क्यों लागे निभरे परताप गुर के शब्द रचे मन पाए भिख्या सहज विचारी खाए भस्म चढ़ाए करे पखंड माया मोह सहे जम डंड फूटे खापर भीख

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ, ਅੱਜ ਸ਼ਾਮ ਦੇ ਦੀਵਾਨਾਂ ਵਿੱਚ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਸੇਵਕ ਪਰਿਵਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਨ ਦਰਬਾਰ ਹਾਲ ਦੇ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰ ਜੀ ਦੀ ਪਾਵਨ ਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ।

ਚਲਿਆਸਨ ਪ੍ਰਭ ਕਾ ਸਿਮਰਨ ਕਮਲ ਬਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰ ਸੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ

ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹਿ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ।

ਮਨ ਸਦਾ ਧਿਆਈਏ। ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ। ਨਾਮ ਜਪਤ ਤੈ ਪਾਰ ਪਰਾਹੀ, ਅਨਕ ਵਿਗਣ ਜੇ ਆਏ ਸੰਘਾਰੈ। ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੂਨ ਜਨਮੈ ਮਰ ਜਾਮ। ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨਾ ਧੋਵੈ। ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ। ਨਾਨਕ ਪਾਈਏ ਸਾਧਕੈ ਸੰਗ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ। ਹਰ ਕਾ ਨਾਮ ਮੂਹਾਂ ਸੰਗ ਤੋਸਾ, ਜੇ ਪੈਡੇ ਮਹਾਂਦ ਗੁਬਾਰਾ। ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਤ ਰਖੂ ਨਾ ਸਜਾਨੂ। ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ। ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਾਂ ਤਿਰਖਾ ਮਨ ਤੁਜਿਆ ਕਰਖੈ। ਤਹ ਨਾਨਕ ਹਰ ਹਰਿ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ। ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ। ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ। ਹਰ ਹਰਿ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ। ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ। ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ। ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ। ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ। ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ। ਹਰ ਨਾਮ ਜਪਤ ਗਸ਼ ਨਾਹੀ।

ਸ਼ਾਸਤਰ ਬੋ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮਿ ਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਜੋਗ ਬਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰੇ ਅਨਕ ਪ੍ਰਕਾਰ ਕੀਏ ਬੋ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਕੰਬਾਰ ਨਉ ਖੰਡ ਪ੍ਰਥਮੈ ਫਿਰੈ ਚਿਰ ਜੀਵੈ ਮਹਾਵਦਾਸ ਤਪੀ ਸਰਥੀ ਵੇ ਅਗਨ ਮਾਹੇ ਹੋਮਤ ਪਰਾਨ ਕਨਕ ਸਭ ਹੈ ਵਰਭੂਮ ਦਾ ਨਿਉਲੀ ਕਰਮ ਕਰੈ ਬੁਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਉ ਪੀ ਹੋਮੇ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ

ਛੂਟ ਸਵਾ ਨਾਹੀ ਉਪਿਆਲ ਮੋਹਿ ਬਿਆਪੇ ਮਾਇਆ ਜਾਲ ਵਰਕਰ ਤੂੰ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਿਆ ਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ।

ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕੇ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪੱਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰਿਆ ਨਿਆ ਸੋ ਪ੍ਰਭ ਸਦਾ ਸਮਾਲ ਜਿਨਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨਹੇ ਉਬਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨੇ ਨਿਰਗੁਣ ਗੁਣ ਕਛੂ ਨਾ ਬੂਜੇ ਬਖਸ਼ ਲਿਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰਿ ਉਪਰ ਸੁਖ ਬਸ ਹੈ ਸੁਤ ਪਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਿਉ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੋਖ ਮੂੜ ਅੰਤ ਵਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਤਿਉ ਪ੍ਰੀਤ ਨ ਕਰੇ ਗਵਾਰ

ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਤਰ ਕਰ ਮਾਨੇ ਜੋ ਹੋ ਮਨਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪਿਓ ਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੇ ਕਛ ਕਰੇ ਛਪਾਇਆ

ਸਾਧ ਮੀਤ ਵਰਤੇ ਅਨੰਦੇ ਉਲਾਸ ਆਪਣੀ ਅਮਾਨ ਕਛ ਬੌਰ ਸਾਹੁਲ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵੈ ਬੌਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਿਆ ਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੇ ਹੋ ਤੇ ਆਂਦੇ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ।

ਜਾਪ ਸਿਉ ਪਰ ਕਰਤ ਗੁਮਾਨ ਅਸਥਿਰ ਪਗ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣ ਹੈ ਮਿਥਿਆ ਹਸਤ ਪਰ ਦਰਬ ਕੋਹਿ ਰਹੈ ਮਿਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ।

ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਤਨ ਤਨ ਤੇ ਜਨ ਜੈ ਕਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪਨਾ ਕਰੈ ਆਵਤ ਜਾਪਤ ਜਨਮੈ ਮਰੈ ਜਿਸ ਕੈ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕੁਨ ਜਨ ਚਰਨ ਪ੍ਰਾਤਾ।

ਅਸ਼ਟਪਦੀ ਜਿਹੇ ਪਰਸਾ ਸ਼ਤਹੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ ਜੇ ਪਰਸਾ ਸੁਗੰਧ ਤਨ ਲਾਵੈ ਤਿਸ ਕਉ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਧਿਆ ਕਤਵਰ ਲੁਭਾਵੈ

ਤੁਝ ਸਭ ਕਉ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਣ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਹਸ ਵਸਤ ਸਵਾਰੀ ਮਨ ਤਿਸ ਪ੍ਰਭ ਕਹੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰੱਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਇੱਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇਰੀ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣਹੇ ਕਰਨ ਨਾ ਜੇ ਪ੍ਰਸਾਦ ਪੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੈ

ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਦਾਨ ਪ੍ਰਭ ਤੇਰੀ ਮਯਾ, ਆਪੋ ਕਛੂ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲਗਹਿ ਹਰਿ ਨਾਥ। ਨਾਨਕ

ਜਾਣੇ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨ ਕਤਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਸਾਧਕੇ ਸੰਗ ਬਸੇ ਥਾਨੀ ਉੱਚੈ, ਸਾਧੂ ਕੈ ਸੰਗ ਮੈਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਰ।

ਸੰਗ ਅਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ

ਚਿਤੇ ਮੂਚੀ ਸਾਧਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੇ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਿਆਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੇਕ ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ

ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ।

ਦਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾਂਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ

ਪ੍ਰਗਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਸਹਾਤ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬ ਹੋਈ ਉਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹੱਸੇ ਕਬਹੂ ਨਿੰਦ ਚਿੰਦ ਵਿਉਹਾਰ ਕਬਹੂ ਯੂਬ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਮਨਹਾਰ ਕਬਹੂ ਨਿਰਤ ਕਰੇ ਬਹੁ ਭਾਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬ

ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੂਨ ਧਾਰੀ ਲਾਵੇ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟਸਤ ਪਤੰਗ ਹੋਏ ਜੀਆਨ, ਕਜੂਨ ਪਰਮੇ ਪਰਮੀਆ, ਨਾਨਾ ਰੂਪ ਜਿਉਂ ਸਵਾਗੀ ਦਿਖਾਵੇ, ਜਿਉਂ ਪ੍ਰਭਾਵੇ ਤਿਵੇਂ ਨਚਾਵੇ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਤੂੰ ਜਾਵਰ ਨ ਕੋਏ, ਕਬਹੂ ਸਾਧ ਸੰਗਤੇ ਹੋ ਪਾਵੇ, ਉਸ ਸਥਾਨ ਤੇ ਬਹੁਰ ਨਾਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਕਰੰਗ ਸਦਾ ਬਸਹੇ, ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ, ਸੁਖੀ ਬਸੈ ਮਸਕੀਨੀ ਆਇਆ, ਅਪਨੀ ਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ,

ਸਰਬ ਕੀ ਰੇਨ ਜਾਂ ਕਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਨੇ ਮੁਝ ਤੇ ਕਛ ਹੋਏ, ਤਬ ਇਸ ਤੇ ਸੁਖ ਨਾਹੀ ਕੋਏ।

ਮੰਤਨ ਅੰਤਰ ਏਕੈ ਸੋਏ। ਆਪਣੇ ਚਲ ਤਾਪ ਕਰਨੇ ਹਾਰ ਕੌਤ ਕਰੇ ਰੰਗ ਅਪਾਰ ਮਨ ਮੇ ਆਪ ਮਨੇ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ੍ਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀ ਸਲੋਕ ਸੰਤ ਸਰਣ ਜੋਜਨ ਪਰੈ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮੈਂ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੈ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗਜੋ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਣ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੂਖਣ ਸਭ ਕੋਸ਼ਲੈ ਸੰਤ ਕੈ ਦੂਖਣ ਤੇ ਸਭ ਜਾਏ ਸੰਤ ਕੈ ਦੂਖਣ ਨੀਚ ਨੀਚਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਤਾਈ ਸੰਤ ਕਾ ਨਿੰਦਕ ਖਿੰਡ

ਕਿਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵ ਕੀਂਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਵਾੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿ ਸੁਭਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸੁਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ। ਸੰਤ ਕੇ ਦੁਖੀ ਕੀ ਪੁਜੇ ਨਾਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ।

ਸੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਤੁਤ ਕੀ ਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ।

ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖ ਮਸੋਈਐ ਸਥੂਲ ਨੈ ਕਿਛ ਜਨਮੇ ਨੈ ਕਿਛ ਮਰੈ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿ

ਥੰਮਣ ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਨ ਜਿਉਂ ਪਾਖਾਨ ਨਾਮ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ।

ਦੁੱਖ ਸੁਖ ਪ੍ਰਭ ਦੇ ਮਨਹਾਰ ਵਰਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤੇ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ

ਨਾਮ ਜਿਨ ਸਚ ਕਰ ਜਾਤਾ ਨਾਨਕ ਸੋ ਜਿਨ ਸਤ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਸ਼ ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸਾਨੀ ਅਸ਼ਟਪਦੀ ਅਵਿਨਾਸੀ ਪ੍ਰਮਨ ਮੈਂ ਰਾਖ ਮਾਨੋ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਹੀ ਕਿਸ਼ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ

ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ। ਰਾਜ ਮੈਂ ਰਾਜਯੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕ ਜਨਮ ਕ ਜਾਨੇ, ਪੂ ਸਗਲ ਪਰੋਈ, ਆਪਣੇ ਸੂਸ ਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆ ਵੈਸੇ, ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ।

ਮਨ ਨਾਮ ਕੇ ਸੰਗ ਉਦਰੇ ਸੁਣ ਸ੍ਰਵ ਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਾ ਮਾਹੇ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਾ ਭਲੀ ਸਤਨਾਮ ਪ੍ਰਭ ਕਾ ਸੁਖਦਾਈ।

ਭੋਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜੈਸਾ ਤੇ ਉਪਜਿਆ ਤਿਸ ਮਾਹੇ ਸਮਾਨਾ।

ਤਨ ਤਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ।

ਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਪਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ

ਤਿਸ ਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ

ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ, ਜਿਸ ਭਾਵੇ ਤਸਲੇ ਮਿਲਾਏ, ਜਿਹ ਬਾਏ ਕੁਸਤਤਿ ਅਨੇਕ, ਸਤਿਪੁਰਖ ਪੂਰਨ ਬਿਵੇਕ, ਕਾਹੂ ਬੋਲ ਨਾ ਪਹੁੰਚਿਤ ਪ੍ਰਾਣੀ, ਅਗਮਿਆ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੇ ਸਿਮਰੈ, ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ, ਉਸ ਪੁਰਖ ਖਾ ਨਾਹੀ ਕਦੇ।

ਮੋਹ ਮਾਇਆ ਕਹਿ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤੈ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟ ਜਾਂਦੇ ਸੇ ਸਾਧੂ ਕੇ ਪੂਰਨ ਉਪਦੇਸੈ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧਸੰਗ ਜਪ ਨਾ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸ੍ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ

ਸਰਬ ਨਿਰੰਤਰ ਇੱਕੋ ਦੇਖ ਕਹੋ ਨਾਨਕ ਜਾਕੈ ਮਸਤਕ ਲੇਖ ਇੱਕੋ ਜਪ ਇੱਕੋ ਸਾਲਾਹੇ ਇੱਕ ਸਿਮਰ ਇੱਕੋ ਮਨਿਆਹੇ।

ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਅਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ।

ਏ ਛਪੁਨੀ ਸਰਦਾ ਸਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋ ਕਿਉ ਬਿਸਰੈ ਜੇ ਕਾਲ ਨ ਪਾਨੈ, ਸੋ ਕਿਉ ਬਿਸਰੈ ਜੇ ਕੀ ਆ ਜਾਣੈ, ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਅਗਨ ਮੈਂ ਰਾਖੈ,

ਧਿਆਇਆ ਸਾਜੂ ਸੰਤ ਕਰੋ ਇਹੋ ਕਾਮ, ਮਾਮ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪੋ ਅਬ੍ਰਹਿ ਨਾਮ ਜਪਾਵਹੁ। ਭਗਤ ਭਾਈ ਤਰੀਐ ਸੰ

ਨਾਮ ਜਪਹੁ ਗੁਣ ਤਾਸ ਸੁਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨੁ ਅੰਤਰੇ ਹੀ ਸੁਆਉ ਨੇਤ੍ਰ ਉਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀ ਜੈ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਤ

ਬਿਸਮਨਾ ਬਿਸਮ ਰਹੇ ਬਿਸਮਾਦ ਨਾਨਕਾ ਪਨੀਗਾਤ ਜਾਨਹੁ ਆਪ ਜੈ ਅਛਲ ਅਸ਼ੀਦ।

ਮਨ ਅੰਤਰ ਵਿਸ਼ਵਾਸ ਕਰ ਮੰਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਾਣ ਲਾਗਾ ਹਰ ਵਿਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ।

ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੋਖ ਚਿੰਤਾ ਜਾਏ ਮਿਟੈ ਅਹੰਕਾਰ

ਅਮਰ ਭਏ ਅਮਰਾ ਪਦ ਪਾਇਆ ਸਾ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤ।

ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਏਹੁ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਭ ਬਚਨ, ਸਰਬਿਆ ਪੀ ਰਾਮ ਸੰਗਰਚਨ। ਜਿਨ ਜਾਤਾ ਤਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾ ਹੁਨਹਾਰ ਪ੍ਰਭ ਜਾਨੈ। ਅੰਤਰ ਵਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਮੋਹੀ, ਆਪ ਸਤ ਕੀਆ ਸਭ ਸਤ ਪ੍ਰਭ ਤੇ ਸਗਲੀ ਉਤਪਤਿ।

ਗੁਰ ਪ੍ਰਸਾਦ ਨਾਨਕੇ ਉਹ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਓ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨੋ ਆਇਆ, ਜਿਸ ਪ੍ਰਸਾਦ ਸਭ ਜਗ

ਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਆਸ ਅਨਿਤ ਤਿਆਗਹੁ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ

ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਇੱਕ ਦ੍ਰਿਸ਼ਟੀ ਤਾਏ, ਫਲ ਤਿਸ ਜਨ ਕੈ ਮੁਖ

ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆ